ਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਮੰਗਲਵਾਰ ਤੋਂ ਲੈ ਕੇ ਸ਼ਨੀਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਪਹਿਲਾਂ ਸ਼ਬਦ ਸਰਵਣ ਕਰਦੇ ਹਾਂ ਅਤੇ ਫਿਰ ਆਪਾਂ ਵਿਚਾਰਾਂ ਕਰਾਂਗੇ।

0: प्रोग्राम का यह हिस्सा तुहाडे तक रियो बैंकुएट हॉल दे सहयोग नाल पहुंचाया जा रहा है। इना तो किसी भी तरह दे ब्याह शादी दे प्रोग्राम, बर्थडे पार्टी जां होर फंक्शन संबंधी हाल बुक करन दी जानकारी लैण लई तुसी रियो बैंकुएट हॉल नूं 403-633-2000 यानी 403-633-2000 ते संपर्क कर सकदे हो। रियो बैंकुएट हॉल दा पता है यूनिट नंबर 2850 होपवेल प्लेस नॉर्थ ईस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड। प्रोग्राम दा ए हिस्सा तुहाडे तक YYC होम केयर सर्विसेज दे सहयोग नाल पहुंचाया जा रहा है। ए किसी भी उम्र तो लैके बुजुर्गां तक दी घर विच रह के संभाल करदे ने। इना दे एक्सपीरियंस्ड पंजाबी केयर गिवर्स डेली एक्टिविटीज जिवें नवाउणा, दवाई देना, अपॉइंटमेंट्स ते लैके जाना या सफाई विच मदद करदे ने। तुहानू जेब विचों कोई भी खर्चा नहीं आएगा, ए सिद्धा सरकार नू बिल करते ने। होर जानकारी लई कॉल करो 825-760-0983 825-760-0983। प्रोग्राम दा ए हिस्सा ABM कॉलेज दे सहयोग नाल पहुंचाया जा रहा है। ABM कॉलेज विच किसी भी तरह दे हेल्थ प्रोग्राम्स, बिजनेस या IT प्रोग्राम्स दी जानकारी लैन लई कॉल करो 403-719-4300 403-719-4300। होर जानकारी लई साडी वेबसाइट abmcollege.com ते विजिट करो।
2: प्रोग्राम दा ए हिस्सा तुहाडे तक एशिया पैसिफिक इमीग्रेशन दे मनिंदर सिंह ढिल्लो होरां दे सहयोग नाल पहुंचाया जा रहा है। इना दा फोन नंबर नोट करो 403-225-1111 403-225-1111। एशिया पैसिफिक इमीग्रेशन दे मनिंदर सिंह ढिल्लो होरां दा पता नोट करो, यूनिट नंबर 144 3670 63rd Avenue नॉर्थ ईस्ट कैलगरी।
0: पंजाबी रेडियो 102.7 FM ते प्रसारित होण वाले प्रोग्रामां ते जो भी विचार पेश कीते जांदे ने ओ उना विद्वानां दे अपने विचार ने। रेडियो अदारा 102.7 FM इना दे नाल सहमत होवे ए लाजमी नहीं।
3: एक ओंकार सत नाम करता पुरख निरभौ निर्वैर अकाल मूरत अजूनी सैभं गुरप्रसाद। परम सत्कार योग सतगुरु जी दे पावन दरबार विच सुशोभित गुरु प्यारी साध संगत जीओ, वाहिगुरु जी का खालसा वाहिगुरु जी की फतेह। सतगुरु जी की रहमत नाल असी उन्हां दे दरबार विच बैठ के उन्हां दी शब्द बाणी दा कीर्तन द्वारा आनंद माणिया है। उन्हां दी बाणी नूं समझण दा भी आपां यतन करना है। एक साखी बहुत वारा सुनी है, साहिब श्री गुरु हरगोबिंद जी महाराज दे इतिहास की, कि उन्होंने एक बारी संगत विच प्रश्न किया भी कोई ऐसा गुरमुख प्यारा, कोई ऐसा गुरु का लाल जिहड़ा जपजी साहिब दा पाठ शुद्ध अते एकाग्रता इन्हां दोवां चीज़ां नूं कायम करके कर सके। ते असी सब जानते हाँ ਕਿ ਭਾਈ ਗੋਪਾਲ ਨਾਮ ਦੇ ਇੱਕ ਸਿੱਖ ਨੇ ਹਿੰਮਤ ਕੀਤੀ ਤੇ ਉਹਨੇ ਸਤਿਗੁਰੂ ਜੀ ਨੂੰ ਕੋਲ ਬੈਠ ਕੇ ਪਾਠ ਸਰਵਣ ਕਰਾਇਆ। ਇਹ ਵੀ ਪਤਾ ਹੈ ਕਿ ਫਿਰ ਗੁਰੂ ਸਾਹਿਬ ਨੇ ਉਸ ਨੂੰ ਇੱਕ ਘੋੜਾ ਇਨਾਮ ਵਿੱਚ ਦਿੱਤਾ। ਦੋ ਗੱਲਾਂ ਇਸ ਸਾਖੀ ਦੀਆਂ ਬੜੀਆਂ ਪ੍ਰਸਿੱਧ ਨੇ ਪਰ ਸਾਡੇ ਧਿਆਨ ਵਿੱਚੋਂ ਨਿਕਲ ਜਾਂਦੀਆਂ ਹਨ। ਪਹਿਲੀ ਗੱਲ ਸੀ ਕਿ ਸਿੱਖ ਵੱਲੋਂ ਪਾਠ ਦੀ ਸ਼ੁੱਧਤਾ, ਇਕਾਗਰਤਾ, ਲਿਵ ਦੀ ਸੁਰਤ ਦੀ ਟਿਕਾ ਦੀ ਗੱਲ, ਜੇ ਉਹ ਕਾਇਮ ਰਹਿੰਦੀ ਤਾਂ ਸਤਿਗੁਰੂ ਉਸ ਸਿੱਖ ਨੂੰ ਆਪਣੇ ਸਿੰਘਾਸਣ ਉੱਤੇ ਆਪਣੇ ਨਾਲ ਬਹਾਉਣ ਵਾਸਤੇ ਤਤਪਰ ਸਨ ਤੇ ਉਹਦੇ ਮਨ ਵਿੱਚ ਫੁਰਨਾ ਆ ਗਿਆ ਵੀ ਸਤਿਗੁਰੂ ਜੇ ਪ੍ਰਸੰਨ ਹਨ ਤੇ ਮੈਨੂੰ ਉਹ ਕੀਮਤੀ ਘੋੜਾ ਜਿਹੜਾ ਕੱਲ ਹੀ ਆਇਆ ਦਰਬਾਰ ਵਿੱਚ ਭੇਟਾ ਵਿੱਚ ਮੈਨੂੰ ਮਿਲਣਾ ਚਾਹੀਦਾ। ਇੱਕ ਗੱਲ ਯਾਦ ਰੱਖਣੀ, ਇਹ ਸਾਖੀ ਇਸ ਗੱਲ ਦਾ ਪ੍ਰਤੀਕ ਹੈ ਕਿ ਜੇ ਅਸੀਂ ਕਾਮਨਾ ਦੇ ਵਸ ਵਿੱਚ ਸ਼ਬਦ ਬਾਣੀ ਪਾਠ ਕੀਰਤਨ ਕਰਾਂਗੇ ਤਾਂ ਸਿਰਫ ਕਾਮਨਾ ਹੀ ਪੂਰੀ ਹੋਏਗੀ ਤੇ ਜੇ ਅਸੀਂ ਨਿਕਾਮ ਹੋ ਕੇ ਆਪਣੀ ਸੁਰਤ ਨੂੰ ਕਾਮਨਾ ਤੋਂ ਉੱਪਰ ਲਿਜਾ ਕੇ ਸਿਰਫ ਵਾਹਿਗੁਰੂ ਅਕਾਲ ਪੁਰਖ ਦੀ ਗੁਰੂ ਪਾਤਸ਼ਾਹ ਦੀ ਉਸਤਤ ਵਿੱਚ ਲੀਨ ਹੋ ਕੇ ਪਾਠ ਕਰਾਂਗੇ ਤਾਂ ਉਸਦਾ ਨਤੀਜਾ ਇਹ ਹੋਏਗਾ ਕਿ ਗੁਰੂ ਨਾਲ ਬੈਠਣ ਦੀ, ਗੁਰੂ ਵਿੱਚ ਜੁੜਨ ਦੀ, ਗੁਰੂ ਨਾਲ ਇੱਕ ਸੁਰ ਹੋਣ ਦੀ ਸਾਨੂੰ ਅਵਸਥਾ ਪ੍ਰਾਪਤ ਹੋਏਗੀ। ਹੁਣ ਇਹ ਫੈਸਲਾ ਅਸਾਂ ਕਰਨਾ ਕਿ ਅਸੀਂ ਗੁਰੂ ਨਾਲ ਇੱਕਮਿਕ ਹੋਣਾ ਹੈ ਜਾਂ ਆਪਣੀ ਕਿਸੇ ਲਾਲਸਾ ਤੇ ਕਾਮਨਾ ਨਾਲ ਜੁੜਨਾ ਹੈ। ਕਾਮਨਾ ਨਾਲ ਜੁੜਿਆ ਹੋਇਆ ਮਨੁੱਖ ਮੁਕਤ ਨਹੀਂ ਹੋ ਸਕਦਾ, ਇੱਕ ਧਾਰਮਿਕ ਸਿਧਾਂਤ ਹੈ। ਤੇ ਨਿਸ਼ਕਾਮ ਹੋਇਆ ਮਨੁੱਖ, ਕਿਉਂਕਿ ਉਹਦੇ ਅੰਦਰ ਮੰਗ ਕੋਈ ਨਹੀਂ, ਲੋਭ ਲਾਲਚ ਤੇ ਸਵਾਰਥ ਕੋਈ ਨਹੀਂ, ਉਹ ਵਾਹਿਗੁਰੂ ਅਕਾਲ ਪੁਰਖ ਵਿੱਚ ਲੀਨ ਹੋਏਗਾ, ਉਹਦਾ ਹੋਰ ਕੋਈ ਥਾਂ ਟਿਕਾਣਾ ਨਹੀਂ। ਇਹ ਸਾਖੀ ਇਸ ਗੱਲ ਨੂੰ ਪ੍ਰਗਟ ਕਰਦੀ ਹੈ। ਪਰ ਇਸ ਸਾਖੀ ਵਿੱਚ ਇਹ ਵੀ ਰਹੱਸ ਹੈ ਕਿ ਇਹ ਇਕਾਗਰਤਾ, ਇੱਕ ਸੁਰਤਾ ਉਦੋਂ ਹੀ ਆਏਗੀ ਜਦੋਂ ਮਨੁੱਖ ਜੋ ਕੁਝ ਪੜ੍ਹ ਰਿਹਾ ਹੈ, ਜੋ ਕੁਝ ਬੋਲ ਰਿਹਾ ਹੈ, ਉਸ ਨੂੰ ਪਤਾ ਹੋਵੇ ਵੀ ਇਸ ਦੇ ਅਰਥ ਕੀ ਨੇ, ਇਸ ਦੇ ਭਾਵ ਕੀ ਨੇ। ਨਹੀਂ ਤੇ ਮਨ ਜਿਹੜਾ ਨਾ, ਉਹ ਕਦੇ ਇਸ ਪਾਸੇ ਨੂੰ ਉੱਡੇਗਾ, ਕਦੇ ਉਸ ਪਾਸੇ ਨੂੰ, ਉਹਦੇ ਅੰਦਰ ਇਕਾਗਰਤਾ ਪੈਦਾ ਨਹੀਂ ਹੋਏਗੀ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਸਮੇਂ ਸਮੇਂ ਸਿੱਖਾਂ ਦਾ ਇਮਤਿਹਾਨ ਲੈਂਦੇ ਰਹੇ ਔਰ ਸਮੇਂ ਸਮੇਂ ਸਿੱਖਾਂ ਨੂੰ ਇਹ ਗੱਲ ਸਮਝਾਉਂਦੇ ਰਹੇ ਕਿ ਭਾਈ ਐਵੇਂ ਕਰੂਲੀਆਂ ਨਾ ਕਰੀ ਜਾਇਓ ਵੀ ਐਵੇਂ ਬਾਣੀ ਪੜ੍ਹੀ ਤੇ ਜਿਸ ਤਰ੍ਹਾਂ ਕੋਈ ਪਾਣੀ ਦੀਆਂ ਕਰੂਲੀਆਂ ਕਰਦਾ ਉਸੇ ਤਰ੍ਹਾਂ ਤੁਸੀਂ ਵੀ ਕਰੂਲੀਆਂ ਕਰ ਛੱਡੀਆਂ, ਅੰਦਰ ਕੁਝ ਨਹੀਂ ਬਣੇਗਾ। ਸਿੱਖਾਂ ਨੇ ਸਮਾ ਕਰਨਾ, ਜੇ ਤੇ ਅਸੀਂ ਕਰੂਲੀਆਂ ਹੀ ਕਰਦੇ ਹਾਂ ਤੇ ਫਿਰ ਉਹਦੇ ਵਿੱਚੋਂ ਜਿਹੜਾ ਆਤਮਕ ਰਹੱਸ ਹੈ ਜਿਹਦੇ ਨਾਲ ਅਸੀਂ ਗੁਰੂ ਨਾਲ ਇੱਕ ਸੁਰ ਹੋ ਸਕਦੇ ਹਾਂ, ਕਿਉਂਕਿ ਬਾਣੀ ਕਹਿੰਦੀ ਹੈ ਕਿ ਇਹ ਬਾਣੀ ਜੋ ਜੀਓ ਹੋ ਜਾਣਾ ਤਿਸ ਅੰਤਰ ਰਵੈ ਹਰ ਨਾਮਾ, ਜਿਹੜਾ ਅੰਦਰੋਂ ਇਸ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੇਗਾ ਉਹਦੇ ਅੰਦਰ ਵਾਹਿਗੁਰੂ ਅਕਾਲ ਪੁਰਖ ਦੀ ਯਾਦ ਟਿਕ ਜਾਏਗੀ। ਕੋਈ ਦੁਨੀਆਂ ਦੀ ਤਾਕਤ ਉਸ ਨੂੰ ਫਿਰ ਲਾਂਘੇ ਨਹੀਂ ਕਰ ਸਕੇਗੀ। ਪਰ ਚੂੰਕਿ ਐਸਾ ਹੁੰਦਾ ਨਹੀਂ, ਇਸ ਕਰਕੇ ਉਹ ਅਵਸਥਾ ਵੀ ਪੈਦਾ ਨਹੀਂ ਹੁੰਦੀ। ਇਸ ਲਈ ਬਾਣੀ ਦੇ ਕੁਝ ਭਾਗ ਹਨ ਜਿਨ੍ਹਾਂ ਨੂੰ ਦਰਜਾ ਬਦਰਜਾ ਅਸੀਂ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਬਾਣੀ ਦੇ ਸ਼ਬਦਾਂ ਦਾ ਗਿਆਨ, ਬਾਣੀ ਦੇ ਸ਼ਬਦ ਜੋੜਾਂ ਦਾ ਗਿਆਨ, ਅਰਥਾਂ ਦਾ ਗਿਆਨ ਤੇ ਭਾਵ ਦਾ ਗਿਆਨ, ਜਿੰਨਾ ਚਿਰ ਇਹ ਚੀਜ਼ਾਂ ਆਉਣਗੀਆਂ ਨਹੀਂ ਉਨਾ ਚਿਰ ਅਸੀਂ ਬਾਣੀ ਦੇ ਅੰਤਰੀਵ ਰਹੱਸ ਤੱਕ ਨਹੀਂ ਪਹੁੰਚ ਸਕਦੇ। ਦੇਖੋ ਨਾ, ਕੋਈ ਪੁਸਤਕ ਸਧਾਰਨ ਸਾਡੇ ਸਾਹਮਣੇ ਰੱਖ ਦਿੱਤੀ ਜਾਏ, ਹੁਣ ਮੈਨੂੰ ਸਿਆਮੀ ਨਹੀਂ ਆਉਂਦੀ ਤੇ ਮੇਰੇ ਸਾਹਮਣੇ ਸਿਆਮੀ ਦੀ ਕਿਤਾਬ ਰੱਖ ਦਿਓ, ਮੈਨੂੰ ਤੇ ਅੱਖਰਾਂ ਦਾ ਹੀ ਨਹੀਂ ਪਤਾ। ਸ਼ਬਦ ਜੋੜ, ਉਹਦੇ ਵਾਕ, ਉਹਦਾ ਅਰਥ, ਉਹਦਾ ਭਾਵ, ਇਹ ਤੇ ਬਹੁਤ ਦੂਰ ਦੀ ਗੱਲ ਹੈ। ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਗੁਰਮੁਖੀ ਅੱਖਰਾਂ ਵਿੱਚ ਪੰਜਾਬੀ ਬੋਲੀ ਸਾਡੀ ਆਪਣੀ ਲਿਖਤ ਹੈ, ਜੇ ਉਹਦੇ ਸ਼ਬਦ ਅਰਥ ਭਾਵ ਸਾਨੂੰ ਨਹੀਂ ਆਉਂਦੇ ਤੇ ਖਿਮਾ ਕਰਨਾ ਉਹਦੇ ਅੰਦਰ ਜਿਹੜਾ ਆਤਮਕ ਰਹੱਸ ਹੈ ਉਹਦੇ ਤੱਕ ਅਸੀਂ ਨਹੀਂ ਪਹੁੰਚ ਸਕਦੇ। ਸਿੱਖਾਂ ਨੂੰ, ਕਿਉਂਕਿ ਬ੍ਰਾਹਮਣ ਇਹ ਕਹਿੰਦਾ ਸੀ ਕਿ ਹਰ ਬੰਦੇ ਨੂੰ ਪੜ੍ਹਨ ਦਾ ਅਧਿਕਾਰ ਨਹੀਂ, ਧਰਮ ਗ੍ਰੰਥ ਤੇ ਇੱਕ ਪਾਸੇ ਰਹੇ, ਆਮ ਦੁਨਿਆਵੀ ਵਿਦਿਆ ਵੀ ਆਮ ਮਨੁੱਖ ਨਹੀਂ ਸੀ ਪੜ੍ਹ ਸਕਦਾ, ਖਾਸ ਤੌਰ ਤੇ ਇਸਤਰੀ ਸ਼ੂਦਰ ਸਮਾਜ ਦਾ ਬਹੁਤ ਵੱਡਾ ਅੰਗ। ਇਨ੍ਹਾਂ ਸਬੰਧੀ ਤੇ ਫੈਸਲਾ ਕੁੰਨ ਗੱਲ ਸੀ ਕਿ ਇਸਤਰੀ ਸ਼ੂਦਰੰਗ ਨਾ ਪਾਠੀਏ, ਵੀ ਇਨ੍ਹਾਂ ਨੂੰ ਤਾਂ ਅੱਖਰ ਨਹੀਂ ਵਿਖਾਇਆ ਜਾ ਸਕਦਾ। ਤੇ ਗੁਰੂ ਅੰਗਦ ਸਾਹਿਬ ਨੇ ਪਤਾ ਖੁਦ ਲੋਕਾਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ, ਸਕੂਲ ਧਰਮਸ਼ਾਲਾ ਦੇ ਨਾਲ ਨਾਲ ਸਕੂਲ ਜਾਰੀ ਕੀਤਾ ਤਾਂ ਕਿ ਅਖਰੀ ਗਿਆਨ ਇਨ੍ਹਾਂ ਨੂੰ ਪ੍ਰਾਪਤ ਹੋ ਸਕੇ ਤੇ ਇਹ ਸ਼ਬਦ ਬਾਣੀ ਪੜ੍ਹ ਸਕਣ। ਜੇ ਉਹ ਚਾਹੁੰਦੇ ਵੀ ਪੰਜ ਸੱਤ ਦਸ ਬੰਦਿਆਂ ਨੂੰ ਸਿਰਫ ਬਾਣੀ ਆਉਣੀ ਚਾਹੀਦੀ, ਬਾਕੀ ਕਿਸੇ ਨੂੰ ਨਹੀਂ ਆਉਣੀ ਚਾਹੀਦੀ, ਤੇ ਫਿਰ ਉਹ ਮੋਨੋਪੋਲੀ ਕਾਇਮ ਕਰਦੇ, ਦੋ ਚਾਰ ਬੰਦਿਆਂ ਨੂੰ ਦੱਸ ਦਿੰਦੇ, ਬਾਕੀ ਨੂੰ ਕਹਿੰਦੇ ਖਬਰਦਾਰ ਤੁਸੀਂ ਇਸ ਸਕੂਲ ਵਿਚ ਸ਼ਾਮਲ ਨਹੀਂ ਹੋ ਸਕਦੇ। ਲੇਕਿਨ ਗੁਰੂ ਸਾਹਿਬ ਨੇ ਤੇ ਗੱਲ ਹੀ ਹੋਰ ਕਹੀ, ਉਹ ਕਹਿੰਦੇ ਨੇ ਇਹ ਜਿਹੜੀ ਧਰਮਸ਼ਾਲਾ ਹੈ ਇਹ ਤੇ ਸਾਡਾ ਸਕੂਲ ਹੈ, ਇਹ ਸਾਧ ਸੰਗਤ ਸਾਡਾ ਸਕੂਲ ਹੈ, ਇਸ ਸਕੂਲ ਵਿੱਚੋਂ ਅਸਾਂ ਇਸ ਬਾਣੀ ਦਾ, ਇਸ ਧਰਮ ਦਾ, ਇਸ ਆਤਮਕ ਰਹੱਸ ਦਾ ਗਿਆਨ ਪ੍ਰਾਪਤ ਕਰਨਾ। ਅੱਜ ਵੀ ਕੁਝ ਲੋਕ ਮਿਲਦੇ ਨੇ, ਬੜਾ ਵਾਸਤਾ ਪੈਂਦਾ, ਉਹ ਡਰਾ ਦਿੰਦੇ ਨੇ ਲੋਕਾਂ ਨੂੰ, ਆਮ ਬੰਦੇ ਨੂੰ ਡਰਾ ਦਿੰਦੇ ਨੇ, ਕਹਿੰਦੇ ਨਹੀਂ ਉਹ ਤੈਨੂੰ ਮਰਿਆਦਾ ਦਾ ਨਹੀਂ ਪਤਾ, ਤੈਨੂੰ ਪਤਾ ਨਹੀਂ ਕਿਸ ਤਰ੍ਹਾਂ ਸਵੱਛਤਾ ਰੱਖਣੀ ਹੈ, ਤੂੰ ਨਹੀਂ ਨੇੜੇ ਆ ਸਕਦਾ ਗੁਰੂ ਗ੍ਰੰਥ ਸਾਹਿਬ ਦੇ, ਪਾਠ ਨਹੀਂ ਕਰ ਸਕਦਾ, ਇਹ ਅਸੀਂ ਕਰਾਂਗੇ ਤੁਹਾਨੂੰ ਕੀ ਪਤਾ ਮਰਿਆਦਾ ਕੀ ਹੁੰਦੀ ਹੈ। ਐਸਾ ਭਰਮ, ਐਸਾ ਭੁਲੇਖਾ ਪਾਉਣ ਦਾ ਸਿੱਖ ਡਰ ਜਾਂਦਾ ਵੀ ਹੈ ਮੇਰੇ ਕੋਲੋਂ ਕਿਤੇ ਕੋਈ ਗੁਨਾਹ ਨਾ ਹੋ ਜਾਏ। ਮਾਫ਼ ਕਰਨਾ, ਜੇ ਪਹਿਲੋਂ ਕੋਈ ਪੜ੍ਹਨ ਨਹੀਂ ਲੱਗੇਗਾ ਤੇ ਅਗਲੀ ਗੱਲ ਤੇ ਨਹੀਂ ਨਾ ਆਉਣੀ ਉਹਨੂੰ, ਤੇ ਹੋ ਸਕਦਾ ਪਹਿਲੋਂ ਉਹ ਗਲਤ ਪੜ੍ਹੇ ਕਦੇ ਠੀਕ ਵੀ ਪੜ੍ਹਨ ਲੱਗ ਪਏਗਾ। ਪਰ ਜੇ ਉਹਨੂੰ ਡਰਾ ਹੀ ਦਿੱਤਾ ਜਾਏ ਕਿ ਤੂੰ ਇਹਦੇ ਨੇੜੇ ਹੀ ਨਹੀਂ ਆ ਸਕਦਾ, ਫਿਰ ਤੇ ਗੱਲ ਮੁੱਕ ਗਈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਨਹੀਂ, ਸਤ ਸੰਗਤ ਸਤਿਗੁਰ ਚਟਸਾਲ ਹੈ ਜਿੱਤ ਹਰ ਗੁਣ ਸਿੱਖ। ਇਹ ਗੁਰੂ ਦਾ ਸਕੂਲ ਹੈ, ਇੱਥੋਂ ਜਿਹੜੀ ਅਸੀਂ ਵਿਦਿਆ ਪ੍ਰਾਪਤ ਕਰਨੀ ਹੈ, ਆਤਮਕ ਗੁਣ ਲੈਣੇ ਹਨ ਉਹਦੇ ਚੋਂ। ਇਸ ਲਈ ਜਪਜੀ ਦਾ ਆਰੰਭ ਕਰ ਰਹੇ ਹਾਂ। ਜਪਜੀ ਦਾ ਆਰੰਭ ਹੁੰਦਾ ਹੈ ਮੂਲ ਮੰਤਰ ਤੋਂ। ਅਸਲ ਆਰੰਭ ਜਿਹੜਾ ਹੈ ਜਪਜੀ ਦਾ, ਉਹ ਜਪ ਨਾਮ ਦੇ ਸਿਰਲੇਖ ਤੋਂ ਸ਼ੁਰੂ ਹੁੰਦਾ ਹੈ, ਤੇ ਉਹਦੇ ਬਾਅਦ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਇਹ ਜਪਜੀ ਦਾ ਪਹਿਲਾ ਮੰਗਲਾ ਚਰਨ ਹੈ, ਜਿਹਨੂੰ ਪਹਿਲਾ ਸਲੋਕ ਵੀ ਕਹਿੰਦੇ ਹਾਂ ਅਸੀਂ। ਪਰ ਇਸ ਤੋਂ ਪਹਿਲਾਂ ਮੂਲ ਮੰਤਰ ਹੈ, ਤੇ ਮੂਲ ਮੰਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਸ ਵੇਲੇ ਬੀੜ ਅਸੀਂ ਪ੍ਰਕਾਸ਼ ਕਰਦੇ ਹਾਂ ਨਾ, ਕੁਝ ਗੱਲਾਂ ਕਰਨੀਆਂ ਬੜੀਆਂ ਜ਼ਰੂਰੀ ਨੇ, ਕਿਉਂਕਿ ਆਮ ਕਈ ਕਿਸਮ ਦੇ ਭੁਲੇਖੇ ਵੀ ਨੇ ਤੇ ਕਈ ਗੱਲਾਂ ਦਾ ਪਤਾ ਵੀ ਨਹੀਂ। ਜਿੰਨੀ ਕੁ ਜਾਣਕਾਰੀ ਵਿਦਵਾਨਾਂ ਦੀ ਸੰਗਤ ਵਿੱਚੋਂ ਲੱਭੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਦਾ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜਿਸ ਵੇਲੇ ਪ੍ਰਕਾਸ਼ ਕਰਦੇ ਹਾਂ ਨਾ, ਤੇ ਸਭ ਤੋਂ ਪਹਿਲਾਂ ਤਤਕਰਾ ਆਉਂਦਾ ਹੈ, ਇੰਡੈਕਸ। ਇਸ ਇੰਡੈਕਸ ਤੋਂ ਦੇ ਪਹਿਲੇ ਵੀ ਮੂਲ ਮੰਤਰ ਲਿਖਿਆ ਹੋਇਆ ਹੈ। ਪੁਰਾਣੀਆਂ ਲਿਖਤੀ ਬੀੜਾਂ, ਅੱਜ ਦੀਆਂ ਬੀੜਾਂ ਦੇ ਪਹਿਲੋਂ ਤਾਂ ਪਤਾ ਹੋਰ ਸਿਸਟਮ ਹੈ, ਉਸ ਦੇ ਪਹਿਲੇ ਉਹ ਪ੍ਰਕਾਸ਼ਕਾਂ ਦਾ ਨਾਂ ਆ ਜਾਂਦਾ ਹੈ, ਪਬਲਿਸ਼ਰਸ ਦਾ, ਕੋਈ ਸੁਸਾਇਟੀ ਛਾਪਦੀ ਹੈ ਉਹਦਾ ਨਾਂ ਆ ਜਾਂਦਾ ਹੈ। ਲੇਕਿਨ ਅਸਲ ਆਰੰਭ ਜਿਹੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਉਹ ਪਹਿਲੋਂ ਇੰਡੈਕਸ ਹੈ, ਤਤਕਰਾ ਹੈ, ਤੇ ਉਸ ਤਤਕਰੇ ਦੇ ਉੱਪਰ ਵੀ ਮੂਲ ਮੰਤਰ ਹੈ, ਉਹ ਵੀ ਇੱਕ ਓਅੰਕਾਰ ਤੋਂ ਸ਼ੁਰੂ ਹੋ ਕੇ ਤੇ ਗੁਰਪ੍ਰਸਾਦ ਤੇ ਸਮਾਪਤ ਹੁੰਦਾ ਹੈ। ਗੁਰੂ ਸਾਹਿਬ ਨੇ, ਵਿਦਵਾਨਾਂ ਨੇ ਇੱਕ ਗੱਲ ਕਹੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਮੂਲ ਮੰਤਰ ਅੰਦਰ ਪਰਮਾਤਮਾ ਦੀ ਗੱਲ ਕੀਤੀ ਹੈ ਤੇ ਆਪਣੇ ਧਰਮ ਦਾ, ਰੱਬੀ ਧਰਮ ਦਾ, ਸੱਚੇ ਧਰਮ ਦਾ ਉੱਚਾ ਸੁੱਚਾ ਸਿਧਾਂਤ ਇਸ ਮੂਲ ਮੰਤਰ ਦੇ ਅੰਦਰ ਬਿਆਨ ਕਰ ਦਿੱਤਾ। ਬਾਣੀ ਦੀ ਜਿਤਨੀ ਵਿਆਖਿਆ ਹੈ ਉਹ ਸਾਰੀ ਦੀ ਸਾਰੀ ਦਾ ਕੇਂਦਰ ਇਹ ਮੂਲ ਮੰਤਰ ਹੈ। ਇਸ ਮੂਲ ਮੰਤਰ ਵਿੱਚ ਉਹ ਉੱਤਮ ਤੇ ਸ੍ਰੇਸ਼ਟ ਸਿਧਾਂਤ ਦਰਜ ਨੇ, ਜੇ ਉਹ ਸਮਝ ਵਿੱਚ ਆ ਜਾਣ ਤੇ ਬਾਣੀ ਬਹੁਤ ਸੌਖੀ ਤਰੀਕੇ ਨਾਲ ਸਮਝ ਆ ਸਕਦੀ ਹੈ। ਸਤਿਗੁਰੂ ਜੀ ਨੇ ਮੂਲ ਮੰਤਰ ਦਾ ਆਰੰਭ ਅੱਖਰਾਂ ਤੋਂ ਨਹੀਂ ਕੀਤਾ, ਉਹਨਾਂ ਨੇ ਮੂਲ ਮੰਤਰ ਦਾ ਆਰੰਭ ਕੀਤਾ ਗਿਣਤੀ ਤੋਂ, ਗਣਿਤ ਸ਼ਾਸਤਰ ਤੋਂ। ਇੱਕ ਗੱਲ ਯਾਦ ਰੱਖਣੀ, ਗਣਿਤ ਸ਼ਾਸਤਰ ਵਿੱਚ ਤੇ ਆਮ ਅਖਰੀ ਸ਼ਬਦ ਸ਼ਾਸਤਰ ਜਿਹੜੇ ਨੇ ਉਹਨਾਂ ਦੇ ਅੰਦਰ ਇੱਕ ਵੱਡਾ ਵੱਡਾ ਅੰਤਰ ਹੈ। ਅੱਖਰਾਂ ਦੇ ਤੋੜ ਤੋੜ ਕੇ ਕਈ ਅਰਥ ਲੋਕੀ ਕਰ ਦਿੰਦੇ ਆ, ਲੇਕਿਨ ਜਿਹੜੀ ਗਿਣਤੀ ਹੈ, ਗਿਣਤੀ ਦੇ ਅੱਖਰ ਨੂੰ ਤੋੜ ਕੇ ਤੁਸੀਂ ਦੂਸਰਾ ਅਰਥ ਨਹੀਂ ਕਰ ਸਕਦੇ। ਇਹਨੂੰ ਸਮਝਣ ਲਈ ਇੰਨੀ ਗੱਲ ਧਿਆਨ ਵਿੱਚ ਰੱਖ ਲਈਏ ਕਿ ਜਿਹੜਾ ਇੱਕ ਹੈ ਨਾ ਲਿਖਿਆ ਹੋਇਆ ਪਹਿਲਾਂ, ਉਹ ਇੱਕ ਉਹਦਾ ਨਾਂ ਤੇ ਬਦਲ ਸਕਦਾ, ਉਹਨੂੰ ਅਸੀਂ ਅੰਗਰੇਜ਼ੀ ਚ ਵਨ ਕਵਾਂਗੇ, ਪਰਸ਼ੀਅਨ ਚ ਯੱਕ ਕਵਾਂਗੇ, ਇਸੇ ਤਰ੍ਹਾਂ ਏਕਮ ਕਹਿ ਦਿਆਂਗੇ, ਲੇਕਿਨ ਉਸ ਇੱਕ ਦਾ ਅਰਥ ਨਹੀਂ ਬਦਲਦਾ। ਗੁਰੂ ਸਾਹਿਬ ਚਾਹੁੰਦੇ ਨਾ ਤੇ ਉਹ ਈੜੀ ਸਿਹਾਰੀ ਕੱਕਾ ਇੱਕ ਵੀ ਉੱਥੇ ਲਿਖ ਸਕਦੇ ਸੀ, ਕਿਉਂਕਿ ਉਹਦਾ ਪ੍ਰੋਨੌਂਸੀਏਸ਼ਨ ਤੇ ਹੀ ਹੈ ਨਾ। ਜਿਵੇਂ ਇੰਗਲਿਸ਼ ਵਿੱਚ ਇੱਕ ਲਕੀਰ ਖਿੱਚਦੇ ਆ ਤੇ ਉਹਨੂੰ ਕਹਿੰਦੇ ਤੇ ਵਨ ਆ ਨਾ, ਤੇ ਉਹਨੂੰ ਵਨ ਵੀ ਲਿਖਿਆ ਜਾ ਸਕਦਾ। ਇਸੇ ਤਰ੍ਹਾਂ ਗੁਰੂ ਸਾਹਿਬ ਉਸ ਨੂੰ ਈੜੀ ਸਿਹਾਰੀ ਕੱਕਾ ਇੱਕ ਵੀ ਲਿਖ ਸਕਦੇ ਸੀ, ਪਰ ਇੱਕ ਨਹੀਂ ਲਿਖਿਆ। ਕਿਉਂ? ਕਿਉਂਕਿ ਸਾਡੇ ਜਿਹੜੇ ਭਾਸ਼ਾਈ ਵਿਦਵਾਨ ਨੇ ਨਾ, ਖਾਸ ਤੌਰ ਤੇ ਹਿੰਦੁਸਤਾਨ ਵਿੱਚ ਰਵਾਇਤ ਰਹੀ ਹੈ, ਪ੍ਰੋਫੈਸਰ ਸਾਹਿਬ ਸੁਣੀ ਇੱਕ ਗੱਲ ਦੱਸਦੇ ਸੀਗੇ, ਉਹ ਕਹਿੰਦੇ ਐਸੀਆਂ ਪੁਸਤਕਾਂ ਮਿਲਦੀਆਂ ਸੰਸਕ੍ਰਿਤ ਚ ਕਿ ਇੱਕ ਤਰੀਕੇ ਨਾਲ ਉਹਨੂੰ ਪੜ੍ਹੋ ਤੇ ਉਹ ਮਹਾਂਭਾਰਤ ਹੈ, ਜੇ ਉਹਨੂੰ ਦੂਸਰੇ ਤਰੀਕੇ ਨਾਲ ਪੜ੍ਹੋ ਤੇ ਉਹ ਰਮਾਇਣ ਬਣ ਜਾਂਦੀ ਹੈ। ਯਾਨੀ ਕਿ ਸ਼ਬਦਾਂ ਦੇ ਹੇਰ ਫੇਰ ਤੋੜ ਫੋੜ ਨਾਲ ਇਹ ਭਾਸ਼ਾ ਦੀ ਅਮੀਰੀ ਦੀਆਂ ਗੱਲਾਂ ਹਨ। ਸੰਸਕ੍ਰਿਤ ਇਹੋ ਜਿਹੀ ਭਾਸ਼ਾ ਹੈ ਜਿਹਦੇ ਵਿੱਚ ਇਸ ਤਰ੍ਹਾਂ ਦੀ ਅਮੀਰੀ ਮੌਜੂਦ ਹੈ ਕਿ ਇੱਕ ਇੱਕ ਲਫ਼ਜ਼ ਦੇ ਪੰਜਾਹ ਪੰਜਾਹ ਸੌ ਸੌ ਅਰਥ ਤੁਹਾਨੂੰ ਮਿਲ ਗਏ, ਔਰ ਉਹਦਾ ਪ੍ਰਭਾਵ ਗੁਰੂ ਗ੍ਰੰਥ ਸਾਹਿਬ ਦੀ ਲਿਖਤ ਉੱਤੇ ਪਿਆ, ਕਿਉਂਕਿ ਬਹੁਤ ਸਾਰੀਆਂ ਭਾਸ਼ਾਵਾਂ ਦਾ ਮੂਲ ਉਹ ਸੀ ਉਸ ਵੇਲੇ। ਇਸ ਕਰਕੇ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਇੱਕ ਲਿਖਿਆ, ਕਿਉਂਕਿ ਪ੍ਰਮਾਤਮਾ ਦੀ ਗੱਲ ਕਰਨੀ ਸੀ ਤੇ ਉਸ ਸਮਾਜ ਵਿੱਚ ਉਸ ਧਾਰਮਿਕ ਭਾਈਚਾਰੇ ਚ ਇਹ ਗੱਲ ਉਹਨਾਂ ਕਰਨੀ ਸੀ ਜਿਸ ਭਾਈਚਾਰੇ ਦੇ ਅੰਦਰ ਇੱਕ ਬ੍ਰਹਮ ਦੀ ਇੱਕ ਪ੍ਰਮਾਤਮਾ ਦੀ ਗੱਲ ਤਾਂ ਇੱਕ ਕਿਸਮ ਦੀ ਖਤਮ ਹੋ ਚੁੱਕੀ ਸੀ, ਉੱਥੇ ਅਨੇਕ 33 ਕਰੋੜ ਦੇਵਤਿਆਂ ਦੀ ਕਹਾਣੀ ਚੱਲਦੀ ਸੀ, ਵੱਖ ਵੱਖ ਪੀਰਾਂ ਯੋਗੀਆਂ ਸਿੱਧਾਂ ਦੀ ਕਹਾਣੀ ਚੱਲਦੀ ਸੀ। ਕਹਿੰਦੇ ਸਨ ਕਿ ਪ੍ਰਮਾਤਮਾ ਹੈ, ਬ੍ਰਹਮ ਹੈ, ਲੇਕਿਨ ਜਿਸ ਵੇਲੇ ਮੰਨਣ ਦੀ ਗੱਲ ਆਉਂਦੀ ਸੀ ਤੇ ਫਿਰ ਉਸ ਨੂੰ ਅਨੇਕ ਰੂਪਾਂ ਦੇ ਅੰਦਰ ਦੇਵੀ ਦੇਵਤਿਆਂ ਵਿੱਚ ਸਥਾਪਿਤ ਕਰਕੇ, ਉਹਦੀ ਵੰਡ ਕਰਕੇ, ਤੋੜ ਫੋੜ ਕਰਕੇ ਉਹਨੂੰ ਮੰਨਿਆ ਜਾਂਦਾ ਸੀ। ਇਸ ਕਰਕੇ ਗੁਰੂ ਸਾਹਿਬ ਚੂੰਕਿ ਸਿਰਫ ਇੱਕ ਪ੍ਰਮਾਤਮਾ ਤੋਂ ਸਿਵਾ ਕਿਸੇ ਹੋਰ ਸ਼ਕਤੀ ਦੇ ਉਪਾਸ਼ਕ ਨਹੀਂ ਤੇ ਨਾ ਕਿਸੇ ਹੋਰ ਸ਼ਕਤੀ ਨੂੰ ਅਹਿਮੀਅਤ ਦਿੰਦੇ ਨੇ ਤੇ ਨਾ ਇਹਦੀ ਨਾ ਇਹ ਕੋਈ ਅਹਿਮੀਅਤ ਕਿਸੇ ਦੀ ਹੈ, ਇਸ ਕਰਕੇ ਗੁਰੂ ਸਾਹਿਬ ਨੇ ਮੂਲ ਮੰਤਰ ਲਿਖਦਿਆਂ ਹੋਇਆਂ ਪ੍ਰਮਾਤਮਾ ਦਾ ਅਰਬੀ ਸਿਧਾਂਤ ਦਿੰਦਿਆਂ ਹੋਇਆਂ ਉਹਨਾਂ ਨੇ ਪਹਿਲੋਂ ਗਣਿਤ ਸ਼ਾਸਤਰ ਦਾ ਇੱਕ ਲਿਖਿਆ ਤਾਂ ਕਿ ਇਹਦੇ ਅਰਥ ਨਾ ਬਦਲੇ ਜਾ ਸਕਣ, ਇਹਨੂੰ ਤਬਦੀਲ ਨਾ ਕੀਤਾ ਜਾ ਸਕੇ। ਇਸ ਲਈ ਉਸ ਇੱਕ ਤੋਂ ਬਾਅਦ ਓਅੰਕਾਰ, ਸਤਨਾਮ, ਜਿਤਨੇ ਵੀ ਲਫ਼ਜ਼ ਹਨ ਉਹਨਾਂ ਦੇ ਅਰਥ ਕਰਨ ਲੱਗਿਆਂ, ਇੱਥੋਂ ਤੱਕ ਕਿ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਕਰਨ ਲੱਗਿਆਂ, ਅਸਾਂ ਇਸ ਇੱਕ ਨੂੰ ਕਦੇ ਨਹੀਂ ਛੱਡਣਾ। ਜਦੋਂ ਇਸ ਇੱਕ ਤੋਂ ਅਸੀਂ ਲਾਂਭੇ ਜਾ ਕੇ ਕੋਈ ਅਰਥ ਕਰਾਂਗੇ ਤਾਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ, ਗੁਰੂ ਸਾਹਿਬ ਦਾ ਜੋ ਇੱਕ ਪ੍ਰਮਾਤਮਾ ਤੇ ਵਿਸ਼ਵਾਸ ਦਾ ਸਿਧਾਂਤ ਹੈ ਉਹ ਨਹੀਂ ਰਹੇਗਾ। ਤੇ ਜਦੋਂ ਉਸ ਸਿਧਾਂਤ ਤੋਂ ਅਸੀਂ ਲਾਂਭੇ ਹੋ ਜਾਵਾਂਗੇ ਤਾਂ ਮਾਫ਼ ਕਰਨਾ, ਗੁਰੂ ਦੀ ਸਿੱਖੀ ਤੇ ਗੁਰਮਤਿ ਦੀ ਗੱਲ ਸਾਨੂੰ ਸਮਝ ਵਿੱਚ ਨਹੀਂ ਪਏਗੀ। ਇਹ ਇੱਕ ਦਾ ਹੀ ਸਿਧਾਂਤ ਹੈ ਜਿਹੜਾ ਦੇਹਧਾਰੀ ਗੁਰੂ ਨਹੀਂ ਰਹਿਣ ਦਿੰਦਾ, ਇਹ ਇੱਕ ਦਾ ਹੀ ਸਿਧਾਂਤ ਹੈ ਜਿਹੜਾ ਬੁੱਤ ਪ੍ਰਸਤੀ ਨਹੀਂ ਰਹਿਣ ਦਿੰਦਾ, ਇਹ ਇੱਕ ਦਾ ਹੀ ਸਿਧਾਂਤ ਹੈ ਜਿਹੜਾ ਵੱਖ ਵੱਖ ਕਿਸਮ ਦੇ ਦੇਵੀ ਦੇਵਤਿਆਂ ਦੇ ਭਰਮ ਵਹਿਮਾਂ ਨੂੰ ਤੋੜਦਾ, ਇਹ ਇੱਕ ਦਾ ਹੀ ਸਿਧਾਂਤ ਹੈ ਜਿਹੜਾ ਮਨੁੱਖ ਨੂੰ ਜੰਮਣ ਮਰਨ ਵਿੱਚੋਂ ਕੱਢ ਕੇ ਤੇ ਇੱਕ ਵਿੱਚ ਲੀਨ ਕਰਦਾ। ਲੇਕਿਨ ਜੇ ਇਸ ਇੱਕ ਨੂੰ ਅਸੀਂ ਲਾਂਭੇ ਕਰ ਦਿਆਂਗੇ ਤੇ ਫਿਰ ਬਾਕੀ ਦੀ ਗੱਲ ਜਿਹੜੀ ਹੈ ਉਹ ਖਤਮ ਹੋ ਜਾਏਗੀ। ਇਸੇ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕੁਝ ਪੰਕਤੀਆਂ, ਕੁਝ ਸ਼ਬਦ ਐਸੇ ਮੌਜੂਦ ਹਨ ਜਿਹੜੇ ਇਸ ਇੱਕ ਦੀ ਮਹਾਨਤਾ ਨੂੰ ਬਾਰ ਬਾਰ ਸਾਡੇ ਸਾਹਮਣੇ ਰੱਖਦੇ ਨੇ। ਕਹਿੰਦੇ ਨੇ ਏਕ ਅਨੇਕ ਵਿਆਪਕ ਪੂਰਕ ਚਤ ਦੇਖੋ ਤਤ ਸੋਈ, ਇਸ ਤਰ੍ਹਾਂ ਦੀਆਂ ਬਹੁਤ ਪੰਕਤੀਆਂ ਮਿਲਣ ਗਈਆਂ। ਮੇਰਾ ਮਤਲਬ ਬਹੁਤੇ ਪ੍ਰਮਾਣ ਦੇਣ ਤੋਂ ਨਹੀਂ, ਜੇ ਮੈਂ ਪ੍ਰਮਾਣ ਦੇਣਾ ਚਾਹਵਾਂ ਤੇ ਸੈਂਕੜੇ ਪ੍ਰਮਾਣ ਦੇ ਸਕਦਾ, ਐਸੀ ਕੋਈ ਗੱਲ ਨਹੀਂ। ਲੇਕਿਨ ਗੱਲ ਹੈ ਗੱਲ ਸਮਝਣ ਦੀ। 10 ਪ੍ਰਮਾਣ ਮੈਂ ਦੇ ਦਿਆਂ ਤੇ ਗੱਲ ਸਮਝ ਵਿੱਚ ਨਾ ਆਵੇ ਉਹਦਾ ਕੋਈ ਫਾਇਦਾ ਨਹੀਂ ਹੈ। ਗੱਲ ਅਸਾਂ ਸਮਝਣੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਗਿਣਤੀ ਦਾ ਇੱਕ ਵਰਤ ਕੇ ਤੇ ਇਸ ਸਾਰੀ ਵਿਚਾਰਧਾਰਾ ਨੂੰ ਇਕਾਗਰ ਕਰ ਦਿੱਤਾ कि एक परमात्मा तो बिना कोई दूसरी गल जड़ी है वो असी नहीं कर सकते। क्योंकि समा समाप्त है, इस करके अज की गल नूं मैं इत्थे समाप्त करदा। अगले अखर शब्द उन्हां दी विचार उन्हां दे संबंध विच जो कुछ विस्थार है हौली हौली तुहाडे नाल मैं साझा करन दा यतन करांगा। लेकिन इस एक दी गल नूं आपां ध्यान विच रखना, क्योंकि इह गल चेते रखनी कि जे अज दी गल समझ विच नहीं आएगी तां कल दी वी नहीं आएगी। इह सिलसिला है, इह नहीं कि किते कोई गल कर दित्ती गई है किते कोई गल कर दित्ती गई है। इह तरतीब वार सिलसिले वार सारी गलबात लिखी गई है ते असी उनू सिलसिलेवार ही समझण दी कोशिश करनी है, ताकि जदों असी एक ओंकार सतनाम करता पुरख असी मूल मंत्र दा उचारण करिए ते साडे ध्यान विच इह गल होवे भी इहदा भाव की है। फिर ते इह पढ़िया होया फिर इह सुणिया होया सार्थक होएगा ते अंदर वसेगा। ते जे सानू पता ही नहीं ते फिर तां उह गल है ना कि जे ब्राह्मण संस्कृत दे श्लोक पढ़ रहा ते असी कहिंदे भी इह कुछी चरोड़ प्यार खड़काउंदा पता नहीं की कह रहा। ये ठीक है असी सुन के रस माणते हाँ, लेकिन वह कल रस है, वह तो इधरों सुनिया इधरों निकल गया। नहीं, इस नूं दिमाग की सुरत विच लियाउणा है ताकि ये गल कदे भुले ना कदे विसरे ना, तो जदों ये विसरी ना तो अंत वेले ये ना विसरना ही काम आएगा, क्योंकि फिर सुरत उत्थे जाएगी, फिर सुरत की पकड़ उत्थे होगी। तो इन्हें अखरां नाल ही अज दी विचार समाप्त करता होया खिमा दा जाचक हाँ। वाहिगुरू जी का खालसा, वाहिगुरू जी की फतेह।

0: प्रोग्राम दा ए हिस्सा तुहाडे तक मालवा टायर्स एंड सर्विसेज दे सहयोग नाल पहुंचाया जा रहा है। ए 24 घंटे 7 दिन मोबाइल सर्विसेज प्रदान करदे ने। इना तो किसी भी तरह दे नवे ते पुराने ट्रक एंड ट्रेलर टायर्स, व्हील बैलेंस एंड अलाइनमेंट, टायर रोटेशन एंड रिपेयर दिया सेवा लैण लई तुसी मालवा टायर्स नू 403-899-1985 जां फिर 403-899-1984 ते संपर्क कर सकते हो। मालवा टायर्स एंड सर्विसेज दा पता है, बिल्डिंग नंबर 8616, 44th स्ट्रीट, साउथ ईस्ट, कैलगरी। प्रोग्राम दा ए हिस्सा तुहाडे तक फर्स्ट चॉइस लाइटिंग, प्लंबिंग ते इलेक्ट्रिकल दे सहयोग नाल पहुंचाया जा रहा है। फर्स्ट चॉइस लाइटिंग एंड प्लंबिंग दा फोन नंबर 403-457-1457 यानी 403-457-1457। इना दे शोरूम दा पता है, यूनिट नंबर 2121-3961 52 एवेन्यू नॉर्थ ईस्ट कैलगरी, कॉमनवेल्थ हाल दे बिल्कुल नेड़े।
1: प्रोग्राम दा ए हिस्सा तुहाडे तक पाठ पूजा वालियां दे सहयोग नाल पहुंचाया जा रहा है। इना कोल धार्मिक ऑडियो अते वीडियो, रेडियो, धार्मिक वॉल हैंगिंग्स, शस्त्र, ककार, म्यूजिक इंस्ट्रूमेंट्स जिवें ढोल, हारमोनियम, तबला, तुम्बी अते हर तरह दे पूजा दे समान दी जानकारी ले कॉल करो 403-768-1681 403-768-1681। इना दा पता नोट करो, यूनिट नंबर 1120 4150 109th एवेन्यू नॉर्थ ईस्ट कैलगरी।
0: प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। इना तो किसी भी तरह दे कस्टम किचन, बार्स, वॉशरूम, वैनिटी, क्लाजेट अते कमर्शियल मिल वर्क बारे कोई भी जानकारी लैण लई तुसी पॉल सेखो जी नू 403-829-5000 या फिर 403-701-4947 ते संपर्क कर सकते हो। HMP कस्टम कैबिनेट्स लिमिटेड दा पता है, यूनिट नंबर 11-2316 एवेन्यू नॉर्थ ईस्ट कैलगरी। पंजाबी रेडियो 102.7 FM ते प्रसारित होने वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
2: गुरु जी दे पावन दरबार विच सुशोभित गुरु सवारी सात संगत जीओ, वाहिगुरु जी का खालसा, वाहिगुरु जी की फतेह। श्री गुरु ग्रंथ साहिब जी दे अंदर मंगलाचरण, जिसनु मूल मंत्र भी कहिंदे हां, करीबन करीबन हर शब्द संग्रह तो पहले दर्ज है। मैं जिक्र कीता सी कि श्री गुरु ग्रंथ साहिब दे मुढ़ले तत्करे तो पहले भी इस मूल मंत्र दा अंदराज है। मूल मंत्र दा आरंभ एक गिणती दे अखर तो हुंदा है, गिणती दे अंक तो हुंदा है, ते उस एक दे संबंध विच ए निश्चित बात है कि उहदा कोई दूसरा, तीसरा, चौथा अर्थ नहीं कीता जा सकता। एक तो बाद लफ्ज है ओंकार। मैनू क्षमा करना कि जिस तरह इसका असी उच्चारण करते हाँ ये अक्षर सही उस तरह लिखा नहीं गया, लेकिन बाणी की खोज ते विद्वाना दे मत अनुसार इसका उच्चारण जड़ा है ओंकार कीता जाता है। आम तौर पर असी जिस वेले रामकली राग विच पहुंचते हाँ पाठ करदे हाँ करदे हाँ तां उत्थे एक बाणी दर्ज है जिसका नाम है ओंकार। आम लोग उसनू दक्षिणी ओंकार कहिंदे ने, लेकिन दक्षिणी ओंकार बाणी का नाम नहीं है। बाणी का नाम है सिर्फ ओंकार। रामकली राग है ते दक्षिणी उस राग की एक प्रकृति है, उस राग का एक सुभा, एक बनगी है। दक्षिणी का संबंध ओंकार नाल नहीं, दक्षिणी का संबंध रामकली राग नाल है। लेकिन चूंकि सानू बहुतियां नूं पता नहीं हुंदा, इस वास्ते असी रामकली नूं तोड़ के दक्षिणी नूं ओंकार नाल जोड़ दिंदे हां, जिहदा कोई अर्थ नहीं। खैर, यह एक वक्री गल है। ओंकार लफ्ज जिहड़ा है, इहदा मूल है लफज ओम। पुरातन वेदां, शास्त्रां, सिमरतियां इत्यादिक विच सनातन धर्म के अंदर इस लफ्ज की प्रवृत्ति रही है। इस दे बहुत सारे अर्थ जड़े ने वो विद्वान लोगों ने किए ने। प्रिंसीपल साहिब सिंह होर ने श्री गुरु ग्रंथ साहिब का सटीक करदिया होया संस्कृत दे कोश अमरकोश का हवाला दिता है, और संस्कृत कोशां विचों अमरकोश अज भी सब तो उत्तम ते श्रेष्ठ कोश मन्या जांदा है। अमरकोश के मुताबक इस शब्द के जड़े अर्थ हैं, क्योंकि शब्द का मूल ओम है, ओम तो पहले एक लाया गया ते ओम तो बाद कार शब्द जोड़िया गया, जिसनों गुरु साहब ने कक्का कन्ना रारा कार ना लिख के एक लकीर खिंच दी है। असी जिस वे ओंकार लिखते हैं तो ओम तो कार के उपर एक लकीर गोल पाने, उसनों उचारण उसका प्रोनसीएशन कार है। तो ओम लफ्ज जड़ा है, इसके तीन प्रसिद्ध अर्थ हैं। पहला अर्थ तो यह है कि कोई भी धार्मिक ग्रंथ आदिक रचना जो रची जाती है तो उस आरंभ तो पहले इस ओम शब्द की लिखत विच वरतों की जाती रही है, तो समाप्ति वेले भी यह वरतों होती रही है। दूसरा अर्थ इहदा यह लिया गया है कि कोई धार्मिक व्यक्ति ऋषि मुनि अपने सेवक अपने किसी दास नूं जग्यासू नूं कोई प्रश्न करता है या कोई कार्य कहिंदा है, जिस तरह असीं किसी नूं कोई काम कहिंदे ओह कहिंदा यस मैं करन लगा है कर दिंदा, इसे तरह वह सत्कार वजों ओम लफ्ज़ का उचारण करते ने, प्रवानगी देंदे हन, आग्या का पालन करते ने। यह दो अर्थ पहले हैं। तीसरा अर्थ है ब्रह्म, जिसनों असीं परमात्मा कहने वाहिगुरु कहने। इस तिना अर्थां की श्रेणी विचों जिहड़ा तीसरा शब्द है ब्रह्म के रूप अंदर वाहिगुरु अकाल पुरख वास्ते सतगुरु सचे पातशाह जी ने उस दी इत्थे वरतों कीती है। इसे करके इस दे पहलों उन्होंने एक जोड़ दिता है ते बाद विच कार लफ्ज लाया है। अर्थ यह है कि परमात्मा एक है, ब्रह्म एक है, ते कार तो मतलब है कि वह एक रस है। जिस तरह असी आम तौर पर इस गल का जिक्र करते हाँ कि यह गल जिहड़ी है यह लगातार हो रही है, एक रस हो रही है। इसे तरह कार इस गल की सूचक है कि परमात्मा की होंद मुसलसल लगातार जारी है। इस शब्द नूं, इस भाव नूं समझाउण वास्ते एक होर गल भी विद्वाना ने कही है। वो कहिंदे ने जिस तरह कोई लफज, कोई आवाज, कोई धुनी उठती है ते उस आवाज नूं, धुनी नूं एक रस प्रगट करन वास्ते भाषा दे अंदर, बोली दे अंदर एक कार लफज जिहड़ा पिछेत्र वजों वरत्या जांदा है। जिस तरह श्री गुरु ग्रंथ साहिब जी दे अंदर सवैया विच भट्टा ने जिक्र किया है, किंकनी शब्द झनतकार खेल पाए जियो। झनत पायल की आवाज है, लेकिन ओदी एक रस आवाज नूं प्रगट करन लई लफज नूं कार पिछेत्र जोड़ के ते झनतकार बनाया गया। इस तरह के लफज गुरु ग्रंथ साहिब के अंदर होर भी थावां ते मौजूद ने। जो तुसी ध्यान नाल पढ़ोगे तो इहो जे होर लफज जड़े ने वह तुहानूं मिलणगे, पर पता लगेगा कि यह लफज के अर्थ नूं एक सार करन वास्ते लिखे गए ने। तो खैर, सतगुरु जी ने इस एक ओंकार का अर्थ यह दिता है कि परमात्मा एक है ते वो एक रस व्यापक है। एक गल ध्यान विच रखनी कि इस ओम दे जड़े अर्थ ने ना, इनू सनातन विचारधारा ने वंडिया, कहन लगे कि यह जड़ा ओम है ਇਹ ਅਸਲ ਵਿੱਚ ਤਿੰਨ ਸ਼ਕਤੀਆਂ ਦਾ ਇਕੱਠ ਹੈ, ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼। ਇਹ ਤਿੰਨ ਸ਼ਕਤੀਆਂ ਤ੍ਰਿਮੂਰਤੀ ਜਿਹੜੀ ਹੈ ਉਹਨੂੰ ਉਹਨਾਂ ਨੇ ਇਸ ਓਮ ਦੇ ਅੰਦਰ ਕਲਪਿਆ। ਤੇ ਤੁਸੀਂ ਸ਼ਾਇਦ ਕਿਤੇ ਧਿਆਨ ਨਾਲ ਕੋਈ ਤਸਵੀਰ ਵੀ ਇਹੋ ਜਿਹੀ ਵੇਖੀ ਹੋਏਗੀ ਜਿਹਦੇ ਵਿੱਚ ਓਮ ਬਣਾ ਕੇ ਤੇ ਤਿੰਨੇ ਦੇਵਤਿਆਂ ਦੀ ਮੂਰਤੀ ਬਣੀ ਹੋਈ ਮਿਲਦੀ ਹੈ। ਕਿਉਂਕਿ ਉਹਨਾਂ ਦਾ ਭਾਵ ਇਹ ਹੈ ਕਿ ਬ੍ਰਹਮਾ ਤੋਂ ਮਤਲਬ ਹੈ ਸਿਰਜਣ ਦੀ, ਪੈਦਾ ਕਰਨ ਦੀ ਤਾਕਤ, ਤੇ ਵਿਸ਼ਨੂੰ ਤੋਂ ਮਤਲਬ ਹੈ ਪਾਲਣ ਦੀ ਤਾਕਤ, ਤੇ ਸ਼ਿਵ ਤੋਂ ਮਤਲਬ ਹੈ ਮਾਰਨ ਦੀ ਤਾਕਤ। ਉਹਨਾਂ ਨੇ ਕਿਹਾ ਵੀ ਇਹ ਤਿੰਨ ਸ਼ਕਤੀਆਂ ਜਿਹੜੀਆਂ ਨੇ ਇਸ ਬ੍ਰਹਮ ਦੇ ਅੰਦਰ, ਇਸ ਓਮ ਦੇ ਅੰਦਰ ਮੌਜੂਦ ਨੇ। ਇਸ ਕਰਕੇ ਉਹਨਾਂ ਨੇ ਇਹਨਾਂ ਨੂੰ ਤਿੰਨ ਰੂਪ ਦੇ ਦਿੱਤੇ, ਜਿਹਦਾ ਗੁਰੂ ਨਾਨਕ ਸਾਹਿਬ ਨੇ ਜਪਜੀ ਵਿੱਚ ਅੱਗੇ ਜਾ ਕੇ ਆਪਣੇ ਢੰਗ ਨਾਲ ਵਿਸਥਾਰ ਦੇ ਕੇ ਤੇ ਖੰਡਨ ਕੀਤਾ। ਜਿਹੜੀ ਪੌੜੀ ਅਸੀਂ ਪੜ੍ਹਦੇ ਹਾਂ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ, ਜਦੋਂ ਇਸ ਪੌੜੀ ਤੇ ਪਹੁੰਚਾਂਗੇ ਫਿਰ ਇਹਦੇ ਵਿਸਥਾਰ ਵੱਲ ਧਿਆਨ ਦੇਵਾਂਗੇ। ਤੋ ਬ੍ਰਹਮ ਤੋਂ ਲੋਕਾਂ ਨੇ ਵੱਖ ਵੱਖ ਸ਼ਕਤੀਆਂ ਜਿਹੜੀਆਂ ਸੀ ਉਹਨਾਂ ਨੂੰ ਪ੍ਰਗਟ ਕਰਕੇ ਤੇ ਕਈ ਰੂਪ ਉਹਦੇ ਜਿਹੜੇ ਸਨ ਉਹ ਲੋਕਾਂ ਦੇ ਅੰਦਰ ਪ੍ਰਚਾਰੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਪਰਮਾਤਮਾ ਇੱਕ ਹੈ। ਇਸ ਕਰਕੇ ਤੁਸੀਂ ਇੱਕ ਓਅੰਕਾਰ ਨੂੰ ਇਹੋ ਨਹੀਂ ਕਹਿ ਸਕਦੇ ਵੀ ਇਹ ਤਿੰਨ ਦੇਵਤੇ ਨੇ, ਕਿਉਂਕਿ ਗੁਰੂ ਸਾਹਿਬ ਨੇ ਪਹਿਲਾਂ ਇੱਕ ਅੰਕ ਜੋੜ ਦਿੱਤਾ। ਤੇ ਕਾਰ ਜਿਹੜੀ ਹੈ ਉਹ ਇਹਦੀ ਇੱਕ ਸਾਰਤਾ, ਇਹ ਨਹੀਂ ਵੀ ਅੱਜ ਬ੍ਰਹਮਾ ਹੈ ਕੱਲ ਨਹੀਂ ਹੋਏਗਾ। ਯਾਦ ਰੱਖਣਾ, ਬ੍ਰਹਮਾ ਵਿਸ਼ਨੂੰ ਤੇ ਸ਼ਿਵ ਦੀ ਉਤਪਤੀ, ਉਹਦੀ ਪੈਦਾਇਸ਼ ਤੇ ਉਸ ਦੇ ਅੰਤ ਦਾ ਜ਼ਿਕਰ ਕੀਤਾ ਗਿਆ। ਤੇ ਇਹ ਗੱਲ ਕਹੀ ਗਈ ਹੈ ਵੀ ਕਈ ਵਾਰੀ ਪੈਦਾ ਹੋਏ ਤੇ ਕਈ ਵਾਰੀ ਨਾਸ ਹੋਏ, ਪਰ ਪਰਮਾਤਮਾ ਸੰਬੰਧੀ ਇਹ ਗੱਲ ਨਹੀਂ ਆਖੀ ਜਾ ਸਕਦੀ ਕਿ ਪਰਮਾਤਮਾ ਕਦੇ ਪੈਦਾ ਹੋਇਆ ਫਿਰ ਮਰ ਗਿਆ। ਮੈਂ ਛੋਟਾ ਹੁੰਦਾ ਸਾਂ ਤੇ ਕਈ ਸਾਖੀਆਂ ਪੜ੍ਹਦੇ ਸਾਂ, ਇੱਕ ਸਾਖੀ ਪੜ੍ਹੀ, ਉਹਦੇ ਵਿੱਚ ਜ਼ਿਕਰ ਸੀ ਜਿਵੇਂ ਅੱਜ ਵੀ ਲੋਕੀ ਕਲਪਨਾ ਕਰਦੇ ਆ ਕਿ ਪਰਮਾਤਮਾ ਦਾ ਕੋਈ ਸੱਚਖੰਡ ਹੈ, ਬਹੁਤ ਦੂਰ ਕਿਤੇ ਬਣਿਆ ਹੋਇਆ, ਸੋਨੇ ਦੇ ਮੰਦਰ ਨੇ, ਬੜੇ ਹੀਰੇ ਜਵਾਹਰਾਤ ਜੜੇ ਹੋਏ ਨੇ, ਠੰਡੀ ਪੌਣ ਚੱਲਦੀ ਹੈ, ਕਈ ਕਿਸਮ ਦੀ ਕਲਪਨਾ ਲੋਕਾਂ ਨੇ ਕੀਤੀ ਹੈ। ਤੇ ਉਹਦੇ ਵਿੱਚ ਫਿਰ ਲਿਖੇ ਦਰਜ ਕੀਤਾ ਸੀਗਾ ਕਿ ਇੱਕ ਬਜ਼ੁਰਗ ਸਫੇਦ ਦਾੜੀ, ਦਸਤਾਰ, ਚੋਲਾ, ਤੇ ਉਹ ਉਸ ਸੱਚਖੰਡ ਦੇ ਸਿੰਘਾਸਨ ਤੇ ਮੌਜੂਦ ਹੈ, ਕਹਿੰਦੇ ਪਰਮਾਤਮਾ। ਹੁਣ ਤੇ ਹਾਸਾ ਆਉਂਦਾ ਆਪਣੀ ਉਹ ਗੱਲ ਤੇ ਉਹ ਪੜ੍ਹੀ ਹੋਈ ਤੇ ਵੀ ਜੇ ਪਰਮਾਤਮਾ ਬਜ਼ੁਰਗ ਹੈ ਤਾਂ ਗੁਜ਼ਰ ਵੀ ਗਿਆ ਹੋਏਗਾ, ਕਿਉਂਕਿ ਜਿਸ ਤੇ ਬਜ਼ੁਰਗੀ ਆਏਗੀ ਉਸਦਾ ਨਾਸ਼ ਵੀ ਹੋਏਗਾ। ਪਰਮਾਤਮਾ ਜੋ ਹੈ ਉਹਦੇ ਤੇ ਨਾ ਬਚਪਨ ਆਉਂਦਾ, ਨਾ ਉਹਦੇ ਤੇ ਜਵਾਨੀ ਆਉਂਦੀ ਹੈ, ਨਾ ਉਹਦੇ ਤੇ ਬੁਢੇਪਾ ਆਉਂਦਾ। ਉਹ ਪਰਿਵਰਤਨਸ਼ੀਲ ਨਹੀਂ ਹੈ ਵੀ ਬਦਲਦਾ ਰਹਿੰਦਾ, ਉਹਦੇ ਅੰਦਰ ਕੋਈ ਤਬਦੀਲੀ ਆਉਂਦੀ, ਕਦੇ ਉਹਦੀ ਸ਼ਕਤੀ ਘੱਟ ਜਾਂਦੀ ਹੈ, ਕਦੇ ਉਹਦੀ ਵੱਧ ਜਾਂਦੀ ਹੈ। ਐਸੀ ਗੱਲ ਪਰਮਾਤਮਾ ਦੇ ਅੰਦਰ ਨਹੀਂ ਹੈ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਕਿ ਇੱਕ ਓਅੰਕਾਰ ਤੇ ਅਗਲਾ ਲਫ਼ਜ਼ ਜਿਹੜਾ ਜੋੜਿਆ ਨਾ ਸਤ ਨਾਮ। ਨਾਮ ਦਾ ਮਤਲਬ ਹੈ ਐਗਜ਼ਿਸਟੈਂਸ, ਹੋਂਦ। ਕਿਸੇ ਚੀਜ਼ ਦੀ ਵੀ ਹੋਂਦ ਜਦੋਂ ਸਵੀਕਾਰ ਕਰ ਲੈਂਦੇ ਹਾਂ ਤਾਂ ਫਿਰ ਉਹਦਾ ਅਸੀਂ ਨਾਮ ਰੱਖਦੇ ਹਾਂ। ਹੁਣ ਸੱਚ ਹੈ, ਕਿਸੇ ਨੇ ਵੇਖਿਆ ਤੇ ਨਹੀਂ ਨਾ ਵੀ ਕਿੱਦਾਂ ਦਾ ਹੁੰਦਾ, ਕੋਈ ਬੰਦਾ ਹੈ, ਜਨਾਨੀ ਹੈ, ਪਸ਼ੂ ਹੈ, ਪੰਛੀ ਹੈ, ਕਿਸੇ ਨਹੀਂ ਦੇਖਿਆ, ਪਹਾੜ ਹੈ, ਸਮੁੰਦਰ ਹੈ, ਕਿਸੇ ਨਹੀਂ ਦੇਖਿਆ। ਲੇਕਿਨ ਅਸੀਂ ਸਾਰੇ ਕਹਿੰਦੇ ਵੀ ਸੱਚ ਬੋਲਣਾ ਚਾਹੀਦਾ, ਸਾਰੇ ਇਸ ਲਫ਼ਜ਼ ਦੀ ਵਰਤੋਂ ਕਰਦੇ, ਦੀ ਹੋਂਦ ਨੂੰ ਮੰਨਦੇ ਹਾਂ। ਇਸੇ ਤਰ੍ਹਾਂ ਝੂਠ ਹੈ, ਕੋਈ ਉਹਦਾ ਆਕਾਰ ਨਹੀਂ, ਕੋਈ ਸ਼ਕਲ ਸੂਰਤ ਕਿਸੇ ਨਹੀਂ ਵੇਖੀ, ਲੇਕਿਨ ਉਹ ਜ਼ਿੰਦਗੀ 'ਚ ਵਰਤਦੀ ਹੈ। ਇਸੇ ਤਰ੍ਹਾਂ ਈਰਖਾ, ਨਿੰਦਿਆ, ਲੋਭ, ਇਹ ਸਾਰੇ ਭਾਵ ਜਿਹੜੇ ਨੇ ਇਹ ਜੀਵਨ ਦੇ ਅੰਦਰ ਪ੍ਰਭਾਵ ਪਾਉਂਦੇ ਆ, ਵਰਤਦੇ ਨੇ, ਲੇਕਿਨ ਵੇਖੇ ਕਿਸੇ ਨਹੀਂ, ਕੋਈ ਸ਼ਕਲ ਸੂਰਤ ਇਹਨਾਂ ਦੀ ਹੈ ਨਹੀਂ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਕਿ ਪਰਮਾਤਮਾ ਜਿਹੜਾ ਬ੍ਰਹਮ ਹੈ ਉਹਦੀ ਐਗਜ਼ਿਸਟੈਂਸ, ਨਾਮ ਤੋਂ ਮਤਲਬ ਹੈ ਉਹਦੀ ਹੋਂਦ, ਉਹਦੀ ਹੋਂਦ ਹੈ, ਐਗਜ਼ਿਸਟੈਂਸ ਹੈ, ਤੇ ਉਹ ਜਿਹੜੀ ਐਗਜ਼ਿਸਟੈਂਸ ਹੈ ਉਹ ਸੱਤ ਹੈ। ਇਹ ਨਹੀਂ ਕਿ ਅੱਜ ਹੈ ਕੱਲ ਨਹੀਂ ਹੋਏਗਾ, ਜਿਹਨੂੰ ਅੱਗੇ ਜਾ ਕੇ ਜਪਜੀ ਦੇ ਆਰੰਭ ਦੇ ਸਲੋਕ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ, ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੁਸੀ ਵੀ ਸੱਚ। ਯਾਨੀ ਕਿ ਸਾਰੀਆਂ ਟਾਈਮ ਲਿਮਿਟਸ ਜਿਹੜੀਆਂ ਨੇ ਉਹਨਾਂ ਤੋਂ ਪਰਮਾਤਮਾ ਨੂੰ ਬਾਹਰ ਕੱਢ ਦਿੱਤਾ। ਉਹ ਐਸਾ ਸੱਤ ਹੈ ਕਿ ਜਿਹੜਾ ਅਸੀਂ ਕਲਪਨਾ ਨਹੀਂ ਕਰ ਸਕਦੇ ਵੀ ਕਦੋਂ ਸੀ। ਹੁਣ ਲੋਕਾਂ ਨੇ ਅੰਦਾਜ਼ੇ ਲਾਏ ਨੇ ਕਿ ਇਹ ਜਿਹੜੀ ਧਰਤੀ ਹੈ, ਇਹ ਜਿਹੜੀ ਸ੍ਰਿਸ਼ਟੀ ਹੈ, ਇਹ ਇਤਨੇ ਹਜ਼ਾਰ ਸਾਲ ਪਹਿਲਾਂ ਬਣੀ, ਅੰਦਾਜ਼ੇ ਲਾਏ ਨੇ। ਤੇ ਫਿਰ ਇਸੇ ਤਰ੍ਹਾਂ ਲੋਕੀ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰਦੇ ਵੀ ਪਰਮਾਤਮਾ ਵੀ ਇੰਨੇ ਚਿਰ ਦਾ ਬਣਿਆ ਹੋਏਗਾ। ਲੋਕੀ ਕਹਿੰਦੇ ਨੇ ਫਲਾਣਾ ਰੱਬ ਦਾ ਅਵਤਾਰ ਹੈ, ਰੱਬ ਜੰਮਿਆ। ਲੇਕਿਨ ਸਿਧਾਂਤ ਗੁਰਮਤਿ ਦਾ ਹੈ, ਅੱਗੇ ਚੱਲ ਕੇ ਹੋਰ ਵਿਸਥਾਰ ਹੋਏਗਾ, ਕਿ ਪਰਮਾਤਮਾ ਆਪਣੀਆਂ ਸ਼ਕਤੀਆਂ ਸੰਸਾਰ ਦੇ ਅੰਦਰ ਭੇਜਦਾ। ਇਹ ਸਾਰਾ ਸੰਸਾਰ ਉਹਦੀ ਸ਼ਕਤੀ ਦਾ ਪਸਾਰਾ ਹੈ, ਲੇਕਿਨ ਪਰਮਾਤਮਾ ਬਜ਼ਾਤੇ ਖੁਦ ਇੰਡੀਵਿਜੁਅਲ ਉਹਦੀ ਜਿਹੜੀ ਪਰਸਨੈਲਿਟੀ ਹੈ ਉਹ ਜੰਮਣ ਮਰਨ ਵਿੱਚ ਨਹੀਂ ਆਉਂਦੀ। ਇਸੇ ਕਰਕੇ ਉਸ ਨੂੰ ਜਾਗਤ ਜੋਤ ਕਿਹਾ ਗਿਆ ਕਿ ਉਹ ਸਦੀਵ ਕਾਲ ਪ੍ਰਕਾਸ਼ਮਾਨ ਹੈ, ਤੇ ਉਹਦੇ ਅੰਦਰ ਇਹ ਵਧਾ ਘਟਾ ਜੰਮਣ ਮਰਨ ਦੀ ਕਹਾਣੀ ਉਸ ਤੇ ਬਿਲਕੁਲ ਲਾਗੂ ਨਹੀਂ ਹੁੰਦੀ। ਸਵਾਮੀ ਦਯਾਨੰਦ ਹੋਏ ਹਨ ਆਰੀਆ ਸਮਾਜ ਦੇ ਸੰਚਾਲਕ। ਜਦੋਂ ਸਿੰਘ ਸਭਾ ਲਹਿਰ ਚੱਲੀ ਤੇ ਉਹਨਾਂ ਨਾਲ ਵਾਦ ਵਿਵਾਦ ਬ੍ਰਹਮ ਦੇ ਸੰਬੰਧ ਵਿੱਚ ਗਿਆਨੀ ਜਿੱਤ ਸਿੰਘ ਦਾ ਹੋਇਆ, ਉਹ ਤਿੰਨ ਚਾਰ ਬਹਿਸਾਂ ਹਨ ਉਹਨਾਂ ਦੇ ਅੰਦਰ, ਇੱਕ ਤਕਰਾਰ, ਇੱਕ ਬਹਿਸ, ਇੱਕ ਵਿਚਾਰ ਵਟਾਂਦਰਾ ਇਹ ਵੀ ਹੋਇਆ ਕਿ ਬੜਾ ਵਿਦਵਾਨ ਸੀ ਸਵਾਮੀ ਦਯਾਨੰਦ, ਵੇਦਾਂ ਦੇ ਸੰਬੰਧ ਵਿੱਚ, ਸਿਮਰਤੀਆਂ ਸ਼ਾਸਤਰਾਂ ਦੇ ਸੰਬੰਧ ਵਿੱਚ ਬੜੀ ਵਿਦਵਤਾ ਸੀ ਉਹਦੀ, ਤੇ ਗਿਆਨੀ ਜਿੱਤ ਸਿੰਘ ਹੋਣੀ ਵੀ ਬਹੁਤ ਤਗੜੇ ਵਿਦਵਾਨ ਸਨ। ਉਹਨਾਂ ਆਰੀਆ ਸਮਾਜ ਦੀ ਦੇ ਚੱਕਰ ਸੀ ਦਯਾਨੰਦ ਹੋਰਾਂ ਦਾ, ਤੇ ਚੱਕਰ ਇਸ ਗੱਲ ਤੇ ਆ ਗਿਆ, ਵਿਚਾਰ ਵਟਾਂਦਰਾ ਇਸ ਗੱਲ ਤੇ ਹੋਇਆ ਵੀ ਪਰਮਾਤਮਾ ਜਿਹੜਾ ਹੈ, ਬ੍ਰਹਮ ਜੋ ਹੈ, ਉਹ ਕਹਿੰਦੇ ਵੀ ਜੇ ਬ੍ਰਹਮ ਇਹ ਸਭ ਕੁਝ ਬਣਾਉਂਦਾ ਹੈ ਤਾਂ ਫਿਰ ਬ੍ਰਹਮ ਗਲਤੀ ਵੀ ਕਰਦਾ ਹੋਏਗਾ। ਜਿੱਦਾਂ ਅਸੀਂ ਵੀ ਕਹਿ ਦਿੰਦੇ ਰੱਬਾ ਤੂੰ ਕੀ ਕੀਤਾ, ਤੂੰ ਗਲਤ ਕੰਮ ਕਰ ਦਿੱਤਾ, ਇਸ ਤਰ੍ਹਾਂ ਦੀ ਵਿਚਾਰ ਲੋਕਾਂ ਦੇ ਅੰਦਰ ਆਉਂਦੀ ਹੈ ਵੀ ਇਹ ਬ੍ਰਹਮ ਜਿਹੜਾ ਹੈ ਉਸਨੇ ਇਹ ਸਾਰਾ ਸੰਸਾਰ, ਇਹ ਸਾਰੇ ਪਦਾਰਥ ਜਿਹੜੇ ਨੇ ਜੇ ਬ੍ਰਹਮ ਨੇ ਬਣਾਏ ਨੇ, ਫਿਰ ਤਾਂ ਬ੍ਰਹਮ ਜਿਹੜਾ ਹੈ ਉਹ ਸੁਤੰਤਰ ਨਹੀਂ, ਨਿਰਲੇਪ ਨਹੀਂ, ਔਗਣਾ ਤੋਂ ਰਹਿਤ ਨਹੀਂ ਹੈ। ਇਹ ਕਲਪਨਾ ਕਰਦਿਆਂ ਹੋਇਆਂ ਸਵਾਮੀ ਦਯਾਨੰਦ ਨੇ ਇਹ ਗੱਲ ਕਹੀ ਕਿ ਬ੍ਰਹਮ ਜਿਹੜਾ ਵੱਖਰਾ ਹੈ ਤੇ ਇਹ ਜਿਹੜੇ ਤੱਤ ਨੇ, ਮਿੱਟੀ, ਹਵਾ, ਅੱਗ, ਪਾਣੀ, ਇਹ ਵੱਖਰੇ ਨੇ, ਯਾਨੀ ਕਿ ਇਹਨਾਂ ਦੀ ਹੋਂਦ ਜਿਹੜੀ ਹੈ ਉਹ ਵੱਖਰੀ ਹੈ। ਤੇ ਫਿਰ ਗਿਆਨੀ ਜਿੱਤ ਸਿੰਘ ਹੁਣੀ ਕਹਿਣ ਲੱਗੇ ਵੀ ਇਹਦਾ ਮਤਲਬ ਹੈ ਕਿ ਪਰਮਾਤਮਾ ਇੱਕ ਨਹੀਂ, ਬ੍ਰਹਮ ਇੱਕ ਨਹੀਂ, ਇੱਕ ਤੇ ਬ੍ਰਹਮ ਵੱਖਰਾ ਹੈ, ਦੂਸਰੇ ਤੱਤ ਵੀ ਅਨਾਦੀ ਨੇ। ਉਹਨਾਂ ਦੀ, ਮੈਂ ਉਹਨਾਂ ਦੀ ਭਾਸ਼ਾ ਵਿੱਚ ਗੱਲ ਕਰਾਂ, ਉਹ ਕਹਿੰਦੇ ਨੇ ਵੀ ਇਹ ਤੱਤ ਵੀ ਅਨਾਦੀ ਹਨ, ਯਾਨੀ ਕਿ ਇਹਨਾਂ ਦਾ ਵੀ ਮੁੱਢ ਦੱਸਿਆ ਨਹੀਂ ਜਾ ਸਕਦੇ, ਆਪਣੇ ਆਪ ਹੀ ਪੈਦਾ ਹੋਏ ਨੇ, ਤੇ ਉਧਰੋਂ ਬ੍ਰਹਮ ਵੀ ਆਪਣੇ ਆਪ ਪੈਦਾ ਹੋਇਆ। ਗਿਆਨੀ ਜਿੱਤ ਸਿੰਘ ਹੁਣੀ ਕਹਿਣ ਲੱਗੇ ਵੀ ਇਹ ਤਾਂ ਗੱਲ ਨਹੀਂ ਹੋ ਸਕਦੀ, ਜੇ ਬ੍ਰਹਮ ਤੱਤ ਜਿਹੜੇ ਨੇ ਤੁਸੀਂ ਕਹਿੰਦੇ ਹੋ ਅਨਾਦੀ ਨੇ, ਤਾਂ ਇਹਨਾਂ ਨੂੰ ਬਣਾਉਣ ਵਾਲਾ ਵੀ ਤੇ ਕੋਈ ਚਾਹੀਦਾ, ਕਿਉਂਕਿ ਤੱਤ ਜਿਹੜੇ ਨੇ ਇਹ ਬਿਨਾਂ ਕਿਸੇ ਦੇ ਬਣਾਉਣ ਵਾਲੇ ਦੇ ਰਚੇ ਨਹੀਂ ਜਾ ਸਕਦੇ। ਇੱਥੇ ਆਣ ਕੇ ਸਵਾਮੀ ਦਯਾਨੰਦ ਹੁਣੀ ਹਥਿਆਰ ਸੁੱਟ ਗਏ ਸੀ। ਇਹ ਮਿਲਦੀਆਂ ਨੇ ਪੁਰਾਣੀਆਂ ਬਹਿਸਾਂ ਉਹਨਾਂ ਦੀਆਂ, ਮਤਲਬ ਹੈ ਅੱਜ ਅਸੀਂ ਵੀ ਉੱਥੇ ਖੜੇ ਹਾਂ। ਅਸੀਂ ਇਹ ਸਮਝਦੇ ਹਾਂ ਵੀ ਇਹ ਜਿਹੜੇ ਪਦਾਰਥ ਨੇ, ਇਹ ਜਿਹੜੀਆਂ ਵਸਤੂਆਂ ਹਨ, ਮਟੀਰੀਅਲ ਜੋ ਨਜ਼ਰ ਆਉਂਦਾ ਹੈ, ਇਹਦੇ ਰੂਪ ਦੇ ਅੰਦਰ ਪਰਮਾਤਮਾ ਨੂੰ ਅਸੀਂ ਵੇਖਣਾ ਚਾਹੁੰਦੇ ਹਾਂ। ਇਸ ਕਰਕੇ ਪਰਮਾਤਮਾ ਦੀਆਂ ਮੂਰਤੀਆਂ, ਆਕਾਰ, ਕਈ ਕਿਸਮ ਦੀ ਹੋਰ ਰਚਨਾ ਜਿਹੜੀ ਹੈ ਉਹ ਪਰਮਾਤਮਾ ਦੇ ਸੰਬੰਧ ਵਿੱਚ ਬਣਾਉਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ। ਗੁਰਮਤਿ ਕਹਿੰਦੀ ਹੈ ਵੀ ਇੱਕ ਪਰਮਾਤਮਾ ਦੀ ਪੂਜਾ ਕਰਨੀ ਹੈ, ਨਾਸ਼ਮਾਨ ਕੋਈ ਵੀ ਵਸਤੂ, ਚਾਹੇ ਬੰਦਾ ਹੈ, ਚਾਹੇ ਪਸ਼ੂ ਹੈ, ਚਾਹੇ ਸੋਨਾ ਹੈ, ਚਾਹੇ ਚਾਂਦੀ ਹੈ, ਚਾਹੇ ਬੁੱਤ ਸੰਗਮਰਮਰ ਦਾ ਹੈ ਤੇ ਚਾਹੇ ਸੋਨੇ ਦਾ, ਨਾਸ਼ਮਾਨ ਹੈ, ਅੱਜ ਹੈ ਕੱਲ ਨਹੀਂ ਹੋਏਗਾ। ਇੱਥੋਂ ਤੱਕ ਕਿ ਸਾਰਾ ਸ੍ਰਿਸ਼ਟੀ ਮੰਡਲ ਜਿਹੜਾ ਹੈ ਇਹ ਨਾਸ਼ਮਾਨ ਹੈ। ਤੇ ਸਤਿਗੁਰੂ ਕਹਿੰਦੇ ਨੇ ਕਿ ਜਿਹੜੀਆਂ ਵਸਤੂਆਂ ਆਪ ਨਾਸ ਹੋ ਜਾਣੀਆਂ ਨੇ ਉਹਨਾਂ ਦੀ ਪੂਜਾ ਕਰਨੀ, ਇਹ ਬ੍ਰਹਮ ਦੀ ਪੂਜਾ ਨਹੀਂ, ਇਹ ਪਰਮਾਤਮਾ ਦੀ ਪੂਜਾ ਨਹੀਂ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਵੀ ਉਹ ਜਿਹੜੀ ਪਰਮਾਤਮਾ ਦੀ ਹੋਂਦ ਹੈ ਨਾ, ਇੱਕ ਪਰਮਾਤਮਾ ਦੀ, ਇੱਕ ਬ੍ਰਹਮ ਦੀ ਜਿਹੜੀ ਹੋਂਦ ਹੈ ਉਹ ਲਗਾਤਾਰ ਹੈ, ਸਦੀਵੀ ਹੈ, ਤੇ ਉਹ ਸੱਤ ਹੈ। ਇਹ ਉਹ ਸੱਤ ਨਹੀਂ, ਕਈ ਵਾਰ ਹੁੰਦਾ ਮੈਂ ਕਹਿੰਦਾ ਇਹ ਗੱਲ ਸੱਚ ਹੈ, ਦੂਸਰਾ ਕਹਿੰਦਾ ਨਹੀਂ ਇਹ ਝੂਠ ਹੈ। ਇਹ ਅੰਨਿਆਂ ਦੇ ਹੱਥੀ ਵੇਖਣ ਵਾਲੀ ਕਹਾਣੀ ਹੁੰਦੀ ਹੈ। ਇੱਕ ਨੂੰ ਇੱਕ ਦੇ ਹੱਥ ਵਿੱਚ ਪੂਛ ਆ ਜਾਂਦੀ, ਉਹ ਕਹਿੰਦਾ ਹਾਥੀ ਏਦਾਂ ਦਾ, ਦੂਜੇ ਦੇ ਹੱਥ ਵਿੱਚ ਲੱਤ ਆ ਜਾਂਦੀ, ਕਹਿੰਦਾ ਹਾਥੀ ਏਦਾਂ ਦਾ, ਤੀਸਰੇ ਦੇ ਹੱਥ ਵਿੱਚ ਕੰਨ ਆ ਜਾਂਦਾ, ਉਹ ਕਹਿੰਦਾ ਏਦਾਂ ਦਾ। ਇਸੇ ਤਰ੍ਹਾਂ ਬ੍ਰਹਮ ਦੇ ਸੰਬੰਧ ਵਿੱਚ ਜੇ ਉਹਨੂੰ ਟੋਟੇ ਟੋਟੇ ਕਰਕੇ ਕੋਈ ਵੇਖਣ ਦੀ ਕੋਸ਼ਿਸ਼ ਕਰੇਗਾ ਤਾਂ ਕੁਝ ਵੀ ਨਹੀਂ ਲੱਭਣਾ। ਇਹ ਐਵੇਂ ਅੰਦਾਜ਼ੇ ਨੇ, ਕਲਪਨਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਪਰਮਾਤਮਾ ਦੀ ਜਿਹੜੀ ਹੋਂਦ ਹੈ ਸਾਡੇ ਇਸ ਸੱਤ ਤੋਂ, ਜਿਹੜਾ ਅਸੀਂ ਸਮਝਦੇ ਹਾਂ, ਇਹਦੇ ਤੋਂ ਬਿਲਕੁਲ ਉੱਪਰ ਹੈ, ਤੇ ਉਹ ਸੱਚ ਸਾਡੇ ਵਿਹਾਰਕ ਸੱਚ ਨਾਲੋਂ ਬਿਲਕੁਲ ਲਾਂਭੇ ਹੈ।

0: प्रोग्राम दा ए हिस्सा त्वाडे तक कैनेडियन स्क्रू पाइल्स दे सहयोग नाल पहुंचाया जा रहा है। होम एक्सटेंशन, पैटियो डेक, प्रीकास्ट कंक्रीट स्टेप अते किसी भी तरह दी सॉफ्ट ग्राउंड जिमे गैराज फ्लोर दे स्ट्रॉन्ग अते सिक्योर बेस लई स्क्रू पाइल्स इंस्टॉल कराउन लई जसकरन बराड़ नू कॉल करो 403-439-7700 403-439-7700
1: प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर्स एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।
0: प्रोग्राम दा ए हिस्सा तुहाडे तक एग्जोटिक एक्सटीरियर्स ग्रुप दे सहयोग नाल पहुंचाया जा रहा है। किसी भी तरह दी साइडिंग, रूफिंग, सॉफ्ट फेशिया, जेम्स हार्डी, ईव स्ट्रॉफ अते स्मार्ट बोर्ड दे कम कराउण दी जानकारी लई एग्जोटिक एक्सटीरियर्स ग्रुप नू कॉल कर सकदे हो 403-710-0007 403-710-0007 प्रोग्राम दा ए हिस्सा खालसा कलेक्शन दे सहयोग नाल पहुंचाया जा रहा है। इना कोल सभ्याचारक अते धार्मिक जिवें कि गुटका साहब, गतका अते दुमाला, शस्त्र, ककार, हर प्रकार दे म्यूजिक इंस्ट्रूमेंट्स, दस्तारां, छोटी बच्चियां दे सूट, सरब लो दे पांडे, फुलकारियां अते लोईयां वर्गियां वस्तां उपलब्ध हन। होर जानकारी लई 587-917-0807 ते कॉल करो। खालसा कलेक्शन दा पता नोट करो, सेकंड फ्लोर, यूनिट नंबर 3210, 4310, 104 एवेन्यू, नॉर्थ ईस्ट कैलगरी।
1: प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गराज मटेरियल दे नाल नाल सीडर ते फेंस दे सामान बारे कोई भी जानकारी लैण लई 403-433-5555 जां फिर 403-717-3899 ते संपर्क कर सकदे हो। सुंदर लंबर इंडस्ट्रीज दा पता है 3501 23rd स्ट्रीट, नॉर्थ ईस्ट कैलगरी। पंजाबी रेडियो 102.7 FM ते प्रसारित होने वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
2: आपा इस तो पहला विचार सर्वण कर रहे सी ते हुण किसी वीर ने एक सवाल किया कि गुरबाणी दा दे विच सारा ही सच है, इस विच कोई शक नहीं। गुरबाणी विच हर कथन सच है, पर जे समझ सकी, क्योंकि पिछे जी एक बार कोई कथा कोई वीर कर रहा सी तो उसने एक इंटरनेट तो कोई, क्योंकि संसार दे विच अनंत तरह के जीवन, अनंत तरह की स्पेशीज ने, जोना ने, जीव ने, ते अनंत तरह के पानी के जीव ने, जिन्हां चों पानी ते धरती ते विचरण वाले कई जीव ने, एम्फीबियंस कहिंदे असीं जिन्हां नूं, जिवें डड्डू हुंदा है, और इस तरह के बहुत सारे जीवन जो धरती से भी जी सकते हैं, पानी च भी रह सकते, क्योंकि संसार की उत्पत्ति के समय जो जीवन पानी चो, क्योंकि सब तो पहला जड़ा मानो सल्यूलर ਜਿਹੜਾ ਪਹਿਲਾ ਸੈੱਲ ਪਹਿਲਾ ਜੀਵ ਪੈਦਾ ਹੋਇਆ ਉਹ ਪਾਣੀ 'ਚ ਹੀ ਹੋਇਆ ਅਤੇ ਪਾਣੀ ਦੇ ਵਿੱਚ ਹੀ ਅੱਜ ਤੋਂ 3.7 ਅਰਬ ਸਾਲ ਪਹਿਲਾਂ ਅਤੇ ਪਾਣੀ ਦੇ ਵਿੱਚ ਹੀ ਉਹ ਮਲਟੀ ਸੈਲੂਲਰ ਜੀਵ ਬਣਿਆ। ਸਿਰਫ 90 ਕਰੋੜ ਤੋਂ ਲੈ ਕੇ 60 ਕਰੋੜ ਤੱਕ ਸਾਲ ਪਹਿਲਾਂ। ਉਸ ਤੋਂ ਬਾਅਦ ਹੌਲੀ ਹੌਲੀ ਪਾਣੀ ਦੇ ਵਿੱਚ ਹੀ ਉਹ ਮੱਛਲੀ ਦੇ ਰੂਪ ਵਿੱਚ ਅਤੇ ਫਿਰ ਬਾਅਦ ਦੇ ਵਿੱਚ ਇਹੋ ਜਿਹਾ ਜੀਵ ਆਇਆ, ਇਹੋ ਜਿਹੇ ਜੀਵ ਜਿਹੜੇ ਕਿ ਕਿਸੇ ਨਾ ਕਿਸੇ ਹਾਦਸੇ ਕਾਰਨ ਜਾਂ ਕਈ ਵਾਰੀ ਉਹ ਪਾਣੀ ਤੋਂ ਬਾਹਰ ਵੀ ਅਤੇ ਪਾਣੀ ਦੇ ਵਿੱਚ ਵੀ ਹੌਲੀ ਹੌਲੀ ਆਦੀ ਹੋ ਗਏ, ਜਿਨ੍ਹਾਂ ਨੂੰ ਅਸੀਂ ਜਲ ਅਤੇ ਥਲ ਦਾ ਸਾਂਝਾ ਜੀਵ ਐਮਫੀਬੀਅਨ ਕਹਿੰਦੇ ਹਾਂ, ਉਹ ਹੋਏ। ਫਿਰ ਧਰਤੀ 'ਤੇ ਜੀਵਨ ਨੇ ਉੱਡਣਾ ਵੀ ਸਿੱਖਿਆ, ਜਿਸ ਨੂੰ ਆਪਾਂ ਕਹਿੰਦੇ ਹਾਂ ਜਲ ਥਲ ਮਈਅਤ, ਪਾਣੀ ਦੇ ਵਿੱਚ, ਹਵਾ ਦੇ ਵਿੱਚ ਅਤੇ ਧਰਤੀ 'ਤੇ ਵਿਚਰਨ ਵਾਲੇ ਜੀਵ। ਇੱਕ ਵੀਰ ਨੇ ਇੱਕ ਵਾਰ ਕਥਾ ਕਰਦੇ ਹਾਂ, ਕਿਉਂਕਿ ਅਨੇਕ ਤਰ੍ਹਾਂ ਦੀਆਂ ਡਿਸਕਵਰੀ ਸਾਹਮਣੇ ਆਉਂਦੀਆਂ ਨੇ, ਅਤੇ ਉਸਨੇ ਜ਼ਿਕਰ ਕੀਤਾ ਜਿਹੜਾ ਕਵੀ ਸਾਹਿਬ ਦਾ ਇਹ ਸ਼ਬਦ ਹੈ, ਪਹਿਲਾਂ ਪੂਤ ਪਛੇਰੀ ਮਾਈ ਗੁਰ ਲਾਗੋ ਚੇਲੇ ਕੀ ਪਾਈ, ਏਕ ਅਚੰਬਤ ਸੁਣੋ ਤੁਮ ਭਾਈ, ਦੇਖਤ ਸਿੰਘ ਚਰਾਵਤ ਗਾਈ ਰਹਾਓ। ਰਹਾਵ ਦੀ ਪੰਕਤੀ ਹੈ। ਜਲ ਕੀ ਮਛਲੀ ਤਰਵਰ ਬਿਆਈ, ਦੇਖਤ ਉਤਰਾ ਲੈ ਗਈ ਬਿਲਾਈ, ਤਲੈ ਰੇ ਬੈਸਾ ਉਪਰ ਸੂਲਾ, ਤਿਸਕੇ ਪੈਂਡ ਲਗੇ ਫਲ ਫੂਲਾ, ਪੋਰੇ ਚਰ ਪੇਸ ਚਰਾਵਨ ਜਾਈ, ਪੋਰੇ ਚਰ ਪੈਸ ਚਰਾਵਨ ਜਾਈ, ਬਾਹਰ ਬੈਲ ਗੋਨ ਕਰ ਆਈ, ਕਹਿਤ ਕਬੀਰ ਜੋ ਇਸ ਪਦ ਬੂਝੈ, ਰਾਮ ਰਮਤ ਤੇ ਸਭ ਕੁਛ ਸੂਝੈ। ਹੁਣ ਜਿਹੜਾ ਇਹ ਸ਼ਬਦ ਸੀ, ਇਸ ਦੇ ਵਿੱਚ ਖਾਸ ਤੌਰ ਤੇ ਚਰਚਾ ਉਹਨਾਂ ਨੇ ਕਰਨੀ ਸ਼ੁਰੂ ਕਰਤੀ ਜੀ। ਦੇਖੋ ਜੀ, ਬਾਣੀ ਕਹਿੰਦੀ ਆ ਕਿ ਮੱਛਲੀ ਜਿਹੜੀ ਆ, ਮੈਨੂੰ ਵੀ ਇੱਕ ਬੰਦੇ ਨੇ, ਇੱਕ ਭੈਣ ਨੇ ਸਵਾਲ ਕੀਤਾ ਕਿ ਮੱਛਲੀ ਅੰਡੇ ਕਿੱਥੇ ਦਿੰਦੀ ਹੈ। ਮੈਂ ਕਿਹਾ ਪਾਣੀ ਦੇ ਵਿੱਚ ਨਹੀਂ, ਗੁਰਬਾਣੀ ਕਹਿੰਦੀ ਹੈ ਕਿ ਮੱਛਲੀ ਜਿਹੜੀ ਆ ਉਹ ਦਰਖਤ ਦੇ ਉੱਪਰ ਜਾ ਕੇ ਅੰਡੇ ਦਿੰਦੀ ਹੈ। ਮੈਂ ਕਿਹਾ ਠੀਕ ਹੈ, ਦੇਖੋ ਜੀ ਬਾਣੀ ਝੂਠ ਤੇ ਨਹੀਂ ਬੋਲ ਸਕਦੀ। ਮੈਂ ਕਿਹਾ ਬਿਲਕੁਲ ਨਹੀਂ, ਪਰ ਮੈਂ ਉਸਨੂੰ ਇਹ ਕਿਹਾ ਕਿ ਹੋ ਸਕਦਾ ਹੈ ਕੋਈ ਰਿਸਰਚ ਵਿੱਚ ਕੋਈ ਮੱਛਲੀ ਦੀ ਉਹੋ ਜਿਹੀ ਕਿਸਮ ਹੋਵੇ ਜਿਹੜੀ ਜਲ ਚੋਂ ਜੰਪ ਕਰਕੇ ਬਾਹਰ ਆਉਂਦੀ ਹੋਵੇ, ਕੰਢੇ ਦੇ ਉੱਪਰ ਕੋਈ ਬੂਟਾ ਹੋਵੇ, ਜਿਸ ਤਰ੍ਹਾਂ ਪਾਮ ਟਰੀਜ ਹੁੰਦੇ ਆ, ਹੋਰ ਕਈ ਹੁੰਦੇ ਆ ਜਿਹੜੇ ਸਮੁੰਦਰ ਦੇ ਕੰਢੇ ਹੁੰਦੇ ਆ, ਉੱਥੇ ਪਹੁੰਚ ਤੋਂ ਉਹਦਾ ਐਕਸੈਸ ਉੱਥੇ ਤੱਕ ਹੋ ਜਾਵੇ, ਇੱਦਾਂ ਦਾ ਕੋਈ ਹੋਵੇ। ਪਰ ਜਨਰਲੀ ਜਿਹੜੀ ਮੱਛਲੀਆਂ ਨੇ, ਇਹ ਤਾਂ ਮੰਨਿਆ ਹੋਇਆ ਹੈ। ਤੇ ਉਹ ਬਹਿਸ ਕਰਨ ਲੱਗੇ ਤੇ ਇੱਕ ਭਾਈ, ਕਿਉਂਕਿ ਉਹ ਕਥਾ ਕਰ ਰਹੇ ਸੀ, ਨਾ ਖਾਲਸਾ ਜੀ ਸੀ ਕੋਈ, ਤੇ ਉਹਨਾਂ ਨੇ ਇਹ ਚੀਜ਼ ਜਿਹੜੀ ਸੀ ਵਿਚਾਰੀ ਸੀ। ਦੇਖੋ ਜੀ, ਮੈਂ ਇੰਟਰਨੈਟ ਤੇ ਪੜ੍ਹੀ, ਮੈਂ ਕਿਹਾ ਇੰਟਰਨੈਟ ਤੇ ਹੋ ਸਕਦਾ, ਪਰ ਜਦੋਂ ਸ਼ਬਦ ਦਾ ਜ਼ਿਕਰ ਹੋਇਆ ਆਪਾਂ ਕਿਹਾ ਵੀ ਇਹਦਾ ਅਰਥ ਇਹ ਤਾਂ ਨਹੀਂ ਆ, ਕਿਉਂਕਿ ਬਾਣੀ, ਅੱਜ ਜਿਹੜੀ ਮੈਂ ਗੱਲ ਕਰਨਾ ਚਾਹੁੰਦਾ, ਬਾਣੀ ਦੀ ਹਰ ਗੱਲ ਸੱਚੀ, ਹਰ ਕਥਨ ਸੱਚੀ, ਪਰ ਉਸ ਕਥਨ ਨੂੰ ਸਮਝਣਾ, ਜਿਸ ਨੂੰ ਇੱਕ ਡਾਕਟਰ ਸਾਹਿਬ, ਉਹਨਾਂ ਨੇ ਬੜੇ ਅੱਛੇ ਤਰ੍ਹਾਂ, ਮੈਂ ਉਹਨਾਂ ਦਾ ਵੀ ਇੱਕ ਕੈਸਟ ਸੁਣ ਰਹੇ ਸੀ, ਬੜੇ ਅੱਛੇ ਤਰ੍ਹਾਂ ਉਹਨਾਂ ਨੇ ਇਸ ਨੂੰ ਇਸੇ ਹੀ ਕਥਨ ਨੂੰ ਬਿਆਨ ਕੀਤਾ ਹੈ ਕਿ ਬਾਣੀ ਜਿਹੜੀ ਆ ਉਹ ਰੂਪਕਾਂ ਵਿੱਚ, ਮੁਹਾਵਰਿਆਂ ਵਿੱਚ, ਪ੍ਰਤੀਕਾਂ ਦੁਆਰਾ ਅਲੰਕਾਰ ਵਰਤੇ ਗਏ ਨੇ ਗੱਲ ਨੂੰ ਸਮਝਾਉਣ ਵਾਸਤੇ, ਕਿਉਂਕਿ ਪੋਇਟਰੀ ਨੂੰ ਜਦੋਂ ਐਕਸਪਲੇਨ ਕਰਨਾ ਹੁੰਦਾ ਹੈ ਬਾਣੀ ਵੀ ਜਿਹੜੀ ਆ ਉਹ ਸਾਰੀ ਦੀ ਸਾਰੀ ਜਿਹੜੀ ਬਾਣੀ ਉਹ ਕਾਵ ਫਾਰਮ ਦੇ ਵਿੱਚ ਕਵਿਤਾ ਰੂਪ ਦੇ ਵਿੱਚ ਪੋਇਟਿਕ ਐਕਸਪ੍ਰੈਸ਼ਨ ਹੈ ਤੇ ਇਸੇ ਕਰਕੇ ਕਾਵ ਦੀਆਂ ਵਧੀਆ ਵਨਕੀਆਂ ਨੇ ਕਿਉਂਕਿ ਉਸ ਜ਼ਮਾਨੇ ਯਾਦ ਰੱਖੀਆਂ ਜਾ ਸਕਦੀਆਂ ਸੀ ਅੱਜ ਵੀ ਜਿਸ ਤਰ੍ਹਾਂ ਕਵਿਤਾ ਨੂੰ ਯਾਦ ਕੀਤਾ ਜਾ ਸਕਦਾ ਇਸ ਤਰ੍ਹਾਂ ਵਾਰਤਕ ਨੂੰ ਚੇਤੇ ਨਹੀਂ ਕੀਤਾ ਜਾ ਸਕਦਾ ਤੇ ਉਸ ਦੀ ਸੱਚਾਈ ਨੂੰ ਬਿਆਨ ਕਰਨ ਵਾਸਤੇ ਪ੍ਰਤੀਕਾਂ ਦਾ ਰੂਪ ਲਿਆ ਜਾਂਦਾ ਜਿਵੇਂ ਆਪਾਂ ਬਾਣੀ ਦੇ ਵਿੱਚ ਬਾਬਾ ਫਰੀਦ ਜੀ ਦਾ ਇੱਕ ਸਲੋਕ ਹੈ ਬੇਨਮਾਜ਼ਾ ਕੁੱਤਿਆ ਬੇਨਮਾਜ਼ਾ ਕੁੱਤਿਆ ਇਹ ਨਾ ਭੱਲੀ ਰੀਤ ਕਬੂ ਚੱਲ ਨਾ ਆਇਓ ਪੰਜੇ ਵਕਤ ਮਸੀਤ ਹੁਣ ਇਹ ਜਿਹੜੀ ਗੱਲ ਹੈ ਇਹ ਗੱਲ ਕਿਉਂਕਿ ਬਾਬਾ ਫਰੀਦ ਜਿਹੜੇ ਸੀ ਉਹ ਮੁਸਲਮਾਨ ਧਰਮ ਦੇ ਫਾਲੋਅਰ ਸਨ ਸੂਫੀ ਸਨ ਤੇ ਉਹ ਜਿਸ ਉਹਨਾਂ ਦਾ ਜਿਹੜਾ ਆਡੀਅੰਸ ਸੀ ਉਹਨਾਂ ਦੇ ਜਿਹੜੇ ਸਰੋਤੇ ਸੀ ਜਿਨ੍ਹਾਂ ਦੇ ਵਿੱਚ ਉਹ ਆਪਣੀ ਗੱਲ ਜਿਨ੍ਹਾਂ ਦੇ ਵਿੱਚ ਉਹ ਪ੍ਰਚਾਰ ਕਰ ਰਹੇ ਸਨ ਸੱਚ ਧਰਮ ਦਾ ਉੱਥੇ ਉਹਨਾਂ ਦੇ ਵਾਸਤੇ ਇਸਲਾਮਿਕ ਰੋਹ ਰੀਤਾਂ ਹੀ ਸਨ ਜਿਨ੍ਹਾਂ ਨੂੰ ਉਹਨਾਂ ਨੇ ਬਿਆਨ ਕਰਨਾ ਸੀ ਤੇ ਇਸੇ ਕਰਕੇ ਜਦੋਂ ਇਸਲਾਮ ਦੇ ਫਾਲੋਅਰਸ ਨੂੰ ਉਹ ਟਾਰਗੇਟ ਕਰਦੇ ਨੇ ਉਹਨਾਂ ਦੇ ਨਾਲ ਵਿਚਾਰ ਕਰਦੇ ਨੇ ਤਾਂ ਉਹਨਾਂ ਨੂੰ ਉਹਨਾਂ ਨੇ ਇਸਲਾਮਿਕ ਮੁਹਾਵਰੇ ਦੇ ਵਿੱਚ ਹੀ ਇਸਲਾਮਿਕ ਪ੍ਰਤੀਕਾਂ ਦੇ ਵਿੱਚ ਹੀ ਜਾਂ ਇਸਲਾਮਿਕ ਈਡੀਅਮਸ ਜਿਸ ਨੂੰ ਆਪਾਂ ਕਹਿੰਦੇ ਹਾਂ ਪ੍ਰੋਵਰਬਸ ਇਹਨਾਂ ਦੇ ਅੰਤਰਗਤ ਹੀ ਉਹਨਾਂ ਦੇ ਨਾਲ ਜਿਹੜਾ ਸੀ ਉਹਨਾਂ ਨੇ ਸੰਵਾਦ ਕਰਨਾ ਸੀ ਪਰ ਜਦੋਂ ਇਸ ਗੱਲ ਨੂੰ ਆਪਾਂ ਦੇਖੀ ਕੋਈ ਹਰ ਗੱਲ ਸੱਚ ਹੈ ਇਹ ਸਿੱਖਾਂ ਤੇ ਲਾਗੂ ਨਹੀਂ ਨਾ ਹੁੰਦੀ ਸਾਡੇ ਤੇ ਲਾਗੂ ਨਹੀਂ ਨਾ ਹੁੰਦੀ ਇਸੇ ਤਰ੍ਹਾਂ ਗੁਰਬਾਣੀ ਨੂੰ ਐਕਸਪਲੇਨ ਕਰਨ ਵਾਸਤੇ ਗੁਰਬਾਣੀ ਨੂੰ ਸਮਝਣ ਵਾਸਤੇ ਇੱਕ ਤਾਂ ਗੁਰਬਾਣੀ ਦੇ ਗ੍ਰੈਮਰ ਦੀ ਲੋੜ ਹੈ ਆਪਾਂ ਦੇਖਦੇ ਹਾਂ ਕਿ ਜੇ ਗੁਰਬਾਣੀ ਦੇ ਵਿੱਚ ਹੁਣ ਇਸੇ ਸ਼ਬਦ ਦੇ ਵਿੱਚ ਮੈਂ ਪੜ੍ਹਿਆ ਤਰਵਰ ਰਾਰੇ ਨੂੰ ਸਿਹਾਰੀਏ ਪਰ ਇਸ ਅਸੀਂ ਤਰਵਰੇ ਨਹੀਂ ਪੜ੍ਹਨਾ ਤਰਵਰ ਹੀ ਪੜ੍ਹਨਾ ਇਹ ਸਿਹਾਰੀ ਜਿਹੜੀ ਆ ਇਹ ਸਾਨੂੰ ਗ੍ਰੈਮੈਟਿਕਲੀ ਤਰਵਰ ਦਰਖਤ ਦੇ ਉੱਪਰ ਸਿਹਾਰੀ ਜਿਹੜੀ ਆ ਇਸ ਨੂੰ ਅੱਗੇ ਹੋਰ ਸੰਬੋਧਨ ਕਰਦੀ ਹੈ ਦਰਖਤ ਤੇ ਬੂਟੇ ਤੇ ਇਹ ਤੇ ਨੂੰ ਇੰਡੀਕੇਟ ਕਰਦੀ ਹੈ ਇਸੇ ਤਰ੍ਹਾਂ ਪਹਿਲਾ ਪੂਤ ਪਛੇਰੀ ਮਾਈ ਹੁਣ ਇਹ ਤੱਤਾ ਹੈ ਇਸ ਨੂੰ ਅਸੀਂ ਪੂਤੇ ਜਾਂ ਪੂਤੋ ਨਹੀਂ ਪੜ੍ਹਨਾ ਇੱਥੇ ਜਿਹੜਾ ਤੱਤਾ ਲੱਗਾ ਹੋਇਆ ਹੈ ਤੱਤੇ ਨੂੰ ਜਿਹੜਾ ਔਂਕੜ ਲੱਗਾ ਹੋਇਆ ਹੈ ਇਹ ਇੰਡੀਕੇਟ ਕਰ ਰਿਹਾ ਹੈ ਸੰਬੋਧਨ ਇਸੇ ਤਰ੍ਹਾਂ ਬਾਣੀ ਦੇ ਵਿੱਚ ਯਾਨੀ ਕਿ ਵਿਸ਼ਰਾਮ ਗ੍ਰੈਮਰ ਲਿੰਗ ਪੁਲਿੰਗ ਜਿਸ ਨੂੰ ਆਪਾਂ ਕਹਿੰਦੇ ਹਾਂ ਮੈਸਕੁਨਾਈਨ ਫੈਮਿਨਾਈਨ ਇਸਤਰੀ ਲਿੰਗ ਜਾਂ ਪੁਲਿੰਗ ਕਹਿੰਦੇ ਹਾਂ ਇਸੇ ਤਰ੍ਹਾਂ ਆਪਾਂ ਕਹਿੰਦੇ ਹਾਂ ਸਿੰਗੂਲਰ ਪਲੂਰਲ ਇੱਕ ਵਚਨ ਬਹੁ ਵਚਨ ਇਹਨਾਂ ਚੀਜ਼ਾਂ ਨੂੰ ਇੰਡੀਕੇਸ਼ਨ ਕਰਨ ਵਾਸਤੇ ਜਾਂ ਸੰਬੋਧਕ ਇਹਨਾਂ ਨੂੰ ਆਧਾਰ ਬਣਾਉਣ ਵਾਸਤੇ ਅਸੀਂ ਦੇਖਦੇ ਹਾਂ ਬਾਣੀ 'ਚ ਨਾਨਕ ਸ਼ਬਦ ਦੇ ਨਾਲ ਨੰਨੇ ਨੂੰ ਔਂਕੜ ਕਿਤੇ ਲੱਗਾ ਹੁੰਦਾ ਕਿਤੇ ਨਾਨਕ ਜਿਹੜਾ ਹੈ ਉਹ ਮੁਕਤਾ ਹੁੰਦਾ ਹੈ ਕਿਤੇ ਉਸਨੂੰ ਸਿਹਾਰੀ ਲੱਗੀ ਹੁੰਦੀ ਹੈ ਉਹ ਤਿੰਨੋਂ ਹੀ ਸੂਰਤਾਂ ਦੇ ਵਿੱਚ ਅਲੱਗ ਅਲੱਗ ਇੰਪ੍ਰੈਸ਼ਨਸ ਜਿਹੜੇ ਆ ਬਾਣੀ ਨੂੰ ਸਮਝਣ ਦੇ ਉਹ ਬਿਆਨ ਕਰਦੇ ਸੋ ਇਸੇ ਕਰਕੇ ਗੱਲ ਤਾਂ ਹਰ ਇੱਕ ਬਾਣੀ ਦੀ ਸੱਚ ਹੈ ਪਰ ਉਸ ਨੂੰ ਜਦੋਂ ਸਮਝਣਾ ਉਹ ਕੀ ਕਹਿ ਰਹੀ ਹੈ ਹੁਣ ਇਸੇ ਸ਼ਬਦ ਦੇ ਵਿੱਚ ਪਹਿਲਾਂ ਭੂਤ ਪਛੇਰੀ ਮਾਈ, ਹੁਣ ਇਹ ਗੱਲ ਜਿਹੜੀ ਆ ਆਮ ਸੰਸਾਰਕ ਵਿਹਾਰ ਦੇ ਵਿੱਚ ਤਾਂ ਮੁਮਕਿਨ ਹੀ ਨਹੀਂ ਆ। ਗੁਰ ਲਾਗੇ ਚੇਲੇ ਕੀ ਪਾਈ, ਗੁਰ ਲਾਗੋ ਚੇਲੇ ਕੀ ਪਾਈ। ਹੁਣ ਇੱਥੇ ਕਬੀਰ ਸਾਹਿਬ ਇੱਕ ਇੰਡੀਕੇਸ਼ਨ ਦੇ ਰਹੇ ਨੇ, ਇੱਕ ਉਲਟੀ ਗੱਲ ਨੂੰ, ਯਾਨੀ ਆਇਰੋਨਿਕਲੀ ਸਾਨੂੰ ਸਮਝਾ ਰਹੇ ਨੇ ਕਿ ਕਿਸ ਜੀਵਾਤਮਾ ਤਾਂ ਪਵਿੱਤਰ ਪਰਮਾਤਮਾ ਦੀ ਅੰਸ਼ ਸੀ, ਪਰ ਇਸ ਉੱਤੇ ਮਾਇਆ ਦਾ ਪ੍ਰਭਾਵ ਪੈ ਗਿਆ ਤੇ ਵੱਡੇ ਅਸਲ ਵਾਲਾ ਸੱਚ ਜੀਵ ਅਸਲੇ ਆਪਣੇ ਆਪਣੇ ਹੀ ਬਣਾਏ ਹੋਏ ਮਨ ਚੇਲੇ ਦੇ ਪੈਰੀ ਲੱਗਣ ਲੱਗ ਪਿਆ, ਭਾਵ ਮਨ ਤੇ ਪਿੱਛੇ ਤੁਰਨ ਲੱਗ ਪਿਆ। ਹੁਣ ਇੱਥੇ ਇੱਥੇ ਹੀ ਜਦੋਂ ਇਸ ਦਾ ਯਾਨੀ ਕਿ ਸ਼ਬਦਾਂ ਦੇ ਅਰਥ ਜਿਹੜੇ ਨੇ, ਪਹਿਲਾਂ ਪੂਤ ਜਿਹੜਾ ਹੈ ਇੱਥੇ ਪਵਿੱਤਰਤਾ ਦਾ ਸੰਕੇਤ ਹੈ, ਪ੍ਰਭੂ ਦੀ ਅੰਸ਼ ਜਿਹੜਾ ਅਸੀਂ ਹਾਂ, ਕਿਆ ਰਾਮ ਕੀ ਅੰਸ਼, ਕਹੋ ਕਬੀਰ ਹਮ ਰਾਮ ਕੀ ਅੰਸ਼, ਇਹ ਤਾਂ ਪ੍ਰਭੂ ਦੀ ਅੰਸ਼ ਸੀ। ਮਾਈ ਜਿਹੜੀ ਹੈ ਉਹ ਮਾਇਆ ਦਾ ਸੰਕੇਤ ਹੈ। ਸੋ ਇੱਥੇ ਇਸੇ ਕਰਕੇ ਮਾਇਆ ਦੇ ਅਸਰ ਦੀ ਗੱਲ ਚੱਲ ਰਹੀ ਹੈ। ਜੀਵ ਜੋ ਵੱਡੇ ਤਾਕਤਵਰ ਯਾਨੀ ਕਿ ਚੇਲਾ ਜਿਹੜਾ ਹੈ ਉਹ ਮਨ, ਤੇ ਇਸ ਤਰ੍ਹਾਂ ਇਸ ਨੂੰ ਇੱਥੇ ਇਸ ਤਰ੍ਹਾਂ ਸਮਝਣਾ ਹੈ ਕਿ ਇਹ ਭਾਈ ਇਹ ਜੀਵਾਤਮਾ ਜੋ ਪਵਿੱਤਰ ਜੋ ਪਰਮਾਤਮਾ ਦਾ ਅੰਸ਼ ਸੀ, ਪਰ ਇਸ ਉੱਤੇ ਮਾਇਆ ਦਾ ਪ੍ਰਭਾਵ ਜਿਹੜਾ ਹੈ ਉਹ ਚੜ ਗਿਆ। ਇਸੇ ਤਰ੍ਹਾਂ ਅੱਗੇ ਵੀ ਉਹ ਕਹਿ ਰਿਹਾ ਕਿ ਬਈ ਇਹ ਤਾਕਤਵਰ ਮਨੁੱਖ ਇਹ ਜਿਹੜੀ ਸੋਚ ਸੀ ਉਹ ਮਨ ਦੇ ਅਧੀਨ ਹੋ ਗਈ। ਆਪਾਂ ਜਿਸ ਪੰਕਤੀ ਦਾ ਜ਼ਿਕਰ ਕਰ ਰਹੇ ਸੀ ਉਸ ਰਹਾਵ ਤੋਂ ਬਾਅਦ ਇਹ ਪੰਕਤੀ ਆਉਂਦੀ, ਕਿਉਂਕਿ ਅਸਲੀ ਇਸਦੀ ਰਹਾਵ ਦੀ ਪੰਕਤੀ ਜਿਹੜੀ ਆ ਏਕ ਅਚੰਭੋ ਸੁਣੋ ਤੁਮ ਭਾਈ ਦੇਖਤ ਸਿੰਘ ਚਰਾਵਤ ਗਾਈ। ਐ ਭਾਈਓ ਐ ਲੋਕੋ, ਇੱਕ ਵੱਖਰੀ ਖੇਡ ਕਿ ਗਊਆਂ ਨੂੰ ਸ਼ੇਰ ਚੁਰਾ ਰਿਹਾ ਜੰਗਲ ਦੇ ਵਿੱਚ, ਜਿਹੜਾ ਕਿ ਇੱਕ ਮਾਸਾਹਾਰੀ ਜਾਨਵਰ ਹੈ ਜਿਸਦਾ ਗਊ ਜਿਸਦਾ ਸ਼ਿਕਾਰ ਹੈ। ਹੁਣ ਇੱਕ ਉਲਟੀ ਆਇਰੋਨਿਕਲੀ ਉਹ ਸਮਝਾ ਰਹੇ ਨੇ ਤੇ ਇੱਥੇ ਹੀ ਕਹਿ ਰਹੇ ਨੇ ਕਿ ਜਲ ਕੀ ਮਛਲੀ ਤਰਵਰ ਵਿਆਹੀ, ਯਾਨੀ ਪਾਣੀ ਦੀ ਮਛਲੀ ਜਿਹੜੀ ਆ ਉਸਨੇ, ਇਹ ਆਇਰੋਨਿਕਲੀ ਕਹਿ ਰਹੇ ਨੇ, ਇਸਨੂੰ ਕੋਈ ਉਹ ਕੋਈ ਇਹ ਅਧਿਆਤਮਕ ਜਾਂ ਇਹ ਆਪਣਾ ਕੋਈ ਯੂਨੀਵਰਸਲ ਟਰੁੱਥ ਨਹੀਂ ਦੱਸ ਰਹੇ। ਇਹ ਦਰਖਤ ਦੇ ਉੱਤੇ ਜਾ ਕੇ ਬੱਚੇ ਦਿੰਦੀ ਹੈ, ਦੇਖਤ ਕੁਤਕਾ ਲੈ ਗਈ ਬਿਲਾਈ। ਹੁਣ ਦੇਖੋ ਕਿ ਬਿਲਾਈ ਬਿੱਲੀ ਜਿਹੜੀ ਏ ਇਸ ਨੂੰ ਆਪਾਂ ਇੱਥੇ ਅੰਡਰਸਟੈਂਡ ਕਰਦੇ ਹਾਂ ਕਿ ਸਤਸੰਗ ਦੇ ਆਸਰੇ ਜੀਵਨ ਵਾਲੀ ਜਿਨ ਸੰਸਾਰਕ ਕੰਮਾਂ ਵਿੱਚ ਰੁੱਝ ਗਈ, ਤ੍ਰਿਸ਼ਨਾ ਬਿੱਲੀ ਇਸ ਦੇ ਸੰਤੋਖ ਨੂੰ ਸਾਡੇ ਵੇਖਦਿਆਂ ਹੀ ਫੜ ਕੇ ਲੈ ਗਈ। ਹੁਣ ਇੱਥੇ ਇਸ ਨੂੰ ਜਦੋਂ ਆਪਾਂ ਸਮਝਣਾ ਹੈ ਉਸ ਇਸ ਤਰ੍ਹਾਂ ਸਮਝਣਾ ਹੈ, ਪਰ ਉਹ ਰੂਪਾਂਤਕ ਤੌਰ ਤੇ ਅਲੰਕਾਰਾਂ ਦੇ ਵਿੱਚ ਸਿੰਬਲਸ ਦੇ ਨਾਲ ਜਿਹੜੀ ਪ੍ਰਤੀਕਾਂ ਦੇ ਨਾਲ ਜਿਹੜੀ ਗੱਲ ਜਿਹੜੀ ਆ ਉਹ ਕਬੀਰ ਸਾਹਿਬ ਸਾਨੂੰ ਸਮਝਾ ਰਹੇ ਨੇ। ਆਪਾਂ ਇੱਥੇ ਇਸ ਸ਼ਬਦ ਦੇ ਅਰਥਾਂ ਦੀ ਗੱਲ ਜਿਹੜੀ ਆ ਉਹ ਫਿਰ ਕਦੀ ਕਰਾਂਗੇ, ਕੀ ਕਹਿ ਰਹੇ ਨੇ ਕੀ ਸਮਝਾ ਰਹੇ ਨੇ। ਮੇਰਾ ਸਿਰਫ ਮੇਨ ਮਨੋਰਥ ਇਸ ਅੱਜ ਇਸ ਵਿਚਾਰ ਤੇ ਸੀ ਕਿ ਗੁਰਬਾਣੀ ਦੀ ਹਰ ਗੱਲ ਸੱਚ ਹੈ। ਹੁਣ ਜੇ ਆਪਾਂ ਇਹ ਗੱਲ ਕਹੀਏ ਕਿ ਬਈ ਜਿਹੜਾ ਦੇਖਤ ਸਿੰਘ ਚਰਾਵਤ ਗਾਈ, ਇਹ ਤੇ ਮੁਮਕਿਨ ਹੋ ਨਹੀਂ ਸਕਦਾ, ਪਰ ਇੱਥੇ ਕਬੀਰ ਸਾਹਿਬ ਸਾਨੂੰ ਇਹ ਸਮਝਾ ਰਹੇ ਨੇ ਸਾਨੂੰ ਇਹ ਸਮਝਾਉਣ ਦਾ ਮਤਲਬ ਸਮਝਾ ਰਹੇ ਨੇ ਕਿ ਹੇ ਭਾਈ ਸੁਣੋ, ਇੱਕ ਅਚਰਜ ਖੇਡ ਹੈ ਜੋ ਜਗਤ ਵਿੱਚ ਵਰਤ ਰਹੀ ਹੈ, ਸਾਡੇ ਵੇਖਦਿਆਂ ਵੇਖਦਿਆਂ ਇਹ ਨਿਡਰ ਅਸਲੇ ਵਾਲਾ ਜੀਵ ਇੰਦਰੀਆਂ ਨੂੰ ਪ੍ਰਸੰਨ ਕਰਦਾ ਫਿਰਦਾ ਹੈ। ਮਾਨੋ ਸ਼ੇਰ ਗਾਈਆਂ ਚਾਰਦਾ ਫਿਰਦਾ। ਸੋ ਇਸੇ ਤਰ੍ਹਾਂ ਬਾਣੀ ਨੂੰ ਜਦੋਂ ਸਮਝਣਾ ਹੈ ਤਾਂ ਉਹਨਾਂ ਉਸਦੇ ਅਸਲ ਭਾਵ ਨੂੰ ਸਮਝਣਾ, ਜਿਹੜਾ ਭਾਵ ਹੈ ਉਹ ਬਿਲਕੁਲ ਸੱਚ, ਪਰ ਉਸ ਨੂੰ ਜਿਸ ਤਰ੍ਹਾਂ ਬਾਣੀ ਚ ਜ਼ਿਕਰ ਆਉਂਦਾ ਹੈ, ਗੁਰੂ ਨਾਨਕ ਦੇਵ ਜੀ ਪਾਤਸ਼ਾਹ ਕਹਿੰਦੇ ਆ, ਜਾਓ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ। ਹੁਣ ਇੱਥੇ ਕੋਈ ਸਿਰ ਕੱਟ ਕੇ ਹੱਥ ਤੇ ਤਰ ਕੇ ਉਸ ਰਸਤੇ ਤੇ ਨਹੀਂ ਆ ਰਿਹਾ, ਬਲਕਿ ਇੱਥੇ ਉਹ ਈਡੀਅਮ ਵਰਤਿਆ ਗਿਆ ਹੈ ਕਿ ਸਿਰ ਨੂੰ ਤਲੀ ਤੇ ਰੱਖਣ ਦਾ ਮਤਲਬ ਹੈ ਔਖਾ ਕੰਮ ਹੈ, ਹਾਰਡ ਵਰਕ ਵਾਸਤੇ, ਹਰ ਔਖਿਆਈ ਵਾਸਤੇ, ਹਰ ਜਾਨ ਜੋਖਮ ਵਿੱਚ ਪਾ ਕੇ ਜੂਝਣ ਵਾਸਤੇ ਜਿਹੜਾ ਤਿਆਰ ਹੋਏਗਾ ਉਹੀ ਇਸ ਮਾਰਗ ਤੇ ਤੁਰ ਸਕਦਾ ਹੈ। ਪ੍ਰੇਮ ਦਾ ਮਾਰਗ ਹੈ, ਕਿਉਂਕਿ ਜਦੋਂ ਖਾਲਸੇ ਦਾ ਜ਼ਿਕਰ ਆਉਂਦਾ ਹੈ ਕਬੀਰ ਸਾਹਿਬ ਦੀ ਬਾਣੀ ਚ, ਉੱਥੇ ਵੀ ਕਹਿੰਦੇ, ਤਰਿਓ ਪਰਿਓ ਕਾਲ ਸਭੇ ਜਾਗੂ ਪਰ ਮਾਏ ਲਿਖੇ ਪ੍ਰਮ ਗਿਆਨੀ, ਕਹੋ ਕਬੀਰ ਜਨ ਪੈ ਖਾਲਸੇ ਪ੍ਰੇਮ ਭਗਤ ਜੇ ਜਾਣੀ। ਜਿਸਨੇ ਪ੍ਰੇਮਾ ਭਗਤੀ ਨੂੰ ਸਮਝ ਲਿਆ ਉਹ ਹੀ ਸੁਤੰਤਰ ਹੋ ਗਿਆ, ਪਾਓ ਉਹ ਕਾਲ ਦੇ ਚੱਕਰ ਚੋਂ ਨਿਕਲ ਕੇ ਅਕਾਲ ਨਾਲ ਜੁੜ ਗਿਆ, ਤੇ ਅਕਾਲ ਨਾਲ ਜੁੜਨਾ ਹੀ ਜਿਹੜਾ ਨਿਰਪੈਤਾ। ਸੋ ਬਾਣੀ ਨੂੰ ਸਮਝਣਾ ਜ਼ਰੂਰੀ ਹੈ, ਤੇ ਇਸ ਕਰਕੇ ਬਾਣੀ ਨੂੰ ਸਮਝਣ ਵਾਸਤੇ ਬਾਣੀ ਦੇ ਪ੍ਰਤੀਕਾਂ ਨੂੰ, ਜਦੋਂ ਉਸ ਦੇ ਪਾਵ ਨੂੰ ਸਮਝਾਂਗੇ, ਹਰ ਭਾਵ ਹਰ ਮੈਸੇਜ ਜਿਹੜਾ ਹੈ ਉਹ ਆਪਣੇ ਆਪ ਸੱਚ ਹੈ, ਯੂਨੀਵਰਸਲ ਟਰੁੱਥ। ਪਰ ਹਰ ਇੱਕ ਗੱਲ ਜਿਹੜੀ ਹੈ, ਜਿਸ ਤਰ੍ਹਾਂ ਆਪਾਂ ਕਈ ਅਜਿਹੇ ਜੀ ਅਸੰਭਵ ਗੱਲਾਂ ਨੇ ਜਿਹੜੀਆਂ ਕਿ ਗੁਰੂ ਸਾਹਿਬਾਨ ਨੇ, ਭਗਤ ਸਾਹਿਬਾਨ ਨੇ ਗੁਰਬਾਣੀ ਦੇ ਵਿੱਚ ਆਇਰੋਨਿਕਲੀ ਜਾਂ ਸਟਾਇਰ ਦੇ ਰੂਪ ਦੇ ਵਿੱਚ ਸਮਝਾਉਣ ਵਾਸਤੇ ਜਿਨ੍ਹਾਂ ਦਾ ਉਚਾਰਨ ਕੀਤਾ ਹੈ ਲੋਕਾਈ ਨੂੰ ਅਸਰ ਪਾਉਣ ਵਾਸਤੇ, ਉਸ ਨੂੰ ਸਮਝਣ ਵਾਸਤੇ, ਹੁਣ ਆਪਾਂ ਗੁਰੂ ਨਾਨਕ ਪਾਤਸ਼ਾਹ ਦੀ ਮੈਥਡੋਲੋਜੀ ਦੇਖਦੇ ਹਾਂ। ਗੁਰੂ ਨਾਨਕ ਪਾਤਸ਼ਾਹ ਜਿੱਥੇ ਵੀ ਬਾਣੀ ਚ ਹੋਰ ਵੀ ਕਈ ਥਾਂ ਤੇ ਜਿੱਥੇ ਵੀ ਜ਼ਿਕਰ ਆਉਂਦਾ ਹੈ, ਪਹਿਲਾਂ ਵੇਦਾਂ ਦੀ ਗੱਲ ਆਉਂਦੀ ਹੈ, ਕਿਤਾਬਾਂ ਦੀ ਗੱਲ ਆਉਂਦੀ ਹੈ, ਤੇ ਫਿਰ ਉਸ ਤੋਂ ਬਾਅਦ ਗੁਰੂ ਸਾਹਿਬ ਆਪਣਾ ਆਪਣਾ ਦ੍ਰਿਸ਼ਟੀਕੋਣ ਦੱਸ ਦਿੰਦੇ ਨੇ। ਜਿਵੇਂ ਜਪਜੀ ਸਾਹਿਬ ਦੇ ਵਿੱਚ ਹੀ, ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲਏ ਕੁਰਾਨ। ਅੱਛਾ, ਇਸੇ ਤਰ੍ਹਾਂ ਬਾਈਵੀਂ ਪੌੜੀ ਦਾ ਜਿੱਥੇ ਜ਼ਿਕਰ ਆਉਂਦਾ, ਜਿਸ ਨੂੰ ਅੱਜ ਕੱਲ੍ਹ ਹਮੇਸ਼ਾ ਅਸੀਂ ਇੱਕ ਇਹ ਗੱਲ ਨੂੰ ਪ੍ਰਚਾਰਦੇ ਹਾਂ ਜੀ, ਗੁਰੂ ਨਾਨਕ ਪਾਤਸ਼ਾਹ ਨੇ ਕਹਿ ਦਿੱਤਾ ਜੀ ਲੱਖਾਂ ਪਤਾਲ ਨੇ ਲੱਖਾਂ ਆਕਾਸ਼ ਨੇ। ਗੁਰੂ ਨਾਨਕ ਪਾਤਸ਼ਾਹ ਨੇ ਨਾ ਪਤਾਲਾਂ ਦੀ ਗੱਲ ਕੀਤੀ ਹੈ, ਨਾ ਆਕਾਸ਼ਾਂ ਦੀ ਕੀਤੀ ਹੈ। ਉਹ ਤਾਂ ਕਿਸੇ ਉਸ ਤੇ, ਜੇ ਹੁਣ ਆਕਾਸ਼ਾਂ ਦੀ ਗੱਲ ਕਰ ਦਈਏ, ਜਿਸ ਤਰ੍ਹਾਂ ਕਿ ਸੱਤਵੇਂ ਆਕਾਸ਼ ਤੇ ਅਕਾਲ ਪੁਰਖ, ਉਹ ਗੱਲ ਅੱਜ ਦੀ ਜਿਹੜੀ ਨੌਲੇਜ ਹੈ ਉਸ ਦੇ ਮੁਤਾਬਕ ਸੱਚ ਹੋ ਨਹੀਂ ਸਕਦੀ। ਪਰ ਗੁਰੂ ਨਾਨਕ ਸਾਹਿਬ ਨੇ ਜੇ ਆਕਾਸ਼ ਸ਼ਬਦ ਵਰਤਿਆ ਹੈ, ਉਹ ਸਿਰਫ ਈਥਰ ਵਾਸਤੇ ਵਰਤਿਆ ਹੈ, ਉਹ ਸਿਰਫ ਖਲਾ ਵਾਸਤੇ, ਸਪੇਸ ਵਾਸਤੇ ਵਰਤਿਆ, ਜਿਹੜੀ ਪੰਜ ਤੱਤਾਂ ਦਾ ਸਰੀਰ ਹੈ, ਧਰਤੀ, ਅਗਨੀ, ਮਤਲਬ ਆਕਾਸ਼ ਤੋਂ ਸ਼ੁਰੂ ਹੁੰਦਾ ਹੈ, ਧਰਤੀ, ਅਗਨੀ, ਹਵਾ, ਪਾਣੀ ਤੇ ਆਕਾਸ਼। ਆਕਾਸ਼ ਸਪੇਸ ਨੂੰ ਕਿਹਾ ਗਿਆ ਹਰ ਥਾਂ, ਇਸੇ ਕਰਕੇ ਜਿਹੜੀ ਥਾਂ ਜਗ੍ਹਾ ਘੇਰਦੀ ਉਸਨੂੰ ਆਕਾਸ਼ ਕਿਹਾ ਗਿਆ। ਗੁਰਬਾਣੀ ਦੇ ਮੁਤਾਬਕ ਇਸਨੂੰ ਇਸੇ ਤਰ੍ਹਾਂ ਹੀ ਐਕਸਪਲੇਨ ਕੀਤਾ ਗਿਆ। ਇਸੇ ਕਰਕੇ ਜਦੋਂ ਚਾਰ ਵਾਕ ਵਾਲੇ ਕਹਿੰਦੇ ਨੇ ਚਾਰ ਹੀ ਤੱਤ ਨੇ ਉਸ ਉਹ ਆਕਾਸ਼ ਨੂੰ, ਕਿਉਂਕਿ ਉਸ ਵਕਤ ਤੱਕ ਉਹ ਆਕਾਸ਼ ਵਾਲਾ ਕੰਸੈਪਟ ਜਿਹੜਾ ਸੀ ਉਹ ਇੱਕ ਛੱਤ ਦਾ ਸੀ, ਉਹ ਉਸਨੂੰ ਸਮਝ ਨਹੀਂ ਸਕੇ, ਉਹਨਾਂ ਨੇ ਉਸਨੂੰ ਤੱਤ ਹੀ ਨਹੀਂ ਮੰਨਿਆ, ਕਿਉਂਕਿ ਉਹਨਾਂ ਨੇ। ਪਰ ਜਦੋਂ ਇਸ ਦੀ ਵਿਆਖਿਆ ਹੁੰਦੀ ਹੈ ਅੱਜ ਵੀ, ਜਿਹੜੇ ਪਾਣੀ ਸਬਸਟੈਂਸਿਸ ਦੀ ਗੱਲ ਕਰਦੇ ਹਾਂ, ਪੰਜ ਭੂਤਕ, ਪੰਜ ਮਹਾ, ਯਾਨੀ ਕਿ ਜਿਸਨੂੰ ਸਬਸਟੈਂਸ ਅਸੀਂ ਕਹਿੰਦੇ ਹਾਂ, ਫਾਇਵ ਸਬਸਟੈਂਸਿਸ, ਫਾਇਵ ਐਲੀਮੈਂਟਸ ਨਹੀਂ, ਜੇ ਐਲੀਮੈਂਟ ਦੀ ਗੱਲ ਕਰੀਏ ਤਾਂ ਉਹ ਸੰਸਾਰ ਦੇ ਵਿੱਚ 120 तो उपर हो जड़े आ एक्सप्लोर हो चुके हैं। ते बाणी ने तो यह भी कहा कि पांच तत् ने कोई छेवां बढ़ा के दसे, पर बाणी जिन्हां तत्तां दी गल कर रही है वह तत् ने यही अग्नि हवा पानी धरती आकाश। हुण यह जिहड़ा अग्नि जिहड़ी यानी कि हवा पानी ते धरती जिहड़े यह तीन ने, यह मैटर दीआं तीन फॉर्मां ने, जिहड़ा कि अग्नि जिहड़ी उसनों यानी कि जिहड़ा टैंपरेचर अग्नि मीनस टैंपरेचर भावें वह -273 है भावें वह +1000 डिग्री है, वह जिहड़ा है उस दे नाल बाणी भी कहिंदी है ना पावन पानी अग्नि का मेल चप्पल चित बुद्ध का खेल। यह सारा कुछ अग्नि ने विच पावन पानी स्पेस के विच खेल रहा है। जो बाण जपजी साहब के विच भी जिक्र आता है तो इतने भी जो गुरु साहब गुरु नानक पातशाह सानू यह गल समझा रहे इसको भी आप किसी होर कई प्रोग्राम च आप गल कर चुके हैं पर इस फिर कि दोबारा एक्सप्लेन करा। गल सिर्फ यही सी कि गुरु साहब कहते हैं पाताला पाताल लख आगासा आगास ओड़े को पाल थके वेद। यह वेदा का कंसैप्ट है जी उसकी तलाश कर करके थक चुके लखा पताल लखा आकाश की सहज के 18 कैनक तेवा असलो एक ताप। दूसरा मत है जरा किताबिया धर्म का है जिन्हें जिदे अंजील बाइबल कुरान आ जाते वह कहते 18,000 आलम ने उन्होंने आलम भी डिफरेंट ने आलमे नबातात आलमे हैवानात आलमे जिनात उस तरह का जो वह जिक्र करते हैं गुरु साहब उसका भी जिक्र कर रहे हैं। फिर अगे गुरु साहब कहते हैं सहस 18 कहम के देव असलू एक तात असल केवल एक अकाल पुरख का ही सारा पसारा है। गुरु साहब कहते हैं लेखा होए तो लिखिए गुरु नानक पातशाह का मत लेखा होए तो लिखिए लेखे होए विनाश नानक वड्डा आखी आपे जाने आप। गुरु नानक पातशाह इज टॉकिंग अबाउट द इनफाइनिटी इनफिनिटी जिहड़ा है यानी कि जिसनों आप कहते हैं अथा जिसका कोई नंबर ही नहीं है अणगिणत जिथे बाणी च भी आता ना असंख जप संख उत्थे गुरु साहब यह भी कहते हैं कि असंख कहने तो बाद भी कहते हैं असंख कह सिर पार होए असंख कहना भी जिहड़ा है वह भी वाजिब नहीं है क्योंकि उस तो भी उपर बेशुमार जिसका कोई शुमार ही नहीं है। तो गुरु साहब अज दे अज दा जिहड़ा असीं जिहड़ा ऑब्जर्वेबल यूनीवर्स है जिसनों अखां नाल यानी कि टैलीस्कोप मशीनां दे नाल देखिया जा सकता है जिते तक उस तो अगे पता नहीं कितनी है वह भी 93 बिलियन लाइट ईयरस तक की रसाई है। सो इसे करके बाणी नूं समझण वास्ते गुरु नानक पातशाह की मैथडोलॉजी भी है कि पहला वह आप बाणी भी जिक्र आता पहला आगम निगम नानक आख सुनाए पूरे गुर का बचन उपर आया गुर सिखा वडियाई भावे गुर पूरे की मनमुख ओ वेला हाथ ना आए। हुण इत्थे गुरु साहिब यही जिक्र है कि गुरु साहिब पहले दूसरे मत दा दूसरियां दे विचार करते आ उस ते बाद ही जिस तरह जपजी साहिब दे विच ही ओह कहिंदे आ सोचा सोच ना हो गई जे सोची लखवार चुपा चुप ना हो गई जे लाए रहा निवतार भुखिया भुख ना उतरी जे बन्ना पुरिया पार सह सियाणपा लख हो तैक ना चले ना रद्द करके फिर वह कहें किव सचारा होई है किव कूड़ा टुटे पाल। इतने सवाल पैदा किया कि कूड़ की यह दीवार किवें टुटेगी सचारा किवें बनेगा अगे अपना वो डिसीजन देंदे ने हुक्म रजाई चलना नानक लिखा जो जुगा जुगांतरा तो डीएनए दे विच जिहड़ा जिहड़ा वर्तारा जिहड़ा है जिहड़ा लाज ऑफ कॉस्मास दी एस्टैबलिशमेंट है जो उस दे विच चित्रण चित्रिया गया है उसके मुताबक ही जीवन नूं ढालना उसके मुताबक ही जीवन गुजारना पाओ रबी नियम दे विच दखल ना देना उसके अनुसार जीवना ही सचारा हो सकता है। इसे करके बाणी का हर कथन सच है पर उस सच जे समझिए ही सच है जे उस अर्थां दे अनर्थ करिए ਤਾਂ ਫਿਰ ਭੁਲੇਖਾ ਹੀ ਪਏਗਾ। ਆਓ ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd ਸਟਰੀਟ, ਨਾਰਥ ਈਸਟ, ਕੈਲਗਰੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਟਲ ਚਵਰ ਛਤਰ ਤਖ ਜੀ ਦੇ ਮਾਲਕ, ਦਸਾਹੀ ਪਾਤਸ਼ਾਹੀਓ ਕੀ ਆਤਮਕ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਬੜੀ ਹੀ ਸ਼ਰਧਾ ਅਤੇ ਭਾਵਨਾ ਸਹਿਤ ਆਪ ਸਮੂਹ ਸੰਗਤਾਂ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਵਾਸਤੇ ਇਕੱਤਰ ਹੋਏ ਹੋ। ਸਵਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ ਹਨ। ਆਸਾ ਦੀ ਵਾਰ ਦੇ ਕੀਰਤਨ ਆਪ ਸੰਗਤਾਂ ਨੇ ਅਤੀ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਸਰਵਣ ਕੀਤੇ ਨੇ। ਆਓ ਗੁਰਸੰਗਤ ਜੀ, ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਜੋੜ ਕੇ ਜੋ ਸਤਿਗੁਰੂ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਸਾਡੇ ਜੀਵਾਂ ਦੇ ਉਧਾਰ ਵਾਸਤੇ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਾਵਨ ਸ਼ਬਦ ਦੀ ਵਿਚਾਰ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਬਣਾ ਸਕੀਏ। ਆਪ ਸਾਰੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਲਵਾਉ ਹਾਜ਼ਰੀਆਂ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤ

ਅੱਜ ਦਾ ਬਖਸ਼ਿਸ਼ ਕੀਤਾ ਹੋਇਆ ਪਾਵਨ ਮੁੱਖ ਵਾਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 709 ਉੱਪਰ ਸੁਭਾਇਮਾਨ ਹੈ। ਜੈਤ ਸ੍ਰੀ ਕੀ ਵਾਰ ਦੇ ਅੰਦਰ 17ਵੀਂ ਪੌੜੀ ਦੇ ਨਾਲ ਸੰਬੰਧਿਤ ਇਹ ਦੋ ਸਲੋਕਾਂ ਸਮੇਤ ਉਚਾਰਨ ਕੀਤਾ ਹੋਇਆ ਸ਼ਹੀਦਾਂ ਦੇ ਸਰਤਾਜ ਪੰਚਮ ਗੁਰਦੇਵ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ। ਇਸ ਪਾਵਨ ਸ਼ਬਦ ਦੇ ਪਹਿਲੇ ਸਲੋਕ ਅੰਦਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਆਸਰੰ ਗੋਪਾਲ ਕੀਰਤਨ ਹੈ, ਜਿਨ੍ਹਾਂ ਸੰਤ ਜਨਾਂ ਨੇ ਗੋ ਧਰਤੀ ਦੇ ਪਾਲਕ ਪਰਮਾਤਮਾ ਦਾ, ਜੋ ਧਰਤੀ ਨੂੰ ਪਾਲਣਹਾਰ ਪਰਮਾਤਮਾ ਵਾਹਿਗੁਰੂ ਹੈ, ਜਿਨ੍ਹਾਂ ਨੇ ਉਸ ਦਾ ਕੀਰਤਨ ਉਚਾਰਨ ਕੀਤਾ ਹੈ, ਉਹਨਾਂ ਸੰਤ ਜਨਾਂ ਨੂੰ ਦਿਆਲੂ ਪਰਮਾਤਮਾ ਨੇ ਇਸ ਸੰਸਾਰ ਤੋਂ ਤਾਰਿਆ ਹੈ ਅਤੇ ਉਹ ਦਿਆਲੂ ਸੰਤ ਜਨ ਸੰਸਾਰ ਤੋਂ ਆਪ ਤਾਂ ਤਰਦੇ ਨੇ ਅਤੇ ਦੂਜੇ ਨੂੰ ਵੀ ਤਾਰਨ ਦੀ ਸਮਰੱਥਾ ਰੱਖਦੇ ਨੇ। ਆਪ ਤਰੇ ਤਾਰੇਨ ਸ੍ਰਿਠਾ, ਪਰ ਉਹ ਤਰੇ ਕਿਸ ਦੇ ਆਸਰੇ ਨੇ? ਸਾਹਿਬ ਗੁਰੂ ਅਰਜਨ ਦੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਆਸਰੰ ਗੋਪਾਲ ਕੀਰਤਨ ਹੈ, ਪਰਮਾਤਮਾ ਵਾਹਿਗੁਰੂ ਦੀ ਕੀਰਤੀ ਦਾ ਉਹਨਾਂ ਨੇ ਆਸਰਾ ਲਿਆ। ਗੁਰਸੰਗਤ ਜੀ, ਜਿਹੜੇ ਵੀ ਸੰਸਾਰ ਸਾਗਰ ਤੋਂ ਜੀਵ ਤਰੇ ਹਨ ਉਹਨਾਂ ਨੇ ਪਰਮਾਤਮਾ ਦੇ ਨਾਮ ਦਾ ਹੀ ਆਸਰਾ ਲਿਆ ਹੈ, ਉਹਨਾਂ ਦਾ ਹੀ ਸੰਸਾਰ ਤੋਂ ਉਧਾਰ ਹੋਇਆ ਹੈ। ਇਸ ਸੰਸਾਰ ਦੇ ਅੰਦਰ ਜਗਤ ਨੂੰ ਤਾਰਨ ਵਾਸਤੇ ਆਪ ਨਾਰਾਇਣ ਕਲਾ ਧਾਰ, ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਿੱਧਾਂ ਨੇ ਸਵਾਲ ਕੀਤਾ ਸੀ, ਕਵਣ ਮੂਲ ਕਵਣ ਮਤ ਵੇਲਾ, ਤੇਰਾ ਕਵਣ ਗੁਰੂ ਜਿਸਕਾ ਤੂੰ ਚੇਲਾ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉੱਤਰ ਦਿੱਤਾ ਸੀ ਕਿ ਇਹ ਸੰਸਾਰ ਸਾਗਰ ਤੋਂ ਤਰਨ ਦਾ ਵੇਲਾ ਤੇ ਮਨੁੱਖਾ ਜਨਮ ਹੀ ਹੈ। ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਇਹ ਸੰਸਾਰ ਤੋਂ ਉਹੀ ਜੀਵ ਤਰ ਸਕਦਾ ਹੈ ਜਿਸ ਨੇ ਪਰਮਾਤਮਾ ਦੇ ਨਾਮ ਨੂੰ ਆਪਣਾ ਆਸਰਾ ਬਣਾਇਆ। ਆਸਰੰ ਗੋਪਾਲ ਕੀਰਤਨ ਹੈ। ਇਸ ਲਈ ਭਵ ਸਾਗਰ ਤੋਂ ਤਾਰਨ ਦੇ ਲਈ ਬਾਬਾ ਦੇਖੇ ਧਿਆਨ ਤਰ, ਜਲਤੀ ਸਭ ਪ੍ਰਿਥਵੀ ਦੇ ਸਿਆਈ, ਬਾਝੋਂ ਗੁਰੂ ਗੁਬਾਰ ਹੈ ਹੈ ਹੈ ਹੈ ਕਰਦੀ ਸੁਣੀ ਲੁਕਾਈ। ਬਾਬੇ ਭੇਖ ਬਣਾਇਆ ਉਹ ਦਾਸੀ ਦੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਸੁਲਤਾਨਪੁਰ ਲੋਧੀ ਤੋਂ ਹੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੰਸਾਰ ਨੂੰ ਉਧਾਰਨ ਵਾਸਤੇ ਉਦਾਸੀਆਂ ਪ੍ਰਚਾਰ ਫੇਰੀਆਂ ਆਰੰਭ ਕੀਤੀਆਂ ਨੇ। ਪ੍ਰਚਾਰ ਫੇਰੀ ਦੀ ਆਰੰਭਤਾ ਤੋਂ ਪਹਿਲਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਆਪਣਾ ਸਾਥੀ ਬਣਾਇਆ। ਭਾਈ ਮਰਦਾਨਾ ਜੀ, ਕਿਉਂਕਿ ਸਿੱਖ ਜਗਤ ਅੰਦਰ ਕੀਰਤਨ ਦੀ ਦੇਣ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਹੈ, ਗੁਰੂ ਸਾਹਿਬ ਜੀ ਤੋਂ ਹੀ ਕੀਰਤਨ ਦੀ ਆਰੰਭਤਾ ਹੋਈ ਹੈ। ਕੀਰਤਨ ਦਾ ਅਰਥ ਪਰਮਾਤਮਾ ਦੀ ਕੀਰਤੀ ਕਰਨੀ ਹੈ। ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੰਗਤ ਵਿੱਚ ਆਉਂਦੇ ਨੇ ਅਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਕੋਲੋਂ ਭਾਈ ਫਿਰੰਦੇ ਪਾਸੋਂ ਰਬਾਬ ਮੰਗਾਈ ਸੀ। ਪਹਿਲਾ ਸਾਜ ਗੁਰੂ ਨਾਨਕ ਸਾਹਿਬ ਦੇ ਘਰ ਦੇ ਅੰਦਰ ਰਬਾਬ ਹੈ ਜਿਹਦੇ ਨਾਲ ਕੀਰਤਨ ਗਾਇਨ ਹੋਇਆ ਅਤੇ ਉਹ ਰਬਾਬ ਭਾਈ ਮਰਦਾਨੇ ਨੇ ਭਾਈ ਫਿਰੰਦੇ ਪਾਸੋਂ ਲਿਆਂਦੀ। ਅਤੇ ਸਭ ਤੋਂ ਪਹਿਲੀ ਭੇਟਾ ਸਾਜ ਲਿਆਉਣ ਦੀ ਜਿਹੜੀ ਹੈ ਨਾ, ਉਹ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਅੰਦਰ ਜ਼ਿਕਰ ਆਉਂਦਾ ਹੈ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਭੈਣ ਜੀ ਬੇਬੇ ਨਾਨਕੀ ਜੀ ਨੇ ਭੇਟਾ ਦਿੱਤੀ ਸੀ। ਪਹਿਲਾ ਸਾਜ ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਆਇਆ। ਜਦੋਂ ਭਾਈ ਮਰਦਾਨਾ ਜੀ ਨੇ ਰਬਾਬ ਲਿਆਂਦੀ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਹੁਕਮ ਕੀਤਾ, ਮਰਦਾਨਿਆਂ ਰਬਾਬ ਵਜਾ। ਗੁਰੂ ਸਾਹਿਬ ਦੀ ਹੁਕਮ ਰਜਾ ਦੇ ਅੰਦਰ ਭਾਈ ਮਰਦਾਨਾ ਜੀ ਨੇ ਰਹਿ ਕੇ ਜਦੋਂ ਰਬਾਬ ਵਜਾਈ ਹੈ ਨਾ, ਉਸ ਵੇਲੇ ਇਹ ਧੁਨ ਪ੍ਰਗਟ ਹੋਈ ਸੀ ਕਿ ਧੰਨ ਨਿਰੰਕਾਰ, ਤੂੰ ਹੀ ਨਿਰੰਕਾਰ, ਸਤ ਕਰਤਾਰ। ਸੋ ਉਸ ਵੇਲੇ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਪਸ਼ੂ ਪੰਛੀ ਸਨ ਉਹਨਾਂ ਦੇ ਵੀ ਮਨ ਸ਼ੁੱਧ ਹੋ ਗਏ। ਪਸ਼ੂ ਪ੍ਰੇਤ ਮੁਗਧ ਕਾ ਉਤਾਰੇ, ਪਾਹਨ ਪਾਰ ਉਤਾਰੇ। ਅਤੇ ਜਿਹੜੇ ਰੁੱਖ ਸਨ ਉਹਨਾਂ 'ਚੋਂ ਵੀ ਰਸ ਨਿਚੁਰਨ ਲੱਗਾ ਅਤੇ ਸਾਰਿਆਂ ਦੇ ਮਨਾਂ ਦੇ ਫੁਰਨੇ ਜਿਹੜੇ ਸੀ ਉਹ ਦੂਰ ਕਰ ਦਿੱਤੇ।
ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਰਬਾਬ ਵਜਾਉਂਦੇ ਨੇ ਤੇ ਉਹ ਰਬਾਬ ਨੇ ਵੀ ਬੜਾ ਭਲਾ ਕੀਤਾ ਸੰਸਾਰ ਦਾ। ਘੱਲ ਕੇ ਫਿਰਦੇ ਤਾਂ ਹੀ ਰਬਾਬ ਸੀ ਮੰਗਾਇਆ, ਪਹਿਲਾਂ ਆਪ ਹੀ ਸਿਖਾਇਆ ਉਹਨੂੰ ਆਂਦਾ ਨਾ ਵਜਾਣਾ ਸੀ। ਚਾਰੇ ਕੁੰਡੀ ਤਾਰ ਵੱਜੀ ਜੰਗਲੀ ਪਹਾੜੀ ਥਲੀ, ਸੁਣੀ ਹੋਇਆ ਪਾਰ ਰਿਹਾ ਆਵਣ ਨਾ ਜਾਣਾ ਸੀ। ਸੱਜਣ ਜਿਹੇ ਠੱਗ ਜੱਗ ਲੋਧੀ ਜਿਹੇ ਕਾਬਰਾਂ ਨੇ, ਬਾਬਰ ਜਿਹੇ ਜਾਬਰਾਂ ਨੇ ਸੁਣਿਆ ਤਰਾਨਾ ਸੀ। ਰੱਬ ਦਾ ਰਬਾਬੀ ਰੱਬ ਆਬੀ ਭਿੰਨੀ ਤਾਰ ਜਿਹਦੀ ਨਾਮ ਮਰਦਾਨਾ, ਜਗ ਤਾਰਨਾ ਬਹਾਨਾ ਸੀ। ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸੰਸਾਰ ਦਾ ਉਧਾਰ ਕੀਤਾ ਤੇ ਜਦੋਂ ਵੀ ਕਿਸੇ ਜੀਵ ਦਾ ਉਧਾਰ ਕਰਨਾ ਜਾਂ ਇਕਾਂਤ ਵਿੱਚ ਬੈਠ ਕੇ ਪਰਮਾਤਮਾ ਦਾ ਜਸ ਗਾਇਨ ਕਰਨਾ ਜਾਂ ਕਿਸੇ ਸ਼ਰਨ ਆਏ ਨੂੰ ਉਪਦੇਸ਼ ਦੇਣ ਵਾਸਤੇ ਉਪਦੇਸ਼ ਉਚਾਰਨ ਕਰਨਾ ਤੇ ਭਾਈ ਮਰਦਾਨੇ ਨੇ ਗੁਰੂ ਸਾਹਿਬ ਕਹਿੰਦੇ ਸਨ, ਮਰਦਾਨਿਆਂ ਰਬਾਬ ਵਜਾ ਕਾਈ ਸ਼ਿਫਤ ਕਰਤਾਰ ਦੀ ਕਰੀਏ। ਇਹ ਬਚਨ ਆਪਾਂ ਗੁਰਬਾਣੀ ਅੰਦਰ ਪੜ੍ਹਦੇ ਹਾਂ ਨਾ, ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ, ਉਹ ਸੰਤ ਜਨ ਤਰੇ ਹਨ ਗੋਪਾਲ ਆਸਰੰ ਕੀਰਤਨ ਹੈ। ਸੋ ਉਹਨਾਂ ਨੂੰ ਆਸਰਾ ਹੈ, ਆਸਰੰ ਗੋਪਾਲ ਕੀਰਤਨ ਹੈ ਪਰਮਾਤਮਾ ਦੇ ਕੀਰਤਨ ਦਾ, ਉਸ ਦੀ ਸਿਫਤ ਤੋਂ ਸਲਾਹ ਦਾ। ਤੇ ਭਾਈ ਮਰਦਾਨਾ ਜੀ ਤੋਂ ਬਾਅਦ ਕਿਉਂਕਿ ਆਪ ਜੀ ਅਫਗਾਨਿਸਤਾਨ ਦੇ ਵਿੱਚ ਕੁਰਮ ਦਰਿਆ ਹੈ, ਸੋ ਉਹ ਕੁਰਮ ਸ਼ਹਿਰ ਹੈ, ਉਸ ਦੇ ਦਰਿਆ ਦੇ ਕੰਢੇ ਤੇ ਭਾਈ ਮਰਦਾਨਾ ਜੀ ਨੇ ਉਹਨਾਂ ਦਾ ਦੇਹਾਂਤ ਹੋਇਆ, ਅੰਤਮ ਸਵਾਸ ਲਏ ਤੇ ਚਲਾਣੇ ਵੇਲੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪੁੱਛਿਆ ਸੀ, ਮਰਦਾਨਿਆਂ ਤੁਹਾਡੀ ਦੇਹ ਦਾ ਸੰਸਕਾਰ ਕਰੀਏ, ਦੇਹ ਨੂੰ ਦਫ਼ਨ ਕਰੀਏ ਜਾਂ ਜਲ ਪ੍ਰਵਾਹ ਕਰੀਏ। ਤੇ ਉਸ ਵੇਲੇ ਆਸਰੰ ਗੋਪਾਲ ਕੀਰਤਨ ਹੈ, ਜਿਨ੍ਹਾਂ ਨੂੰ ਪਰਮਾਤਮਾ ਦੇ ਹੀ ਕੀਰਤਨ ਦਾ ਆਸਰਾ ਜਿਨ੍ਹਾਂ ਦਾ ਬਣ ਗਿਆ ਸੀ ਨਾ, ਹੱਥ ਬੰਨ੍ਹ ਕੇ ਬੇਨਤੀ ਕੀਤੀ, ਕਹਿਣ ਲੱਗੇ ਮਹਾਰਾਜ ਪ੍ਰੇਮ ਦੇ ਵਿੱਚ ਭਿੱਜ ਕੇ ਸਾਰੀ ਉਮਰ ਆਪ ਜੀ ਨੇ ਰੱਬ ਦੀ ਕੀਰਤੀ ਕਰਾਈ, ਰੱਬ ਦਾ ਜਸ ਗਾਇਨ ਕਰਵਾਇਆ ਤੇ ਮਹਾਰਾਜ ਹੁਣ ਵੀ ਦੇਹ ਦੀਆਂ ਗੱਲਾਂ, ਇਹ ਇੱਕ ਪ੍ਰੇਮ ਦੀ ਗੱਲ ਸੀ। ਤੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਜੀ ਦੇ ਦੇਹਾਂਤ ਤੋਂ ਬਾਅਦ ਇਹ ਸੇਵਾ ਜਿਹੜੀ ਸੀ ਭਾਈ ਮਰਦਾਨਾ ਜੀ ਦੇ ਸਪੁਰਦ ਕੀਤੀ ਹੈ। ਜਦੋਂ ਭਾਈ ਮਰਦਾਨਾ ਜੀ ਦੇ ਪੁੱਤਰ ਨੇ ਨੇਤਰ ਭਰੇ ਨਾ, ਤੇ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨੇ ਦੀ ਰਬਾਬ ਉਹਨਾਂ ਦੇ ਪੁੱਤਰ ਦੇ ਹਵਾਲੇ ਕੀਤੀ ਸੀ। ਸੋ ਉਸ ਵੇਲੇ ਭਾਈ ਮਰਦਾਨੇ ਦੇ ਪੁੱਤਰ ਤੋਂ ਬਾਅਦ ਉਹਨਾਂ ਦੇ ਪੋਤਰੇ, ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਗੁਰੂ ਅੰਗਦ ਦੇਵ ਸਾਹਿਬ, ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਕੀਰਤਨ ਗਾਇਨ ਕੀਤਾ। ਇਸੇ ਤਰ੍ਹਾਂ ਭਾਈ ਸਾਧੂ ਜੀ, ਭਾਈ ਬਾਧੂ ਜੀ ਤੋਂ ਬਾਅਦ ਭਾਈ ਸੱਤਾ ਤੇ ਬਲਵੰਡ ਜੀ। ਸੋ ਇਹ ਵੀ ਮਹਿਮਾ ਪ੍ਰਕਾਸ਼ ਵਾਲਿਆਂ ਨੇ ਲਿਖਿਆ ਕਿ ਰਾਏ ਬਲਵੰਡ ਜੀ ਦੇ ਪੁੱਤਰ ਸਨ ਭਾਈ ਸੱਤਾ ਜੀ। ਰਹੁ ਵਿਚਾਰ, ਫਿਰ ਬਾਬਕ ਨਾਮੀ ਰਬਾਬ ਦਾ ਜ਼ਿਕਰ ਆਉਂਦਾ ਹੈ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ, ਦਸਮ ਪਾਤਸ਼ਾਹ ਜੀ ਦੇ ਸਮੇਂ ਭਾਈ ਸੱਧੂ ਤੇ ਭਾਈ ਮਧੂ ਰਬਾਬੀ ਸਨ, ਜਿਹੜੇ ਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਦੇ ਦਰਬਾਰ ਦੇ ਕੀਰਤਨੀਏ ਹਨ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਬਚਨ ਪੜ੍ਹਦੇ ਹਾਂ ਨਾ, ਕੁਰੁੱਤਾ ਬੀਜ ਬੀਜੈ ਨਹੀਂ ਜੰਮੈ ਸਭ ਲਾਹਾ ਮੂਲ ਗਵਾਏ ਦਾ। ਬੇਮੌਸਮਾ ਜਿਹੜਾ ਬੀਜ ਹੈ ਉਹ ਫਲਦਾ ਨਹੀਂ, ਸਗੋਂ ਲਾਹਾ ਕੀ ਲੈਣਾ ਹੈ, ਬੰਦਾ ਆਪਣਾ ਮੂਲ ਹੀ ਗਵਾ ਬੈਠਦਾ ਹੈ, ਸਮਾਂ ਜਾਂਦਾ ਹੈ, ਬੀਜ ਖਰਾਬ ਹੁੰਦਾ ਹੈ, ਧਨ ਦੀ ਬਰਬਾਦੀ, ਥਕੇਵਾਂ ਜਿਹੜਾ ਉਹ ਵੱਖਰਾ। ਸੋ ਬੀਜ ਉਹੀ ਫਲਦਾ ਹੈ ਜਿਹੜਾ ਮੌਸਮ ਹੋਵੇ। ਤੇ ਮਹਾਰਾਜ ਹੁਣ ਕਿਹੜਾ ਮੌਸਮ ਹੈ, ਕਿਹੜਾ ਸਮਾਂ ਹੈ ਜਿਹਦੇ ਨਾਲ ਸਾਡਾ ਸੰਸਾਰ ਤੋਂ ਪਾਰ ਉਤਾਰਾ ਹੋਵੇ। ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ ਹਨ, ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ। ਸਾਹਿਬ ਕਹਿੰਦੇ ਨੇ ਗੁਰਮੁਖ ਬਣ ਕੇ, ਗੁਰੂ ਸਾਹਿਬ ਦੇ ਸਨਮੁਖ ਹੋ ਕੇ ਧਿਆਨ ਨੂੰ ਲਾ ਕੇ ਜੇ ਆਪਾਂ ਰੱਬ ਦੀ ਕੀਰਤੀ ਸੁਣਾਂਗੇ ਨਾ, ਤੇ ਇਹ ਸੰਸਾਰ ਸਾਗਰ ਤੋਂ ਪਾਰ ਉਤਾਰਾ ਜ਼ਰੂਰ ਹੋਵੇਗਾ। ਕਿਉਂਕਿ ਜਿੰਨੇ ਵੀ ਸੰਤ ਜਨ ਸੰਸਾਰ ਵਿੱਚ ਹੋਏ ਨੇ ਉਹ ਪਰਮਾਤਮਾ ਦੀ ਕੀਰਤੀ ਕਰਕੇ ਹੀ, ਮਾਲਕ ਦਾ ਜਸ ਕਰਕੇ ਹੀ, ਸੰਤ ਉਧਰਨ ਦਿਆਲੰ ਦਿਆਲੂ ਪਰਮਾਤਮਾ ਨੇ ਉਹਨਾਂ ਸੰਤ ਜਨਾਂ ਨੂੰ ਤਾਰ ਦਿੱਤਾ। ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਬਚਨ ਤੁਸੀਂ ਅੰਮ੍ਰਿਤ ਵੇਲੇ ਪੜ੍ਹੇ ਨੇ, ਆਵੋ ਸੰਤ ਪਿਆਰੇ ਹੋ ਕਥ ਕੀ ਕਰੇ ਕਹਾਣੀ, ਕਰੇ ਕਹਾਣੀ ਕਥ ਤੇਰੀ ਕਿਤ ਦੁਆਰੇ ਪਾਈਏ। ਸੋ ਜਿਹੜੇ ਰੱਬ ਦੀ ਕੀਰਤੀ ਗਾਉਂਦੇ ਨੇ ਉਹਨਾਂ ਦਾ ਹੀ ਸੰਸਾਰ ਸਾਗਰ ਤੋਂ ਪਾਰ ਉਤਾਰਾ ਹੋਇਆ, ਉਹਨਾਂ ਨੇ ਇਸ ਮਾਰਗ ਤੇ ਤੁਰ ਕੇ ਹੀ ਪਰਮਾਤਮਾ ਦੀ ਪ੍ਰਾਪਤੀ ਵਾਲੇ ਉਹ ਹੋਏ ਨੇ। ਇਸੇ ਤਰ੍ਹਾਂ ਸੰਤ ਉਧਰਨ ਦਿਆਲੰ, ਜਿਹੜੇ ਸੰਤ ਜਨ ਹਨ ਉਹਨਾਂ ਦੇ ਅੰਦਰ ਦਇਆ ਬਹੁਤ ਹੈ। ਸੋ ਪਹਿਲੇ ਅਰਥ ਤਾਂ ਇਹੋ ਹੀ ਹਨ ਕਿ ਸੰਤ ਉਧਰਨ ਦਿਆਲੰ, ਕਿ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਇਆ ਦਾ ਸੋਮਾ ਹੈ, ਦਇਆ ਦਾ ਘਰ ਹੈ। ਸੋ ਇਸੇ ਤਰ੍ਹਾਂ ਅਕਾਲ ਪੁਰਖ ਦਾ ਸਰੂਪ ਸਤਿਗੁਰੂ ਜੀ, ਉਹਨਾਂ ਵਰਗੀ ਦਇਆ ਕਿਸੇ ਵਿੱਚ ਨਹੀਂ ਹੈ।
श्रीमान भाई गुरुदास जी के बचन आप पढ़ते हाँ। श्री गुरु दयाल की दया ना आन देव मैं, जब खंड ब्रह्मांड उदय अस्त लो ताई है। भाई गुरुदास जी कहते ने कि गुरु वर्गी दया किस विच है जी, भावें चढ़दे तो लहिंदे तक जाके देख लईए, गुरु नानक साहब वर्गी दया किसे होर विच नहीं है। केड़ा अपने परिवार नूं छड़ के संसार दे भले वास्ते सारे जीवन की कालना कालदा है। सो भावें बड़े अज दे समय अंदर आपां देख रहे हां कि अपने आप दे विच गुरु बन बैठे ने, पर किसे दा भला करन वास्ते किसे दा धर्म बचाउण वास्ते अपना सिर कोई देंदा है? यह दया गुरु तेग बहादुर साहब जी दे अंदर ही है। जो खंड ब्रह्मांड उदय अस्त लो ताई है, मनुखता दी फलवाड़ी नूं खड़ाउण खातर अपने पुत्र कोई नहीं जे वारदा, अपने परिवार नाल घरां दे नाल पुत्रां दे नाल बच्चियां दे नाल मोह ही इन्ना है, पर वह दया गुरु वर्गी होर किसे विच नहीं है। ते ऐसी ही दया दा सबक गुरु नानक साहब जी ने अपने सिखां नूं पढ़ाया है। धौल धर्म दया का पूत, जिहड़ा धर्म है वह दया का पुत्र है। सो इसे करके तुलसी जीवी ने भी लिखिया है ना कि तुलसी दया ना छोड़ी है जब लग घट मैं प्राण, क्योंकि सौ सियाने इको मत, सियाणियां दा मत एक हुंदा है, मूर्खां दी कावां रौली हुंदी है कि फलाना धर्म माड़ा, फलाना पहरावा माड़ा, फलाने दा फिरका माड़ा। वह दूजियां नूं भंडदिआं निंददिआं ही अपना समा खराब कर लैंदे ने, पर सियाणियां दा इको एक मत है कि दया विच्चों धर्म पैदा हुंदा है, ते धर्म विच्चों संतोख, ते संतोख दे विच्चों सिमरन दी प्राप्ति हुंदी है। जां इंज कह लो कि दया विच्चों धर्म निकलदा है, ते दया दे नाल ही सेवा करन दी जाच आउंदी है, क्योंकि दया तो बिना, सेवा तो बिना जिहड़ी दया है उहनू बांझ दया गुरु नानक साहब ने दस्या है। जिस तरह पावन बचन गुरु नानक साहब जी दे पढ़दे आ ना, सिर खुहाए पीहे मलवाणी, जूठा मंग मंग खाही, फोल फदीहत मोहे लैण पड़ासा। सो ये पावन शब्द उन्हां दे प्रथाए लिखिया जिन्हां कोल बांझ दया है, क्योंकि सेवा करन दा चा ही ना बनिया। इस करके सेवा मां है ते सिमरन पिता है, दया विच्चों सेवा जन्म लैंदी है, संतोख विच्चों सिमरन। ते जे संतोख ही नहीं ते सिमरन केवल एक पखंड दिखावा आपां कर रहे हां, क्योंकि जे मन विच संतोख ही ना बनिया, सिमरन दी तां पहली निशानी है कि उहदा अंतर संतोखी हो जांदा है। इसे तरह दयालु वह है जिहड़ी दया विच्चों सेवा ने जन्म लिया, नहीं तो दया तो बिना जिहड़ी कीती सेवा है ना, वह भी एक सिर दा बोझ है, दिखावा है, पखंड है। कई आपां मनुख देखदे हां केवल दिखावे मात्र सेवा करदे ने कि असीं तां जी देश दी कौम दी सेवा करनी है, पर मन विच उह दया नहीं हुंदी। दया तो बिना एक सिर्फ दिखावा है, पर दया दे नाल जिहड़ा सेवा करदा उसे नूं आत्मक आनंद दी प्राप्ति हुंदी है। मन विच दया है, तरस है। सो इसे तरह द्वापर कृष्ण मुरार, कृष्ण जी दे समय, सो उस वेले युधिष्ठर जदों उन्हां दी लगी सभा विच आवे ना, ते उन्हूं क्या करन कि आओ राजन, मन विच बड़ी बार ख्याल आउणा कि आप तां इह भगवान ने ते मैनूं राजन करके बुलाउंदे ने, मेरे मन दी प्रसन्नता उदों होवेगी जदों मैनूं कहणगे आओ भगत जी। सो पर समा बीतदा गया। एक बार कहिंदे ने कि जंगल दे विच इहने, सो उस वेले भीलणी इक गर्भवती सी, ते उस दा गर्भ छुट नहीं सी रिहा, पर कल्ली सी जंगल विच। सो इस ने अपनी अखां बन के उस दे बच्चे दा जन्म दवाया, दाई वाला काम कीता। ते जदों कृष्ण जी दी सभा दे विच आए ते आउंदिया ही कहिंदे आओ भगत जी, भगत जी कह के सत्कारिया। सो मन बड़ा हैरान होया, कहिंदे कि अज तक तां तुसीं मैनूं राजन कह के संबोधन करदे सी, पर अज भगत जी कह के संबोधन कीता है। कारण कहिंदे अज तू भगतां वाला काम कीता है, अज तू दया करके आया है, ते जेड़ी दया कीती है, सेवा कीती है ना, एहो ही भगती दी निशानी है। जदों तुसीं धर्म दे 10 अंग पढ़ोगे ना ग्रंथां विच, ते सब तो पहला अंग धर्म दा है ही दया है। विद्वानां ने 10 अंग धर्म दे लिखे ने, दया अहिंसा खिमा मृद
सत बचन तप दान सील सोच तृष्णा बिना धर्म लिंग दस जा। पर सब तो पहला जेड़ा अंग है वह दया है धर्म का। सो गुरु कलगीधर जी के बचन भी आप पढ़ते हैं ना महाराज जी के, अल्प हार सुलप सी निंद्रा दया शिमा तन प्रीत सील संतोख सदा निर्वाहिबो हवैबो त्रिगुण अतीत। इस करके महाराज गुरु अर्जन देव साहब जी बख्शिश करते हैं कि रब दे परमात्मा दे

0: ਛੱਡਦਾ ਤੇ ਮਨ ਮੈਲਾ ਹੋਣ ਲੱਗ ਪੈਂਦਾ। ਪਹਿਲਾਂ ਹੀ ਮਨ ਇੰਨਾ ਮੈਲਾ, ਜਨਮ ਜਨਮ ਕਿਸ ਮਨ ਕੋ ਮਲ ਲੱਗ ਗਈ, ਕਾਲਾ ਹੋਆ ਸਿਆਹ ਹੋ, ਪਰ ਧੋਣ ਦਾ ਆਪਾਂ ਯਤਨ ਹੀ ਨਹੀਂ ਕਰ ਰਹੇ। ਨਿਰਮਲੰ ਸੰਤ ਸੰਗੇਣ ਮੈਲ ਉਤਰੇਗੀ ਕਿੱਥੇ? ਸਾਹਿਬ ਕਹਿੰਦੇ ਨੇ ਸੰਤਾਂ ਦੀ ਸੰਗੇਣ ਸੰਗਤ ਕਰ, ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠੇਗਾ ਨਾ ਤੇ ਮਨ ਦੇ ਉੱਪਰ ਵੈਸਾ ਹੀ ਅਸਰ ਹੋਵੇਗਾ। ਜਿਹੜੀ ਜਨਮਾਂ ਜਨਮਾਂਤਰਾਂ ਦੀ ਮੈਲ ਹੈ ਉਤਰੇਗੀ, ਫਿਰ ਨਿਰਮਲ ਉਹਨਾਂ ਦੇ ਮਨ ਹੀ ਜਿਹੜੇ ਮੈਲ ਤੋਂ ਰਹਿਤ ਹੁੰਦੇ ਹਨ।
1: ਓਟ ਨਾਨਕ ਪਰਮੇਸ਼ੁਰ ਹੈ,
0: ਸੰਤ ਜਨ ਹਮੇਸ਼ਾ ਪਰਮੇਸ਼ੁਰ ਦੀ ਹੀ ਓਟ ਲੈਂਦੇ ਨੇ, ਉਸ ਮਾਲਕ ਦਾ ਰੱਬ ਦਾ ਹੀ ਆਸਰਾ ਤੱਕਦੇ ਹਨ।
1: ਚੰਦਨ ਚੰਦ ਨਾ ਸਰਦ ਰੁੱਤ,
0: ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੂਜੇ ਸਲੋਕ ਅੰਦਰ ਬਖਸ਼ਿਸ਼ ਕਰਦੇ ਨੇ ਕਿ ਸੰਸਾਰ ਦੇ ਲੋਕਾਂ ਨੇ ਨਾ ਤਪਸ਼ ਤੋਂ ਬਚਣ ਵਾਸਤੇ ਕਈ ਜਿਹੜੇ ਹਨ ਉਹ ਚੰਦਨ ਦਾ ਲੇਪ ਕਰਦੇ ਨੇ। ਲੋਕਾਂ ਨੇ ਚੰਦਨ ਬਹੁਤ ਠੰਡਾ ਮੰਨਿਆ ਹੈ, ਜਾਂ ਚੰਦ ਦੀਆਂ ਕਿਰਨਾਂ ਕਹਿੰਦੇ ਨੇ ਬਹੁਤ ਠੰਡੀਆਂ ਹੁੰਦੀਆਂ ਨੇ। ਇਸੇ ਤਰ੍ਹਾਂ ਚੰਦਨ ਚਾਂਦਨਾ ਸਰਦ ਰੁੱਤ, ਫਿਰ ਕਹਿੰਦੇ ਨੇ ਜਦ ਸਰਦ ਰੁੱਤ ਆਵੇਗੀ ਨਾ ਤੇ ਠੰਡ ਪੈ ਜਾਵੇਗੀ। ਆਪਾਂ ਦੇਖਦੇ ਹਾਂ ਸਰਦ ਰੁੱਤ ਦੇ ਵਿੱਚ ਕਿੰਨੀ ਠੰਡ ਪੈਂਦੀ ਹੈ। ਕਈ ਗਰਮੀਆਂ ਦੇ ਵਿੱਚ ਤਪਸ਼ ਨੂੰ ਦੂਰ ਕਰਨ ਵਾਸਤੇ ਜਿਹੜੇ ਅਮੀਰ ਲੋਕ ਨੇ ਉਹ ਚੰਦਨ ਦੇ ਸ਼ਰਬਤ ਬਣਾ ਬਣਾ ਕੇ ਵੀ ਪੀਂਦੇ ਨੇ ਕਿ ਚੰਦਨ ਦਾ ਸ਼ਰਬਤ ਹੈ। ਚੰਦਰਮਾ ਦੀਆਂ ਕਿਰਨਾਂ ਨੂੰ ਠੰਡੀਆਂ ਮੰਨਦੇ ਨੇ ਤੇ ਸਰਦ ਰੁੱਤ ਕਿੰਨੀ ਬਰਫ਼ ਪਈ ਹੋਵੇ, ਕਈ ਵਾਰ ਤਾਂ ਕਿੰਨੇ ਕਿੰਨੇ ਮਾਈਨਸ ਦੇ ਵਿੱਚ ਟੈਂਪਰੇਚਰ ਚਲਾ ਜਾਂਦਾ ਹੈ, ਕੀ ਫਿਰ ਜਿਹੜੀ ਅੰਦਰ ਦੀ ਤਪਸ਼ ਹੈ ਉਹਦੇ ਨਾਲ ਦੂਰ ਕਿਸੇ ਦੀ ਹੋਈ ਹੈ? ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ।
1: ਮੋਲ ਨਾ ਮਿਟਾਈ ਕਾਮ,
0: ਚੰਦਨ ਦੇ ਨਾਲ, ਚੰਦ ਦੀਆਂ ਕਿਰਨਾਂ ਦੇ ਨਾਲ ਤੇ ਸਰਦ ਰੁੱਤ ਦੇ ਨਾਲ ਕਾਮ ਨਾਮ ਹੈ ਤਪਸ਼ ਦਾ। ਇਹ ਹਰਿਆਣਵੀ ਬੋਲੀ ਦੇ ਵਿੱਚ ਤਪਸ਼ ਨੂੰ ਕਹਿੰਦੇ ਨੇ ਬਹੁਤ ਕਾਮ ਹੈ, ਗਾਮ ਕਰਕੇ ਬੋਲਦੇ ਨੇ। ਮੂਲ ਨਾ ਮਿਟਈ ਕਾਮ, ਉੱਕਾ ਹੀ ਉਹਨਾਂ ਦੀ ਤਪਸ਼ ਅੰਦਰੋਂ ਤ੍ਰਿਸ਼ਨਾ ਦੀ ਮਿਟਦੀ ਨਹੀਂ। ਅਗਿਆਨ ਰੂਪੀ ਸੂਰਜ ਕਰਕੇ ਤ੍ਰਿਸ਼ਨਾ ਦੀ ਜਿਹੜੀ ਤਪਸ਼ ਹੈ ਉਹ ਉਹਨਾਂ ਨੂੰ ਅੰਦਰੋਂ ਤਪਾ ਰਹੀ ਹੈ। ਬੜੇ ਯਤਨ ਕਰਦੇ ਨੇ ਕਿ ਆਪਾਂ ਫਲਾਣੀ ਜਗ੍ਹਾ ਚਲੇ ਜਾਈਏ ਤੇ ਗਰਮੀ ਤੋਂ ਰਾਹਤ ਮਿਲੇ, ਪਰ ਜਿਹੜੀ ਅੰਦਰਲੀ ਤ੍ਰਿਸ਼ਨਾ ਦੀ ਅੱਗ ਲੱਗੀ ਪਈ ਹੈ ਇਹ ਕਿਸ ਤਰ੍ਹਾਂ ਬੁਝੇਗੀ? ਇਹ ਤਾਂ ਭਾਈ ਸਰਦ ਰੁੱਤ ਵਿੱਚ ਵੀ ਨਹੀਂ ਬੁਝਦੀ। ਕਿੰਨੀ ਬੰਦੇ ਅੰਦਰ, ਮਨੁੱਖ ਅੰਦਰ ਈਰਖਾ ਹੈ, ਇੱਕ ਦੂਜੇ ਦੇ ਨਾਲ ਈਰਖਾ ਦਵੈਸ਼ ਬੰਦਾ ਕਰ ਰਿਹਾ ਹੈ। ਠੰਡੇ ਏਸੀਆਂ ਦੇ ਵਿੱਚ ਬਹਿ ਕੇ ਏਅਰ ਕੰਡੀਸ਼ਨਰ ਲਾ ਕੇ ਵੀ ਸੋਚੀ ਜਾਂਦਾ ਕਿ ਮੈਂ ਦੂਜੇ ਦਾ ਬੁਰਾ ਕਿਸ ਤਰ੍ਹਾਂ ਕਰਨਾ ਹੈ। ਮੂਲ ਨਾ ਮਿਟੇ ਕਾਮ, ਉਹਨਾਂ ਦੇ ਅੰਦਰੋਂ ਠੰਡੀ ਜਗ੍ਹਾ ਰਹਿ ਕੇ ਵੀ ਉੱਕਾ ਵੀ ਜਿਹੜੀ ਤਪਸ਼ ਹੈ ਉਹ ਮਿਟਦੀ ਨਹੀਂ, ਦੂਰ ਨਹੀਂ ਹੁੰਦੀ।

ਸਹਿ ਬਖਸ਼ਿਸ਼ ਕਰਦੇ ਨੇ ਜਪੰਦੜੋ ਹਰ ਨਾ। ਭਾਈ ਜਿਨ੍ਹਾਂ ਨੇ ਹਰੀ ਦਾ ਨਾਮ ਜਪੰਦੜੋ ਜਪਿਆ ਹੈ ਨਾ, ਸੀਤਲ ਥੀਵੈ ਨਾਨਕਾ। ਸਤਨਾਮ ਵਾਹਿਗੁਰੂ ਜਪ ਕੇ ਉਹਨਾਂ ਦਾ ਮਨ ਜਿਹੜਾ ਹੈ ਉਹ ਸੀਤਲ ਹੋ ਜਾਂਦਾ ਹੈ। ਤਪਤ ਕੜਾਹਾ ਬੁੱਝ ਗਿਆ, ਗੁਰ ਸੀਤਲ ਨਾਮ ਦਿਓ, ਨਾਮ ਵਿੱਚ ਇੰਨੀ ਠੰਡ ਹੈ। ਸਾਧ ਸੰਗਤ ਜੀ, ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਪ ਤੱਤੀ ਤਵੀ ਤੇ ਬੈਠ ਕੇ ਗਰਮ ਰੇਤਾ ਸੀਸ ਵਿੱਚ ਉਬਾ ਕੇ, ਉਬਲਦੀ ਦੇਗ ਦੇ ਵਿੱਚ ਉਬਾਲੇ ਖਾ ਕੇ ਵੀ ਸਤਿਗੁਰੂ ਕਿੰਨੇ ਸ਼ਾਂਤ ਹਨ। ਮਹਾਰਾਜ ਨੂੰ ਕਿਸੇ ਤਰ੍ਹਾਂ ਦੀ ਇਹ ਜਿਹੜੀ ਕਾਮ ਹੈ ਤਪਸੀ ਉਹ ਤਪਾ ਨਾ ਸਕੀ। ਸੋ ਉਸ ਵੇਲੇ ਦਾ ਸੀਨ ਪ੍ਰਿੰਸੀਪਲ ਗੰਗਾ ਸਿੰਘ ਜੀ ਨੇ ਲਿਖਿਆ ਹੈ, ਚਾਰੋਂ ਤਰਫੋਂ ਅੱਗ ਬਰਸੇ ਸੇਖ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ, ਸਾਈ ਮੀਆਂ ਮੀਰ ਡਿੱਠਾ ਹਾਲ ਆ ਜਦ ਯਾਰ ਦਾ, ਉਹ ਹੋ ਗਿਆ ਕੁਲ ਰੋਪਿਆ ਚੀਕ ਤੇ ਤਾਹੀ ਮਾਰਦਾ, ਸੁਣ ਸਤਿਗੁਰ ਕਹਿਆ ਮੀਆਂ ਛੋਡੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਜਲ ਰਿਹਾ ਹਮ ਸ਼ਾਂਤ ਹੈ ਹਰੀ ਨਾਮ ਸੇ। ਕੀ ਹੋਇਆ ਇਹ ਤਨ ਸਾੜ ਰਹੇ ਨੇ, ਇਹ ਤਨ ਨੂੰ ਸਾੜ ਕੇ ਵੀ ਮੈਨੂੰ ਅੰਦਰੋਂ ਤਪਾ ਨਹੀਂ ਸਕਦੇ, ਕਿਉਂਕਿ ਪਰਮਾਤਮਾ ਦੇ ਨਾਮ ਦੇ ਵਿੱਚ ਠੰਡ ਹੀ ਇੰਨੀ ਹੈ। ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਹੁਣ ਆਪਾਂ ਸਮਝ ਸਕਦੇ ਹਾਂ ਕਿ ਜੇ ਸਾਡੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਹੀ ਨਹੀਂ ਬੁੱਝ ਰਹੀ, ਵਿਕਾਰਾਂ ਦੀ ਅੱਗ ਬੁੱਝ ਨਹੀਂ ਰਹੀ, ਸ਼ਾਂਤ ਨਹੀਂ ਹੋ ਰਹੀ, ਜੇ ਆਪਾਂ ਇੱਕ ਦੂਜੇ ਨਾਲ ਈਰਖਾ ਕਰ ਰਹੇ ਹਾਂ, ਦਵੈਸ਼ ਕਰ ਰਹੇ ਹਾਂ ਕਿ ਉਹ ਤਾਂ ਕਰਦਾ ਤੇ ਅਸੀਂ ਵੀ ਉਸੇ ਤਰ੍ਹਾਂ ਕਰਨਾ, ਇਸ ਦਾ ਭਾਵ ਹੈ ਕਿ ਹਲੇ ਜਪੰਦੜੋ ਹਰ ਨਾਮ ਉਹ ਜਪਿਆ ਹੋਇਆ ਨਾਮ ਸਾਡੇ ਅੰਦਰ ਵਸਿਆ ਹੀ ਨਹੀਂ, ਉਹ ਸਾਡੇ ਹਿਰਦੇ ਤੱਕ ਪਹੁੰਚਿਆ ਹੀ ਨਹੀਂ, ਜਿਹੜਾ ਨਾਮ ਸਾਨੂੰ ਇਸ ਵਿਕਾਰਾਂ ਦੀ ਤਪਸ਼ ਤੋਂ ਬਚਾਉਣ ਵਾਲਾ ਹੈ। ਸਹਿ ਬਖਸ਼ਿਸ਼ ਕਰਦੇ ਨੇ ਸੀਤਲ ਥੀਵੈ ਨਾਨਕਾ, ਉਹੀ ਭਾਈ ਸੀਤਲ ਠੰਡੇ ਹੋਏ ਨੇ ਮਨ ਕਰਕੇ ਜਿਨ੍ਹਾਂ ਨੇ ਹਰੀ ਦਾ ਨਾਮ ਜਪਿਆ ਹੈ। ਪੌੜੀ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਹਨ।

0: उधरे सगल जन जेडे संत जन हन ना सारे वो किस तरह तरे हन ते साहब बख्शिश करदे ने चरण कमल की ओट उन्हां नूं ते भाई परमेश्वर वाहिगुरु जी दे चरणा कमलां दी ही ओट आसरा है जिन्हां ने परमात्मा दे चरण कमल केड़े हन चित चरण नाम नाम दा ही आसरा तकिया है ना उधरे सगल जन नाम जपण वाले सारे ही जन जेडे ने संसार तों तरे ने कौन को कलंक रहे हो राम नाम लेत ही पातत पवित पए राम कहत ही मन रे प्रभ की शरण बिचारो जे सिमरत गन का सी उदरी ताको जा सुर तारो अटल पयो ध्रुव जाके सिमरन अर निरपय पद पाया दुख हरता ए विद को स्वामी तय काहे बिसराया जब ही शरण गही कृपा निद गज ग्राते छूटा महिमा नाम कहां लो बरनो राम कहत बंधन ते टूटा अजामल पापी जग जाना निमख माहे निस्तारा नानक कहत चेत चिंता मन तैं पी उतर पार सब कहिंदे ने परमात्मा दे नाम दी ओट लै आसरा तक जिन्हां ने नाम जपिया उही संसार सागर तों तरे हन
1: सुण परताप गोविंद निरभौ भए मन
0: उस गो नाम धरती दा ते बिंद नाम जो धरती दी रख्या करन वाला परमात्मा है सो उस दा प्रताप सुन के ना मेरा मन भी जेड़ा है वह निरभाओ हो गया जदों सुनिया कि परमात्मा दा जेड़ा नाम जपदे ने ना उन्हां नूं परमात्मा उन्हां दी रख्या करन वास्ते आप पहुंचदा है हर जुग जुग भगत पाया पैज रखदा आया राम राजे हर नाखस दुष्ट हर मारिया प्रहलाद तराया प्रभ थम ते निकसे कै विस्थार दसो भला कोई थम चों पाड़ के थम नूं ते बाहर निकल सकदा किसी की मदद वास्ते रख्या दे लई ओ जिसका जन्म हुंदा है जैसे मात पिता बिन बाल ना होई माता पिता दे संबंध द्वारा ही शरीर बनता है ना पर जदों परमात्मा अपने भगतां दी लाज रखदा है प्रभ थम ते निकसे कै विस्थार हर नाक्ष छेदे नख बदार थम तो प्रगट होके भी हर नाक्ष नूं नवां दे नाल पाड़ के रख दिता सुन प्रताप गोबिंद ऐसा मेरे प्रताप मालक दा वाहिगुरु दा प्रताप है सो अपने भगतां दी रख्या करन वाला निरभउ पए मन ते उहदे प्रताप नूं सुन के ना मेरा मन भी निरभउ हो गया किस तरह निरभउ होया किसी का डर मन विच फिर रहा ही नहीं क्यों मन विच दुनियावी डर रखिए मेरे मालक का प्रताप ही इन्ना वड्डा है कि प्रताप तुम्हारा देख के जमदूत छड जाए कि तुहाडे प्रताप अगे तो जमदूत भी छड जांदे ने फिर उस तों वड्डा तो कोई होर हो ही नहीं सकता इस करके मैं मालक की ओट लई है इन्ना वड्डा उहदा प्रताप है संसार के अंदर एक रोम दे विच करोड़ा ही ब्रह्मांड निवास रख दे एडा वड्डा प्रताप ऊच पार बेअंत स्वामी कौन जाने गुण तेरे गावत है उधर सुनत है उधर बिनसे पाप कनेरे ऐसा उसका प्रताप है सो अपने भगतों की रख्या करने वाले सो गनका का उदार किया फिर ऐसा उसका प्रताप है द्रौपदी की लाज भरी सभा विच किन्ने रखी सी जी उसने आप ही प्रगट हो करके द्रौपदी की लज्जा रख ली ऐसा उसका प्रताप है संसार के अंदर इस करके निरभाओ पए मन कि मेरा मन जेड़ा वह निरभाओ हो गया गुरु नानक देव साहब जी दे प्रताप के अगे सारियां नूं झुकना पिया सिद्ध बोलन शुभ बचन धन नानक तेरी वड्डी कमाई गुरु कलगीधर साहब दे तेज प्रताप के अगे कले कले सिंह नूं महाराज जी ने लखां दे नाल उन्हां नूं लड़ाया सो गुरसनह च कारे कुनद चिहल नर के दह लख बरायद बरो बेखबर एडा वड्डा प्रताप एक पासे लखां फौजां होण ते एक पासे केवल 40 सिंह भुखे भाणे ऐसा उसका वड्डा प्रताप है तां उस दे प्रताप नूं देख के ना मेरा मन भी निरभउ हो गया मन दे विच किसे तरह का जिहड़ा भउ रहा ही नहीं क्यों जाम गुरु होए वल लख बाहें क्या किजे जे तू मेरे वल है फिर लखां बाहां भी मेरा कुछ नहीं बिगाड़ सकदियां इस करके मेरा मन जिहड़ा है वह डर तो रहत हो गया
1: तोट न आवै मूल संचया नाम धन
0: जिन्हां ने नाम धन संचया पाव कठा कीता है मारे कथन करदे ने तोट न आवै मूल उन्हां नूं भाई उक्का भी जिहड़ी है ना किसे तरह तोटा उन्हां नूं पैंदा ही नहीं घाटा पैंदा ही नहीं जिन्हां ने तोट न आवै वध तो जाए इहो धन अखुट ना निखुटै ना जाए क्योंकि नाम तन ऐसा है ना मुकदा है ते ना किते जांदा है इस करके ਉਹ ਪਰਮਾਤਮਾ ਦੇ ਅਖੁੱਟ ਨਾਮ ਧੰਨ ਦੀ ਪ੍ਰਾਪਤੀ ਹੋਣ ਕਰਕੇ ਨਾ ਏਡੀ ਵੱਡੀ ਬਖਸ਼ਿਸ਼ ਹੋਈ ਹੈ, ਟੋਟ ਨਾ ਆਵੇ ਮੂਲ, ਕਿਸੇ ਤਰ੍ਹਾਂ ਦਾ ਹੁਣ ਟੋਟਾ ਘਾਟਾ ਪੈਂਦਾ ਹੀ ਨਹੀਂ। ਸੋ ਜਿਸ ਤਰ੍ਹਾਂ ਇਹ ਸੰਸਾਰ ਤੋਂ ਅੱਗੇ ਚੱਲਣ ਲੱਗਿਆ ਨਾ, ਭਾਵੇਂ ਕੋਈ ਰਾਜਾ ਹੈ ਅਤੇ ਭਾਵੇਂ ਕੋਈ ਆਮ ਪ੍ਰਜਾ ਦਾ ਬੰਦਾ ਹੈ, ਸੋ ਉਸ ਨੂੰ ਖਾਲੀ ਹੱਥੀ ਸੰਸਾਰ ਤੋਂ ਤੁਰਨਾ ਪਿਆ। ਪਰ ਰੱਬ ਦੇ ਪਿਆਰੇ ਜਿਹੜੇ ਨੇ ਉਹ ਨਾਮ ਧੰਨ ਇਕੱਠਾ ਕਰਦੇ ਨੇ, ਸੰਚਿਆ ਨਾਮ ਧੰਨ, ਜਹ ਮਾਤ ਪਿਤਾ ਸੁੱਤ ਮੀਤ ਨਾ ਪਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਇਸ ਕਰਕੇ ਉਹਨਾਂ ਨੇ ਨਾਮ ਧੰਨ ਵੀ ਨਾਲ ਨਾਲ ਇਕੱਠਾ ਕਰ ਲਿਆ। ਸੋ ਇਹ ਨਾਮ ਧੰਨ ਹੈ ਬਹੁਤ ਹੌਲਾ, ਪਰ ਅੱਗੇ ਜਾ ਕਰਕੇ ਫਲ ਬਹੁਤ ਵੱਡਾ ਪ੍ਰਾਪਤ ਹੁੰਦਾ ਹੈ। ਕਿਸ ਤਰ੍ਹਾਂ ਹੌਲਾ ਹੈ? ਭਾਈ ਗੁਰਦਾਸ ਜੀ ਦੇ ਬਚਨ ਤੁਸੀਂ ਪੜ੍ਹਦੇ ਹੋ, ਭਾਈ ਸਾਹਿਬ ਜੀ ਲਿਖਦੇ ਨੇ, ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ, ਮੋਲ ਕੀ ਇਹ ਦਮਕਨ ਭਰਤ ਭੰਡਾਰ। ਹੀਰਾ ਬਹੁਤ ਛੋਟਾ ਹੈ, ਪਰ ਜਦੋਂ ਆਪਾਂ ਉਹਦਾ ਮੁੱਲ ਪਵਾਉਂਦੇ ਹਾਂ ਨਾ, ਤੇ ਦੇਖੋ ਘਰਾਂ ਦੇ ਘਰ ਹੀ ਧੰਨ ਨਾਲ ਭਰ ਦਿੰਦਾ ਹੈ। ਇਸੇ ਤਰ੍ਹਾਂ ਨਾਮ ਇਉਂ ਲੱਗਦਾ ਕਿ ਚਾਰ ਅੱਖਰਾਂ ਹੈ, ਸੋ ਵਾਹ ਵਾਹ, ਤੇ ਇਸੇ ਤਰ੍ਹਾਂ ਹਾਹਾ ਤੇ ਗੱਗਾ ਤੇ ਰਾਰਾ, ਪਰ ਇਸ ਇਹਨਾਂ ਅੱਖਰਾਂ ਦੇ ਵਿੱਚ ਹੀ ਏਡੀ ਬਖਸ਼ਿਸ਼ ਹੈ। ਭਾਈ ਗੁਰਦਾਸ ਜੀ ਲਿਖਦੇ ਨੇ, ਜਾਨੀਏ ਮਹਾਤਮ ਗਏ ਹੀ ਹਰ ਦੁਆਰ ਜੀ। ਇਸ ਕਰਕੇ ਰੱਬ ਦੇ ਪਿਆਰਿਆਂ ਨੇ ਨਾਮ ਧੰਨ ਇਕੱਠਾ ਕੀਤਾ, ਸੰਚਿਆ ਨਾਮ ਧੰਨ, ਉਹਨਾਂ ਨੂੰ ਨਾ ਤੇ ਸੰਸਾਰ ਵਿੱਚ ਕੋਈ ਘਾਟਾ ਪੈਂਦਾ ਹੈ। ਭਗਤ ਕਬੀਰ ਸਾਹਿਬ ਨਾਮ ਧੰਨ ਜਿਨ੍ਹਾਂ ਨੇ ਇਕੱਠਾ ਕੀਤਾ ਸੀ, ਸੋ ਉਸ ਵੇਲੇ ਜਾਤ ਅਭਿਮਾਨੀ ਲੋਕਾਂ ਨੇ ਭਗਤ ਜੀ ਦੀ ਹੇਠੀ ਕਰਾਉਣ ਦੇ ਲਈ ਨਾ ਸਾਰਿਆਂ ਨੂੰ ਹੌਕਾ ਦੇ ਦਿੱਤਾ, ਜੋ ਭਗਤ ਕਬੀਰ ਸਾਹਿਬ ਦੇ ਘਰੇ ਜੱਗ ਰੱਖਿਆ ਹੈ, ਸੰਚਿਆ ਨਾਮ ਧੰਨ, ਟੋਟ ਨਾ ਆਵੇ ਮੂਲ। ਤੇ ਲੋਕ ਇਕੱਠੇ ਹੋ ਕੇ ਭਗਤ ਕਬੀਰ ਸਾਹਿਬ ਦੇ ਜੱਗ ਦੇ ਵਿੱਚ ਪਹੁੰਚ ਗਏ। ਹੁਣ ਭਗਤ ਕਬੀਰ ਸਾਹਿਬ ਦੇ ਕੋਲ ਦੁਨਿਆਵੀ ਧੰਨ ਤਾਂ ਨਹੀਂ ਸੀ, ਨਾਮ ਧੰਨ ਕੋਲ ਹੋਣ ਕਰਕੇ ਉਹਨਾਂ ਦੀ ਲਾਜ ਉਹਨਾਂ ਦੀ ਪਤ ਪਰਮੇਸ਼ਵਰ ਨੇ ਆਪ ਹੀ ਰੱਖ ਲਈ। ਇਸ ਕਰਕੇ ਭਾਈ ਜਿਸ ਤਰ੍ਹਾਂ ਉਹ ਬ੍ਰਾਹਮਣ ਮਹਾਰਾਜ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਰਹਿ ਕੇ ਕਥਾ ਸੁਣਾਇਆ ਕਰੇ ਕਿ ਮੇਰਾ ਵੀ ਗੁਜ਼ਾਰਾ ਚੱਲਦਾ ਰਹੇ, ਤੇ ਇੱਕ ਵਾਰ ਕਹਿੰਦਾ ਮਹਾਰਾਜ ਗ੍ਰੰਥ ਦੀ ਸਮਾਪਤੀ ਹੋ ਗਈ ਤੇ ਹੁਣ ਤੁਸੀਂ ਆਗਿਆ ਦਿਓ ਕਿ ਮੈਂ ਜਾ ਕੇ ਗ੍ਰੰਥ ਲੈ ਆਵਾਂ। ਸੋ ਮਹਾਰਾਜ ਨੇ ਜਾਣ ਵਾਸਤੇ ਉਹਨੂੰ ਰਸਤੇ ਦਾ ਖਰਚਾ ਵੀ ਦਿੱਤਾ ਤੇ ਉਹਨੇ ਆਪਣੇ ਜਦ ਪੁੱਤਰ ਨੂੰ ਤੋਰਿਆ ਤੇ ਗਧਾ ਹਿਣਕਿਆ ਤੇ ਉਹਦਾ ਪੁੱਤਰ ਅਵਸ਼ਗਨ ਮੰਨ ਕੇ ਵਾਪਸ ਆ ਗਿਆ। ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਜਦੋਂ ਕੋਲ ਆਇਆ ਤੇ ਮਹਾਰਾਜ ਕਹਿੰਦੇ ਕੀ ਗੱਲ ਪੰਡਿਤ ਜੀ, ਤੁਹਾਡਾ ਪੁੱਤਰ ਗਿਆ ਨਹੀਂ? ਕਹਿਣ ਲੱਗਾ ਮਹਾਰਾਜ ਅਵਸ਼ਗਨ ਹੋ ਗਿਆ, ਰਸਤੇ ਵਿੱਚ ਖੋਤਾ ਹਿਣਕਿਆ ਸੀ ਤੇ ਮੇਰਾ ਪੁੱਤਰ ਵਾਪਸ ਆ ਗਿਆ ਅਵਸ਼ਗਨ ਮੰਨ ਕੇ। ਮਹਾਰਾਜ ਕਹਿੰਦੇ ਦੇਖੋ ਫਿਰ ਸਿੱਖੀ, ਉਸ ਵੇਲੇ ਗੁਰੂ ਸਾਹਿਬ ਜੀ ਨੇ ਆਪਣੇ ਸਿੱਖ ਦੇ ਤਾਈਂ ਜਦੋਂ ਪ੍ਰਾਣ ਸੰਗਲੀ ਗ੍ਰੰਥ ਲੈਣ ਵਾਸਤੇ ਭੇਜਿਆ ਸੰਗਲਾ ਦੀਪ, ਤੇ ਸੰਗਤ ਵਿੱਚੋਂ ਇੱਕ ਸਿੱਖ ਨੇ ਆ ਕੇ 5 ਪੈਸੇ ਚਰਨਾਂ ਵਿੱਚ ਭੇਟ ਕੀਤੇ ਤੇ ਮਹਾਰਾਜ ਜੀ ਨੇ ਉਹ 5 ਪੈਸੇ ਦੇ ਕੇ ਭਾਈ ਸਾਹਿਬ ਨੂੰ ਕਿਹਾ ਕਿ ਜਾਓ ਤੁਸੀਂ ਸੰਗਲਾ ਦੀਪ ਜਾਣਾ। ਉਸੇ ਵੇਲੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕ ਕੇ ਸੰਗਲਾ ਦੀਪ ਨੂੰ ਤੁਰ ਪਏ, ਜਿਹਨੂੰ ਅੱਜ ਆਪਾਂ ਸ਼੍ਰੀਲੰਕਾ ਕਹਿੰਦੇ। ਇੱਕ ਵਾਰ ਨਾ ਸੋਚਿਆ ਵਿਚਾਰਿਆ ਕਿ 5 ਰੁਪਈਆਂ ਦੇ ਨਾਲ, 5 ਜਾਂ ਪੈਸਿਆਂ ਦੇ ਨਾਲ ਇੰਨਾ ਵੱਡਾ ਪੰਧ ਕਿਸ ਤਰ੍ਹਾਂ ਤੈਅ ਹੋਵੇਗਾ। ਪਰ ਤੋਟ ਨਾ ਆਵੇ ਮੂਲ, ਸੰਚਿਆ ਨਾਮ ਧੰਨ। ਇਸੇ ਤਰ੍ਹਾਂ ਰੱਬ ਦੇ ਪਿਆਰਿਆਂ ਦੇ ਕੋਲ ਨਾਮ ਧੰਨ ਹੈ ਭਾਈ, ਉਹਨਾਂ ਨੂੰ ਨਾ ਤੇ ਦੁਨਿਆਵੀ ਕੰਮਾਂ ਕਾਰਾਂ ਦੇ ਵਿੱਚ ਕਦੇ ਘਾਟਾ ਪੈਂਦਾ ਹੈ, ਫਿਰ ਪਰਲੋਕ ਵਿੱਚ ਜਾ ਕਰਕੇ ਉਹਨਾਂ ਨੂੰ ਤਾਂ ਘਾਟਾ ਕੀ ਪੈਣਾ ਹੈ। ਸੋ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਪੰਡਿਤ ਜੀ ਇਹ ਹੈ ਸਿੱਖੀ, ਭਰੋਸੇ ਵਾਲਿਆਂ ਕੋਲ ਨਾਮ ਧੰਨ ਹੈ, ਨਾਮ ਧੰਨ ਦੇ ਆਸਰੇ ਹੀ ਉਹ ਲੋਕ ਪਰਲੋਕ ਵਿੱਚ ਸੁਖੀ ਵੱਸਦੇ ਹਨ।
1: ਸੰਤ ਜਨਾ ਸਿਓ ਸੰਗ ਪਾਈਆ ਵੱਡਾ ਪੁੰਨ,
0: ਐਸੇ ਸੰਤ ਜਨ ਜਿਨ੍ਹਾਂ ਨੇ ਸਵਾਸ ਸਵਾਸ ਪਰਮਾਤਮਾ ਦੇ ਨਾਮ ਨੂੰ ਧਿਆਇਆ ਹੈ। ਗਿਰ ਗਿਰ ਮੈਂ ਮਾਨਕ ਨਹੀਂ, ਗਜ ਗਜ ਮੋਤੀ ਨਾਹੇ, ਚੰਦਨ ਤਰ ਬਨ ਬਨ ਨਹੀਂ, ਸੰਤ ਨਾ ਪੁਰ ਪੁਰ ਮਾਹੇ, ਐਸੇ ਸੰਤ ਜਨ ਕੋਟਨ ਮੈਂ ਨਾਨਕ ਕਹੋ, ਨਾਰਾਇਣ ਜਿਹੇ ਚੀਤ। ਐਸੇ ਸੰਤ ਜਨਾਂ ਦਾ ਸੰਗ ਪਾਈਐ ਵੱਡਾ ਪੁੰਨ, ਜਿਹੜੇ ਨਿਸ਼ਕਾਮ ਕਰਮ ਜਿਨ੍ਹਾਂ ਨੇ ਕੀਤੇ ਨੇ ਨਾ, ਉਹਨਾਂ ਨੂੰ ਹੀ ਸੰਤ ਜਨਾਂ ਦੀ ਸੰਗਤ ਵਿੱਚ ਜਾਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ, ਨਹੀਂ ਤਾਂ ਅਭਾਗੇ ਤਾਂ ਉਹਨਾਂ ਦੀ ਨਿੰਦਾ ਹੀ ਕਰਦੇ ਰਹਿੰਦੇ ਨੇ। ਕਿਉਂ ਨਹੀਂ ਸੰਗਤ ਕਰ ਸਕਦੇ ਰੱਬ ਦੇ ਪਿਆਰਿਆਂ ਦੀ ਸੰਗਤ ਸੰਤ ਜਨਾਂ ਦੀ? ਕਿਉਂਕਿ ਉਹਨਾਂ ਦੇ ਪੁੰਨ ਹੀ ਨਹੀਂ ਹਨ, ਉਹਨਾਂ ਨੇ ਪੂਰਵਲੇ ਜਨਮ ਵਿੱਚ ਨਿਸ਼ਕਾਮ ਕਰਮ ਕੀਤੇ ਹੀ ਨਹੀਂ। ਉਹ ਚੰਗਾ ਕਰਮ ਕੀਤਾ ਹੋਵੇ ਤਾਂ ਉਹ ਸੰਗਤ ਵਿੱਚ ਲੈ ਕੇ ਆਵੇ ਨਾ, ਤੇ ਉਹਨਾਂ ਨੇ ਕਰਮ ਉਹ ਕੀਤਾ ਹੀ ਨਹੀਂ ਜਿਹੜਾ ਉਹਨਾਂ ਨੂੰ ਕਰਮ ਸੰਗਤ ਵਿੱਚ ਲਿਆਵੇ ਤੇ ਉਹਨਾਂ ਦਾ ਵੀ ਉਧਾਰ ਹੋ ਜਾ। ਇਹ ਤਾਂ ਬੜੇ ਵੱਡੇ ਭਾਗ ਹਨ ਕਿ ਗੁਰੂ ਸਾਹਿਬ ਨੇ ਤਰਸ ਕਰਕੇ ਸਾਨੂੰ ਆਪਣੀ ਸੰਗਤ ਦਾ ਸੁਭਾਗ ਬਖਸ਼ਿਆ ਹੈ, ਕਿਉਂਕਿ ਸੰਤ ਜਨਾਂ ਸਿਉਂ ਸੰਗ ਪਾਈਐ ਵੱਡਾ ਪੁੰਨ, ਵੱਡੇ ਪੁੰਨਾਂ ਕਰਕੇ ਹੀ ਸੰਤਾਂ ਦੀ ਸੰਗ ਦੀ ਪ੍ਰਾਪਤੀ ਹੁੰਦੀ ਹੈ।
1: ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ,
0: ਸੰਤ ਜਨ ਅੱਠੇ ਪੈਰ ਹਰੀ ਨੂੰ ਧਿਆਉਂਦੇ ਹਨ ਤੇ ਨਾਮ ਨੂੰ ਧਿਆ ਕਰਕੇ ਹਰ ਜਸ ਨਿਤ ਸੁਣ। ਹਰੀ ਜਸ ਨੂੰ ਧਿਆਉਂਦੇ ਹਨ ਤੇ ਨਾਮ ਨੂੰ ਹੀ ਸੁਣਦੇ ਹਨ। ਇਸ ਲਈ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ। ਤੇ ਆਪਾਂ ਨੂੰ ਵੀ ਚਾਹੀਦਾ ਹੈ, ਕਿਉਂਕਿ ਕਈ ਵਾਰੀ ਇੰਝ ਲੱਗਦਾ ਕਿ ਅੱਜ ਜਪਤੀ ਸਾਹਿਬ ਪੜ੍ਹ ਲਿਆ ਤੇ ਬਹੁਤ ਕੁਝ ਅਸੀਂ ਕਰ ਲਿਆ ਤੇ ਹੁਣ ਸਾਨੂੰ ਸੰਗਤ ਵਿੱਚ ਜਾਣ ਦੀ ਕੀ ਲੋੜ ਹੈ? ਅਸੀਂ ਵੀ ਤਾਂ ਨਿਤਨੇਮ ਘਰੇ ਕਰ ਹੀ ਲੈਂਦੇ ਹਾਂ, ਸੰਗਤ ਕਰਨ ਦੀ ਕੀ ਲੋੜ ਹੈ? ਮਹਾਰਾਜ ਕਹਿੰਦੇ ਜੇ ਸੰਸਾਰ ਤੋਂ ਤਰਨਾ ਇਹਨਾਂ ਤੇ ਆਠ ਪਹਿਰ ਹਰ ਧਿਆਏ। ਇਹੋ ਹੀ ਅਰਦਾਸ ਕਰਕੇ ਮਹਾਰਾਜ ਮੈਂ ਅੱਠੇ ਪਹਿਰ ਤੁਹਾਨੂੰ ਭੁੱਲਾਂ ਨਾ, ਹਰ ਧਿਆਏ ਹਰ ਜਸ ਨਿਤ ਸੁਣ, ਕਿ ਮੈਂ ਤੁਹਾਡੇ ਜਸ ਨੂੰ ਨਿਤਾ ਪ੍ਰਤੀ ਇਹਨਾਂ ਕੰਨਾਂ ਦੇ ਨਾਲ ਸੁਣਦਾ ਰਾਂ। ਸੋ ਸੌਂਦੇ ਵਾਹੂ ਵਾਹੂ ਉੱਚਰੈ, ਉੱਠਦੇ ਪੀ ਵਾਹੂ ਕਰੇ। ਐਸੀ ਅਵਸਥਾ ਉਹਨਾਂ ਦੀ ਬਣ ਜਾਂਦੀ ਹੈ ਕਿ ਸੌਣ ਲੱਗਿਆਂ ਵੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਐਸੀ ਅਵਸਥਾ ਦੇ ਮਾਲਕ ਉਹ ਬਣ ਜਾਂਦੇ ਨੇ ਕਿ ਫਿਰ ਸੁੱਤੇ ਪਿਆਂ ਵੀ ਉਹਨਾਂ ਦੇ ਮੁੱਖੋਂ ਗੁਰੂ ਗੁਰੂ ਹੀ ਨਿਕਲਦਾ ਹੈ। ਸੌਂਦੇ ਵਾਹੂ ਵਾਹੂ ਉੱਚਰੈ, ਉੱਠਦੇ ਪੀ ਵਾਹੂ ਕਰੇ। ਸ਼੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਦੀ ਸੰਗਤ ਵਿੱਚ ਜਿਹੜੇ ਰਹੇ ਨੇ ਉਹ ਦੱਸਦੇ ਨੇ ਕਿ ਉਦੋਂ ਉਹਨਾਂ ਨੂੰ ਜੱਥੇ ਵਿੱਚ ਅਭਿਆਸੀ ਕਹਿੰਦੇ ਸਨ ਮਹਾਂਪੁਰਖਾਂ ਨੂੰ, ਅਤੇ ਲੁਧਿਆਣੇ ਨੇੜੇ ਨਗਰ ਹੈ। ਉਹ ਇੱਕ ਵਾਰ ਮਹਾਂਪੁਰਖਾਂ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਸੀ ਕਿਸੇ ਦੇ ਗ੍ਰਹਿ, ਉੱਥੇ ਜੱਥੇ ਦੀ ਸੇਵਾ ਲੱਗੀ ਅਤੇ ਕਹਿੰਦੇ ਜਦ 2 ਵਜੇ ਮਹਾਂਪੁਰਖਾਂ ਦੀ ਸੇਵਾ ਸੀ ਅਤੇ ਜਦੋਂ ਉਠਾਉਣ ਗਿਆ ਸਿੰਘ, ਅਤੇ ਜਿਹੜੇ ਜੱਥੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਸਿੰਘਾਂ ਨੂੰ ਉਠਾਉਣ ਦਾ ਨਿਯਮ ਵੀ ਪਤਾ ਹੈ। ਆਪਾਂ ਜਾ ਕੇ ਬਾਹੋਂ ਫੜ ਕੇ ਮੋਢਿਓਂ ਫੜ ਕੇ ਲਾ ਕੇ ਕਹਾਂਗੇ ਨਾ ਉੱਠ, ਪਰ ਜੱਥੇ ਵਿੱਚ ਇਹ ਨੇਮ ਸਿਖਾਏ ਜਾਂਦੇ ਨੇ ਕਿ ਕੋਈ ਰੱਬ ਦਾ ਪਿਆਰਾ ਬੰਦਗੀ ਕਰਨ ਵਾਲਾ, ਜੈਸੇ ਸਾਰੇ ਸਿੰਘ ਜੱਥੇ ਵਿੱਚ ਰਹਿਣ ਵਾਲੇ ਨਿਤਨੇਮੀ ਹੁੰਦੇ ਨੇ, ਜਤੀ ਸਤੀ ਹੁੰਦੇ ਨੇ, ਉਹਨਾਂ ਨੂੰ ਫਿਰ ਉਠਾਉਣ ਦਾ ਇੱਕ ਨੇਮ ਹੁੰਦਾ ਹੈ, ਉਹਨਾਂ ਨੂੰ ਚਰਨਾਂ ਨੂੰ ਫੜ ਕੇ ਉਹਨਾਂ ਨੂੰ ਹਿਲਾਉਣਾ ਕਿ ਉੱਠੋ। ਕਹਿੰਦੇ ਜਦੋਂ ਮਹਾਂਪੁਰਖਾਂ ਦੇ ਚਰਨਾਂ ਵੱਲ ਖਲੋ ਕੇ ਹਲੇ ਹੱਥ ਸਪਰਸ਼ ਹੀ ਕੀਤਾ ਤੇ ਮਹਾਂਪੁਰਖ ਉੱਠਦੇ ਸਾਰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪ ਰਹੇ ਸਨ। ਸੋ ਐਸੀ ਉਹਨਾਂ ਦੀ ਅਵਸਥਾ ਹੈ। ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ, ਫਿਰ ਹੀ ਏਡੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਨੇ, ਨਹੀਂ ਤਾਂ ਗੱਲਾਂ ਵਾਲੇ ਤਾਂ ਅੱਜ ਵੀ ਬਹੁਤ ਦੇਖੀ ਜਾਂਦੇ ਨੇ ਨਾ। ਸੋ ਗੱਲਾਂ ਕਰਕੇ ਉਹ ਅਵਸਥਾ ਨਹੀਂ ਮਿਲਦੀ। ਸੋ ਭਾਈ ਗੁਰਦਾਸ ਜੀ ਦੇ ਆਪਾਂ ਬਚਨ ਪੜ੍ਹਦੇ ਹਾਂ ਨਾ ਕਿ ਗੱਲਾਂ ਦੇ ਨਾਲ, ਸੋ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਪਉ ਖੋਵਣਾ। ਸ਼ਹੀਦੀਆਂ ਵੀ ਉਹਨਾਂ ਨੇ ਪ੍ਰਾਪਤ ਕੀਤੀਆਂ ਨੇ ਜਿਨ੍ਹਾਂ ਦੇ ਮਨਾਂ ਵਿੱਚੋਂ ਭਰਮ ਨਿਕਲ ਗਿਆ, ਤੇ ਫਿਰ ਉਹ ਕੱਲੀਆਂ ਗੱਲਾਂ ਦੇ ਨਾਲ ਨਹੀਂ ਜੇ ਸਾਰਦੇ। ਸੋ ਬਹੁਤ ਵੱਡਾ ਇਹ ਸਾਕਾ ਇਹਨਾਂ ਦਿਨਾਂ ਦੇ ਵਿੱਚ ਮਨਾਇਆ ਜਾ ਰਿਹਾ ਹੈ, ਸ਼ਹੀਦੀ ਸਾਕਾ ਪਾਉਂਟਾ ਸਾਹਿਬ ਦਾ। ਪਾਉਂਟਾ ਸਾਹਿਬ ਦੀ ਪਾਵਨ ਧਰਤੀ ਜਿੱਥੇ ਕਲਗੀਧਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਚਰਨ ਪਾਏ ਤੇ ਤਕਰੀਬਨ 4 ਸਾਲ ਦਾ ਸਮਾਂ ਮਹਾਰਾਜ ਜੀ ਨੇ ਉੱਥੇ ਬਤੀਤ ਕੀਤਾ ਹੈ। ਰਾਜਾ ਮੇਦਨੀ ਪ੍ਰਕਾਸ਼ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਇਆ, ਬੇਨਤੀ ਕੀਤੀ ਮਹਾਰਾਜ ਆਪਣੇ ਮੁਬਾਰਕ ਚਰਨ ਇਸ ਨਗਰ ਵਿੱਚ ਪਾਓ, ਮੇਰੀ ਜਿਹੜੀ ਥਾਂ ਹੈ ਇਲਾਕਾ ਜਿਹੜਾ ਉਹ ਪਵਿੱਤਰ ਹੋ ਜਾਵੇ। ਕਲਗੀਧਰ ਮਹਾਰਾਜ ਜੀ ਨੇ ਰਾਜੇ ਮੇਦਨੀ ਪ੍ਰਕਾਸ਼ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਸ਼ਹਿਰ ਪਾਮਟਾ ਕੀ ਸੁੱਧ ਲਈ। ਪਾਮਟਾ ਤੋਂ ਭਾਵ ਹੈ ਪਾਮਟਾ ਚਰਨ ਟਿਕਾਉਣ ਵਾਲੀ ਥਾਂ, ਜਿੱਥੇ ਮਹਾਰਾਜ ਦੇ ਮੁਬਾਰਕ ਚਰਨ ਪਏ ਉਹ ਥਾਂ ਦਾ ਨਾਮ ਹੀ ਪਾਉਂਟਾ ਰੱਖਿਆ। ਯਮੁਨਾ ਦਾ ਰਮਨੀਕ ਸੋਹਣਾ ਕੰਢਾ ਹੈ, ਜਿੱਥੇ ਬੈਠ ਕੇ ਗੁਰੂ ਕਲਗੀਧਰ ਸਾਹਿਬ ਜੀ ਨੇ ਪਰਮਾਤਮਾ ਦੀ ਸਿਫਤੋਂ ਸਲਾਹ ਕੀਤੀ। ਭਾਈ ਮਨੀ ਸਿੰਘ ਸਾਹਿਬ ਨੂੰ ਲਿਖਾਰੀ ਲਾ ਕੇ ਸ਼੍ਰੀ ਦਸਮ ਗ੍ਰੰਥ ਦੀ ਬਹੁਤੀ ਬਾਣੀ ਜਿਹੜੀ ਹੈ ਉਹ ਪਾਉਂਟਾ ਸਾਹਿਬ ਦੀ ਧਰਤੀ ਤੇ ਲਿਖਾਈ ਹੈ, ਕਿਉਂਕਿ 52 ਕਵੀਆਂ ਦਾ ਜ਼ਿਕਰ ਵੀ ਜਿਹੜਾ ਹੈ ਉਹ ਆਪਾਂ ਉੱਥੇ ਹੀ ਪੜ੍ਹਦੇ ਹਾਂ। ਜੇ ਗੁਣਾਂ ਦੇ ਕਦਰਦਾਨ ਹਨ ਤੇ ਗੁਰੂ ਕਲਗੀਧਰ ਸਾਹਿਬ ਮਹਾਰਾਜ ਹਨ, ਜਿਹੜੇ ਕਵੀ ਦਰਬਾਰ ਲੱਗਦੇ ਰਹੇ ਉਹਨਾਂ ਕਵੀਆਂ ਨੂੰ, ਜਿਹੜੇ ਰੱਬੀ ਜਸ ਗਾਉਂਦੇ ਸਨ ਉਹਨਾਂ ਨੂੰ ਮਹਾਰਾਜ ਨੇ ਭੇਟਾ ਵਜੋਂ ਕਿੰਨੇ ਕਿੰਨੇ ਸੋਹਣੇ ਹਾਥੀ ਦੇਣੇ, ਘੋੜੇ ਦੇਣੇ, ਸੋਹਣੇ ਸ਼ਸਤਰ ਦੇ ਕੇ, ਸੋਨਾ ਚਾਂਦੀ ਦੇ ਕੇ ਨਿਵਾਜਣਾ। ਸੋ ਹੈ ਗੁਰੂ ਗਰੀਬ ਨਿਵਾਜ ਸਤਿਗੁਰੂ ਜੀ ਕਲਗੀਧਰ ਮਹਾਰਾਜ, ਉੱਥੇ ਬੈਠ ਕੇ ਰੱਬੀ ਜਸ ਗਾਉਂਦੇ ਨੇ, ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ, ਘੰਟਿਆਂ ਬੱਧੀ ਬੈਠ ਕੇ ਤੂੰ ਹੀ ਤੂੰ ਹੀ ਦੇ ਗੀਤ ਗਾਏ। ਸੋ ਗੁਰੂ ਕਲਗੀਧਰ ਮਹਾਰਾਜ ਜੀ ਜਦੋਂ ਪਹਿਲੀ ਜੰਗ ਜਿਹੜੀ ਹੋਈ ਹੈ ਉਹ ਵੀ ਪਾਉਂਟੇ ਦੇ ਨੇੜੇ ਹੀ ਭੰਗਾਣੀ ਦਾ ਯੁੱਧ ਹੋਇਆ ਤੇ ਸਾਧ ਸੰਗਤ ਜੀ ਪੀਰ ਬੁੱਧੂ ਸ਼ਾਹ ਜੀ ਨੇ ਆਪਣੇ ਪੁੱਤਰ ਸ਼ਹੀਦ ਕਰਾਏ, 500 ਦੇ ਕਰੀਬ ਆਪਣੇ ਮੁਰੀਦ ਨਾਲ ਲਿਆਂਦੇ, ਆਪਣੇ ਭਰਾ ਨਾਲ ਲਿਆਂਦੇ ਤੇ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਤੇ ਜਦੋਂ ਸਤਿਗੁਰੂ ਜੀ ਨੇ ਜੰਗ ਜਿੱਤਣ ਤੋਂ ਬਾਅਦ ਇਨਾਮ ਵੰਡੇ ਨੇ, ਭਾਈ ਜੀਤ ਮੇਰੀ ਕਿਰਪਾ ਕਾਲ ਕੇਰੀ ਰਣ ਜੀਤ ਆਏ ਜੰਗ ਗੀਤ ਗਾਏ, ਤੇ ਫਿਰ ਮਹਾਰਾਜ ਇਨਾਮ ਦੇ ਰਹੇ ਨੇ ਸਾਰਿਆਂ ਨੂੰ। ਤੇ ਜਿਨ੍ਹਾਂ ਨੂੰ ਇਹ ਪਤਾ ਹੈ ਨਾ ਕਿ ਆਪਾਂ ਵੱਡੇ ਦੇ ਦਰਬਾਰ ਵਿੱਚ ਵੱਡੀਆਂ ਬਖਸ਼ਿਸ਼ਾਂ ਲੈਣ ਆਏ ਹਾਂ, ਫਿਰ ਪੀਰ ਬੁੱਧੂ ਸ਼ਾਹ ਨੇ ਕੀ ਮੰਗਿਆ ਸੀ? ਮਹਾਰਾਜ ਜਿਹੜਾ ਕੇਸਾਂ ਸਮੇਤ ਕੰਗਾ, ਕਿਰਪਾ ਕਰਕੇ ਮੇਰੀ ਝੋਲੀ ਪਾ ਦਿਓ, ਕਿਉਂਕਿ ਭਾਈ ਨੰਦ ਲਾਲ ਨੂੰ ਪੜ੍ਹੋ ਤੇ ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ ਕਿ ਸਤਿਗੁਰੂ ਤੇਰੀ ਇੱਕ ਜ਼ੁਲਫ ਇੱਕ ਕੇਸ਼ ਦੇ ਬਦਲੇ ਆ ਲੋਕ ਤੇ ਪਰਲੋਕ ਦੋਨੋਂ ਲੋਕ ਵਾਰੇ ਮੈਂ, ਜਾਣੀ ਕਿ ਤੇਰੇ ਇੱਕ ਕੇਸ਼ ਦਾ ਮੁੱਲ ਵੀ ਇਹ ਦੋਨੋਂ ਲੋਕ ਨਹੀਂ ਤਾਰ ਸਕਦੇ। ਤੇ ਫਿਰ ਪੀਰ ਬੁੱਧੂ ਸ਼ਾਹ ਨੂੰ ਪਤਾ ਸੀ ਨਾ ਕਿ ਕਿੱਡੀਆਂ ਬਖਸ਼ਿਸ਼ਾਂ ਕਿੱਡੀਆਂ ਰਹਿਮਤਾਂ ਇਹਨਾਂ ਕੇਸਾਂ ਦੇ ਵਿੱਚ ਹਨ। ਇਸ ਕਰਕੇ ਗੁਰੂ ਕਲਗੀਧਰ ਸਾਹਿਬ ਜੀ ਤੋਂ ਮੰਗੇ ਹੀ ਕੰਘਾ ਕੇਸਾਂ ਸਮੇਤ ਮਹਾਰਾਜ ਨੇ ਉਹਦੀ ਝੋਲੀ ਵਿੱਚ ਪਾਇਆ, ਉਹ ਪਾਵਨ ਧਰਤੀ ਪੌਂਟਾ ਸਾਹਿਬ ਦੀ। ਫਿਰ ਸਾਧ ਸੰਗਤ ਜਿੱਥੇ ਗੁਰਧਾਮ ਸੋਹਣੇ ਜਿਹੜੇ ਸਨ ਉਹ ਬਣੇ ਨੇ, ਜਿੱਥੇ ਜਾਇਬ ਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਸੋ ਗੁਰਦੁਆਰੇ ਉੱਥੇ ਸਥਾਪਿਤ ਹੋਏ ਕਿਉਂਕਿ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਪਰ ਜਦੋਂ ਸਿੱਖ ਰਾਜ ਆਇਆ ਨਾ ਤੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੇ ਦੇਖਿਆ ਕਿ ਧਰਮ ਦੀ ਦੁਨੀਆਂ ਵਿੱਚ ਧਰਮ ਦੇ ਲੋਕਾਂ ਨੂੰ ਧਰਮ ਦੇ ਕਾਰਜ ਕਰਨ ਵਾਸਤੇ ਗੁਰਦੁਆਰਿਆਂ ਦੇ ਪ੍ਰਬੰਧ ਚਲਾਉਣ ਵਾਸਤੇ ਕਿਸੇ ਦੇ ਅਧੀਨ ਨਾ ਹੋਣਾ ਪਏ। ਇਸ ਕਰਕੇ ਉਹਨਾਂ ਨੇ ਗੁਰਧਾਮਾਂ ਦੇ ਨਾਮ ਜਗੀਰਾਂ ਲਵਾਈਆਂ ਤੇ ਉਹ ਸਮ ਦ੍ਰਿਸ਼ਟੀ ਰੱਖਣ ਵਾਲੇ ਸਨ। ਇਸੇ ਤਰ੍ਹਾਂ ਮੰਦਰ ਅਤੇ ਮਸੀਤਾਂ ਵੀ ਆਬਾਦ ਹੋਈਆਂ ਤੇ ਉਹਨਾਂ ਦੇ ਨਾਮ ਵੀ ਜਗੀਰਾਂ ਲੱਗੀਆਂ, ਕਿਸੇ ਤਰ੍ਹਾਂ ਦਾ ਵਿਤਕਰਾ ਕੋਈ ਨਾ ਰੱਖਿਆ। ਦੇਹਰਾ ਮਸੀਤ ਸੋਈ ਪੂਜਾ ਉਹਨੇ ਮਾਜ ਉਹੀ ਮਾਨਸ ਸਭਾ ਏਕ ਪੈ ਅਨੇਕ ਕੋ ਭਰਮਾਓ, ਉੱਥੇ ਵੀ ਤਾਂ ਰੱਬ ਦਾ ਜਸ ਹੋ ਰਿਹਾ ਹੈ ਨਾ। ਸੋ ਗੁਰੂ ਧਾਮਾਂ ਦੇ ਨਾਮ ਜਗੀਰਾਂ ਲੱਗੀਆਂ ਤੇ ਜਦੋਂ ਸਮਾਂ ਬੀਤਿਆ ਤੇ ਉਸ ਵੇਲੇ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਵੀ ਪਏ ਤੇ ਗੁਰਧਾਮਾਂ ਦੀ ਸੇਵਾ ਸੰਭਾਲ ਜਿਹੜੀ ਸੀ ਉਹ ਉਦਾਸੀ ਮਹਾਂਪੁਰਖ ਇਸੇ ਤਰ੍ਹਾਂ ਨਿਰਮਲੇ ਸੰਤ ਜਿਹੜੇ ਸਨ ਉਹਨਾਂ ਨੇ ਕੀਤੀ, ਕਿਉਂਕਿ ਗੁਰੂ ਕਲਗੀਧਰ ਸਾਹਿਬ ਦਾ ਜੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਇਹ ਘਰ ਤੱਕ ਉਹ ਪਹੁੰਚਾਉਂਦੇ ਰਹੇ, ਇਹ ਸੰਦੇਸ਼ ਪਹੁੰਚਾਉਂਦੇ ਰਹੇ। ਪਰ ਹੌਲੀ ਹੌਲੀ ਜਦੋਂ ਸਮਾਂ ਬੀਤਦਾ ਗਿਆ ਨਾ ਤੇ ਗੁਰੂ ਕਲਗੀਧਰ ਜੀ ਦੇ ਬਚਨ ਹਨ ਕਿ ਇੱਕ ਜਵਾਨੀ ਹੋਵੇ ਤੇ ਜਵਾਨੀ ਵੇਲੇ ਧਨ ਖੁੱਲ੍ਹਾ ਮਿਲ ਜਾਵੇ ਨਾ, ਏਕ ਮਦੀ ਦੂਜਾ ਤਰਨ ਤੀਜਾ ਧਨ ਹੋਏ ਤਾਮ, ਪਾਪ ਕਰਮ ਤੇ ਕਿਉਂ ਬਚਾ ਬੱਚੇ ਬਚਾਵੇ ਰਾਮ। ਇਹ ਤਾਂ ਫਿਰ ਰੱਬ ਹੀ ਬਚਾਵੇ ਜੀ, ਕਿ ਜਵਾਨੀ ਵੇਲੇ ਖੁੱਲ੍ਹਾ ਧਨ ਮਿਲਿਆ ਹੋਵੇ, ਨਸ਼ੇ ਦਾ ਆਦੀ ਵੀ ਬਣ ਜਾਂਦਾ ਹੈ ਤੇ ਦੂਜਾ ਤਰਨ ਤੀਜਾ ਧਨ ਹੋਏ ਤਾਮ, ਫਿਰ ਜੁਆਰੀ ਆਂਦੀ ਸੰਗਤ ਵੀ ਬੈਠਣ ਲੱਗ ਪੈਂਦਾ। ਸੋ ਉਸ ਵੇਲੇ ਹੌਲੀ ਹੌਲੀ ਜਿਹੜੇ ਮਹੰਤ ਜਾਂ ਸਨ ਉਹਨਾਂ ਵਿੱਚ ਸਾਰੇ ਤਾਂ ਇੱਕ ਜੇ ਨਹੀਂ, ਕਿਉਂਕਿ ਭਾਵਨਾ ਵਾਲੇ ਵੀ ਬਹੁਤ ਸਨ ਤੇ ਉਹਨਾਂ ਵਿੱਚੋਂ ਕੁਝ ਜਿਹੜੇ ਸਨ ਜੀਵਨ ਵਿੱਚ ਉਹਨਾਂ ਦੀ ਗਿਰਾਵਟ ਆਈ ਤੇ ਆਪਾਂ ਦੇਖ ਸਕਦੇ ਹਾਂ ਕਿ ਤਰਨ ਤਾਰਨ ਸਾਹਿਬ ਪਾਵਨ ਸਰੋਵਰ ਦੇ ਵਿੱਚ ਉਹਨਾਂ ਨੇ ਸ਼ਰਾਬ ਦੀਆਂ ਬੋਤਲਾਂ ਡੁਬਾ ਕੇ ਉਹਨਾਂ ਨੂੰ ਠੰਡੀਆਂ ਕਰਨਾ। ਜਿਹੜੇ ਗੁਰਧਾਮ ਦੇ ਵਿੱਚ ਜਾ ਕਰਕੇ ਧੀਆਂ ਭੈਣਾਂ ਦੀ ਇੱਜ਼ਤ ਮਹਿਫੂਜ਼ ਰਹਿੰਦੀ ਸੀ ਉੱਥੇ ਜਾ ਕੇ ਹੀ ਇੱਜ਼ਤ ਨੂੰ ਖਤਰਾ ਹੋਣ ਲੱਗ ਪਿਆ। ਫਿਰ ਉਸ ਵੇਲੇ ਸਿੱਖਾਂ ਦਾ ਵੱਡਾ ਇਕੱਠ ਹੋਇਆ ਤੇ ਗੁਰਦੁਆਰਾ ਸੁਧਾਰ ਲਹਿਰ ਚੱਲੀ ਤੇ ਪ੍ਰਬੰਧ ਲੈਣ ਵਾਸਤੇ ਵੱਡੀਆਂ ਘਾਲਣਾ ਜਿਹੜੀ ਹੈ ਉਹ ਸਿੱਖਾਂ ਨੇ ਕਰ ਲਈ ਹੈ, ਕਿਉਂਕਿ ਉੱਥੇ ਭਾਈ ਹਜ਼ਾਰਾ ਸਿੰਘ ਦੀ ਸ਼ਹਾਦਤ ਹੋਈ। ਭਾਈ ਹੁਕਮ ਸਿੰਘ ਕੋਟ ਵਸਾਊ ਵਾਲੇ, ਭਾਈ ਹਜ਼ਾਰਾ ਸਿੰਘ ਅਲਾਦੀਨਪੁਰ ਵਾਲੇ, ਉਹਨਾਂ ਦੀ ਸ਼ਹਾਦਤ ਤੋਂ ਬਾਅਦ ਫਿਰ ਉਹਨਾਂ ਦੇ ਡੁੱਲੇ ਹੋਏ ਲਹੂ ਨੇ ਇਹ ਤਬਦੀਲੀ ਲਿਆਂਦੀ ਹੈ, ਰੰਗ ਲਿਆਂਦਾ ਕਿ ਗੁਰਧਾਮ ਦਾ ਪ੍ਰਬੰਧ ਜਿਹੜਾ ਸੀ ਉਹ ਪੰਥ ਦੇ ਹਵਾਲੇ ਹੋਇਆ। ਇਸੇ ਤਰ੍ਹਾਂ ਥੋੜ੍ਹੇ ਸਮੇਂ ਬਾਅਦ ਫਿਰ ਨਨਕਾਣਾ ਸਾਹਿਬ ਦਾ ਪ੍ਰਬੰਧ ਜਿਹੜਾ ਸੀ ਭਾਈ ਲਛਮਣ ਸਿੰਘ ਜੀ ਧਾਰੂ ਵਾਲੀ, ਵੱਡੀ ਗਿਣਤੀ ਵਿੱਚ ਸਿੰਘਾਂ ਦੀ ਸ਼ਹਾਦਤ ਹੋਈ ਹੈ, ਉੱਥੋਂ ਦਾ ਪ੍ਰਬੰਧ ਵੀ ਜਿਹੜਾ ਸੀ ਉਹ ਪੰਥ ਦੇ ਹਿੱਸੇ ਉਹ ਸੇਵਾ ਆਈ ਹੈ। ਸਾਧ ਸੰਗਤ ਇਸੇ ਤਰ੍ਹਾਂ ਪੌਂਟਾ ਸਾਹਿਬ ਗੁਰੂ ਕਲਗੀਧਰ ਸਾਹਿਬ ਦਾ ਚਰਨ ਛੂਹ ਅਸਥਾਨ ਹੈ। ਇੱਥੋਂ ਦਾ ਜਿਹੜਾ ਪਹਿਲਾ ਮਹੰਤ ਸੀ ਨਾ ਭਾਈ ਲਹਿਣਾ ਸਿੰਘ, ਉਹ ਜਦ ਜਲਿਆਂ ਵਾਲੇ ਬਾਗ ਗੋਲੀਕਾਂਡ ਹੋਇਆ ਸੀ ਤੇ ਉਸ ਵਿੱਚੋਂ ਉਹ ਉਹਦੀ ਜਾਨ ਬਚੀ ਸੀ, ਇਸ ਕਰਕੇ ਪੰਥ ਉਸ ਦਾ ਬਹੁਤ ਮਾਣ ਤੇ ਸਤਿਕਾਰ ਰੱਖਦਾ ਸੀ, ਸੋਹਣੇ ਜੀਵਨ ਵਾਲਾ ਸੀ। ਤੇ ਉਸ ਨੇ ਆ ਕੇ ਕਵਾਰਤਾਂ ਚਾਬੀਆਂ ਇੱਥੇ ਪ੍ਰਬੰਧ ਦੇ ਹਵਾਲੇ ਕਰ ਦਿੱਤੀਆਂ ਸੀ, ਪਰ ਉਹਨਾਂ ਦਾ ਜੀਵਨ ਉੱਚਾ ਸੁੱਚਾ ਹੋਣ ਕਰਕੇ ਉਹਨਾਂ ਨੂੰ ਚਾਬੀਆਂ ਵਾਪਸ ਦੇ ਦਿੱਤੀਆਂ। ਪਰ ਥੋੜੇ ਸਮੇਂ ਬਾਅਦ ਹੀ ਜਿਹੜਾ ਗੁਰਦਿਆਲ ਸਿੰਘ ਮਹੰਤ ਉੱਥੋਂ ਦਾ ਬਣਦਾ ਹੈ, ਸੋ ਉਸ ਦੇ ਜੀਵਨ ਵਿੱਚ ਦਰਾਵਟ ਆਈ ਸੀ ਤੇ ਸੰਗਤਾਂ ਨੇ ਸ਼ਿਕਾਇਤਾਂ ਵੀ ਪੰਥਕ ਜਿਹੜੇ ਆਗੂ ਸਨ ਉਹਨਾਂ ਨੂੰ ਕੀਤੀਆਂ। ਫਿਰ ਬੁੱਢੇ ਦਲ ਦੇ ਜਥੇਦਾਰ ਬਾਬਾ ਚੇਤ ਸਿੰਘ ਜੀ ਦੇ ਕੋਲ ਉਹ ਪੇਸ਼ ਵੀ ਹੋਇਆ। ਸੇਵਾ ਲਵਾਉਣ ਤੋਂ ਬਾਅਦ ਉਹਨੇ ਪ੍ਰਣ ਕੀਤਾ ਸੀ ਕਿ ਮੈਂ ਸੇਵਾ ਭਾਵਨਾ ਨਾਲ ਕਰਾਂਗਾ, ਪਰ ਹੌਲੀ ਹੌਲੀ ਫਿਰ ਜੀਵਨ ਵਿੱਚ ਗਿਰਾਵਟ ਆਈ ਹੈ। ਫਿਰ ਬਾਬਾ ਚੇਤ ਸਿੰਘ ਜੀ ਅਤੇ ਤਰਨਾ ਦਲ ਹਰੀਆਂ ਵੇਲਾਂ ਵਾਲੇ ਮਹਾਂਪੁਰਖ ਸੰਤ ਹਰਭਜਨ ਸਿੰਘ ਜੀ, ਸੋ ਉਹਨਾਂ ਦੀ ਡਿਊਟੀ ਲੱਗੀ, ਤੁਸੀਂ ਜਥੇ ਨੂੰ ਲੈ ਕੇ ਪੌਂਟਾ ਸਾਹਿਬ ਦੀ ਸੇਵਾ ਸੰਭਾਲੋ। ਉਹ ਮਾਰਚ ਦੇ ਮਹੀਨੇ ਸਨ 1964 ਨੂੰ ਆਪਣਾ ਜਥਾ ਲੈ ਕੇ ਪੌਂਟਾ ਸਾਹਿਬ ਦੀ ਧਰਤੀ ਤੇ ਪਹੁੰਚ ਗਏ ਹਨ। ਪਰ ਜਿਹੜਾ ਉਹ ਮਹੰਤ ਸੀ, ਸੋ ਉਹਨੂੰ ਸਰਕਾਰੀ ਸ਼ਹਿ ਸੀ, ਨਾਲੇ ਉਹਨੇ ਕਿਰਾਏ ਦੇ ਗੁੰਡੇ ਵੀ ਰੱਖੇ ਹੋਏ ਸਨ। ਬਾਬਾ ਜੀ ਨੇ 101 ਖੰਡ ਪਾਠ ਦੀ ਲੜੀ ਆਰੰਭ ਕੀਤੀ ਹੈ ਤੇ ਜਦੋਂ 22 ਖੰਡ ਪਾਠਾਂ ਦੇ ਭੋਗ ਪੈ ਗਏ, 23ਵਾਂ ਖੰਡ ਪਾਠ ਆਰੰਭ ਹੋਣਾ ਸੀ, ਸੋ ਉਸ ਵੇਲੇ ਅੱਜ ਦੇ ਦਿਨ ਸੋ ਇਹ ਵੱਡਾ ਸਾਕਾ ਵਾਪਰਿਆ। ਭਾਵੇਂ ਇਸ ਅਸਥਾਨ ਤੇ ਕੱਲ ਨੂੰ ਵੀ ਇਹ ਦਿਹਾੜਾ ਮਨਾਇਆ ਜਾਵੇਗਾ। ਅੱਜ ਬਹੁਤ ਵੱਡੇ ਪੱਧਰ ਤੇ ਹਰੀਆਂ ਵੇਲਾਂ ਵਾਲੇ ਮਹਾਂਪੁਰਖ ਉਸ ਅਸਥਾਨ ਤੇ ਇਹ ਸਾਕਾਂ ਮਨਾ ਰਹੇ ਹਨ। ਸੋ ਬਾਈ ਇਸੇ ਤਰ੍ਹਾਂ 22 ਮਈ ਨੂੰ ਸੰਨ 1964 ਨੂੰ ਵੱਡੀ ਗਿਣਤੀ ਵਿੱਚ ਜਿਹੜੀ ਪੁਲਿਸ ਸੀ ਉਹਨੇ ਦਰਬਾਰ ਦੇ ਵਿੱਚ ਐਂਟਰੀ ਕੀਤੀ। ਚੱਲ ਰਹੇ ਅਖੰਡ ਪਾਠ ਜਿਹੜੇ ਸਨ ਉੱਥੇ ਬੈਠਾ ਪਾਠੀ ਸਿੰਘ ਉਹਦੀ ਛਾਤੀ ਵਿੱਚ ਗੋਲੀ ਮਾਰੀ। ਬਾਬਾ ਨਿਹਾਲ ਸਿੰਘ ਜੀ ਦੇ ਦੱਸਣ ਮੁਤਾਬਕ ਉਹ ਚੌਰ ਸਾਹਿਬ ਦੀ ਸੇਵਾ ਕਰ ਰਹੇ ਸਨ। ਉਹਨਾਂ ਨੇ ਫਿਰ ਪਾਠ ਜਿਹੜਾ ਹੈ ਉਹ ਲੜੀ ਚੱਲਦੀ ਰਹੇ, ਪਰ ਬਾਅਦ ਵਿੱਚ ਜਿਹੜੇ ਹੋਰ ਸਿੰਘ ਸਨ ਤਕਰੀਬਨ 11 ਦੇ ਕਰੀਬ ਉੱਥੇ ਸਿੰਘ ਸ਼ਹੀਦ ਹੋਏ ਪੁਲਿਸ ਦੀਆਂ ਗੋਲੀਆਂ ਨਾਲ ਤੇ ਉਸ ਮਹੰਤ ਦੇ ਰੱਖੇ ਹੋਏ ਗੁੰਡਿਆਂ ਦੀ ਬਦਮਾਸ਼ੀ ਸਦਕਾ। ਸੋ ਜਦੋਂ ਉਹਨਾਂ ਦਾ ਲਹੂ ਡੁੱਲਿਆ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਤੇ ਬਾਅਦ ਵਿੱਚ ਗੁਰਸੰਗਤ ਜੀ ਫਿਰ ਇਹ ਜਿਹੜਾ ਪ੍ਰਬੰਧ ਸੀ ਨਾ ਇਸ ਦੀ ਸੇਵਾ ਪੰਥ ਦੇ ਹਵਾਲੇ ਹੋਈ ਸੀ। ਸੋ ਆਪਾਂ ਉਹਨਾਂ ਨੂੰ ਰੋਜ਼ ਅਰਦਾਸ ਵਿੱਚ ਵੀ ਯਾਦ ਕਰਦੇ ਹਾਂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਤਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਆ ਰਿਹਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਅੱਜ ਉਹ ਸਾਕਾ
1: ਸਤ ਸ੍ਰੀ
0: ਅਮਰ ਰਹਿੰਦੀਆਂ ਜੱਗ ਤੇ ਉਹ ਕੌਮਾਂ ਜਿਨ੍ਹਾਂ ਦੇ ਵੀਰ ਕਾਲਣਾ ਘਾਲਦੇ ਨੇ, ਛੰਨੇ ਖੋਪਰੀ ਦੇ ਭਰ ਕੇ ਪੁੱਤ ਜਿਹਦੇ ਆਪਣੀ ਕੌਮ ਨੂੰ ਅੰਮ੍ਰਿਤ ਪਿਆਲਦੇ। ਸੋ ਅੱਜ ਉਹ ਸ਼ਹੀਦੀ ਸਾਕਾ ਪਾਉਂਟਾ ਸਾਹਿਬ ਦਾ ਸੰਗਤਾਂ ਬੜੀ ਸ਼ਰਧਾ ਤੇ ਭਾਵਨਾ ਸਹਿਤ ਮਨਾ ਰਹੀਆਂ ਨੇ। ਆਓ ਗੁਰਸੰਗਤ ਜੀ ਜੋ ਲੜੀਵਾਰ ਕਥਾ ਦੇ ਅੰਦਰ ਗੁਰੂ ਸਾਹਿਬ ਪਾਵਨ ਹੁਕਮ ਬਖਸ਼ ਰਹੇ ਨੇ, ਸਰਵਣ ਕਰਕੇ ਲਾਹਾ ਲਈ

0: ਸਤਿਗੁਰੂ ਬਖਸ਼ਿਸ਼ ਕਰਦੇ ਨੇ ਜਿਨ੍ਹਾਂ ਗੁਰ ਨਹੀਂ ਭੇਟਿਆ, ਭੇਟਿਆ ਤੋਂ ਭਾਵ ਹੁੰਦਾ ਜਿਹੜੇ ਗੁਰੂ ਨੂੰ ਮਿਲੇ ਹੀ ਨਹੀਂ। ਭੱਟ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ ਨਾ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਰੂਹਾਨੀਅਤ ਦਾ ਸਫ਼ਰ ਗੁਰੂ ਦੇ ਦਰ ਤੇ ਆ ਕੇ ਹੀ ਸ਼ੁਰੂ ਹੁੰਦਾ ਹੈ, ਨਹੀਂ ਤਾਂ ਕੋਈ ਸੋਝੀ ਨਹੀਂ ਬੰਦੇ ਨੂੰ ਪੈਂਦੀ ਕਿ ਮੈਂ ਸੰਸਾਰ ਵਿੱਚ ਆਇਆ ਕਿੱਥੋਂ ਆ, ਕਰਨ ਕੀ ਆਇਆ, ਕੀ ਕਰਕੇ ਜਾਵਾਂਗਾ ਜਿਹਦੇ ਨਾਲ ਪਰਲੋਕ ਵਿੱਚ ਸੁਰਖਰੂ ਹੋਵਾਂ। ਇਸੇ ਕਰਕੇ ਆਪਾਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ। ਪਰ ਸਾਹਿਬ ਫਰਮਾਉਂਦੇ ਨੇ ਜਿਨ੍ਹਾਂ ਗੁਰ ਨਹੀਂ ਭੇਟਿਆ, ਜਿਹੜੇ ਗੁਰੂ ਦੀ ਸ਼ਰਨ ਵਿੱਚ ਇਹ ਨਹੀਂ ਆਏ, ਭੈ ਕੀ ਨਾਹੀਂ ਬਿੰਦ, ਉਹਨਾਂ ਨੂੰ ਤਾਂ ਭਾਈ ਉੱਕਾ ਵੀ ਰੱਬ ਦਾ ਭੈ ਨਹੀਂ ਹੁੰਦਾ। ਇਹ ਤਾਂ ਗੁਰੂ ਦੇ ਦਰ ਆ ਕੇ ਸੋਝੀ ਆਉਂਦੀ ਹੈ ਕਿ ਆਪਾਂ ਨੂੰ ਰੱਬ ਦਾ ਨਿਰਮਲ ਭਾਉ ਮੰਨਣਾ ਚਾਹੀਦਾ। ਨਿਰਮਲ ਭਾਉ ਪਾਇਆ ਹਰ ਗੁਣ ਗਾਇਆ, ਹਰ ਵੇਖਿਆ ਰਾਮ ਹਦੂਰੇ। ਜਿਨ੍ਹਾਂ ਨੂੰ ਰੱਬ ਦਾ ਡਰ ਹੈ ਨਾ, ਨਿਰਮਲ ਭਾਉ ਹੈ, ਉਹ ਪਰਮਾਤਮਾ ਨੂੰ ਹਮੇਸ਼ਾ ਆਪਣੇ ਅੰਗ ਸੰਗ ਜਾਣਦੇ, ਸਦਾ ਅੰਗ ਸੰਗੇ ਭੰਗੰਗ ਬਭੂਤੇ। ਤੇ ਜਿਹੜਾ ਰੱਬ ਨੂੰ ਆਪਣੇ ਅੰਗ ਸੰਗ ਜਾਣੇਗਾ, ਉਹ ਫਿਰ ਕਿਸੇ ਦਾ ਮਾੜਾ ਨਹੀਂ ਕਰਦਾ। ਉਹ ਰੱਬ ਦੇ ਨਿਰਮਲ ਭਾਉ ਨੂੰ ਮੰਨਦਾ ਕਿ ਜੇ ਮੈਂ ਕਿਸੇ ਦਾ ਬੁਰਾ ਕਰਾਂਗਾ ਤੇ ਇਹਦਾ ਫਲ ਮੈਨੂੰ ਜ਼ਰੂਰ ਮਿਲਣਾ ਹੈ। ਇਸ ਕਰਕੇ ਭਾਈ ਇਹ ਸਾਰੀ ਸਿੱਖਿਆ ਆਪਾਂ ਨੂੰ ਗੁਰੂ ਦੀ ਸ਼ਰਨ ਵਿੱਚ ਆ ਕੇ, ਸੰਗਤ ਵਿੱਚ ਆ ਕੇ ਮਿਲਦੀ ਹੈ। ਪਰ ਜਿਹਨੇ ਗੁਰੂ ਨੂੰ ਆ ਕੇ ਮਿਲੇ ਨਹੀਂ, ਇਸ ਜਨਮ ਵਿੱਚ ਇਸ ਜੀਵਨ ਵਿੱਚ ਗੁਰੂ ਦੀ ਪ੍ਰਾਪਤੀ ਨਹੀਂ ਕੀਤੀ, ਗੁਰੂ ਵਾਲੇ ਨਹੀਂ ਬਣੇ, ਉਹਨਾਂ ਨੂੰ ਪਰਮਾਤਮਾ ਦਾ ਉੱਕਾ ਹੀ ਮਨ ਵਿੱਚ ਜਿਹੜਾ ਉਹ ਡਰ ਨਹੀਂ ਹੁੰਦਾ। ਵੈਸੇ ਡਰ ਤਾਂ ਉਹ ਪਰਮਾਤਮਾ ਫਿਰ ਆਪਣਾ ਮਨਾ ਹੀ ਲੈਂਦਾ ਹੈ। ਜਦੋਂ ਫਿਰ ਕੀਤੇ ਹੋਏ ਕਰਮਾਂ ਦਾ ਫਲ ਮਿਲਦਾ ਹੈ ਨਾ, ਤੇ ਫਿਰ ਬੰਦਾ ਰੱਬ ਵੱਲ ਧਿਆਨ ਦਿੰਦਾ ਹੈ, ਤਾਂ ਹੀ ਉਹ ਦੁੱਖ ਦਾਰੂ ਸੁੱਖ ਰੋਗ ਭਇਆ। ਇਸ ਲਈ ਭਾਈ ਕਾਮ ਭਰੇ ਹਰ ਸਿਮਰੀ ਐਸਾ ਸਿਮਰੋ ਨਿਤ, ਉਹਦੇ ਡਰ ਨੂੰ ਭੁਲਾਉਣਾ ਨਹੀਂ ਚਾਹੀਦਾ। ਜਿਸ ਤਰ੍ਹਾਂ ਕੋਈ ਜੁੜਵਾ ਬੱਚੇ ਜਨਮ ਲੈ ਕੇ ਆਏ, ਇੱਕ ਗੁਰਮੁਖ ਹੈ ਤੇ ਇੱਕ ਮਨਮੁਖ ਹੈ, ਤੇ ਜਿਹੜਾ ਮਨਮੁਖ ਹੈ ਨਾ ਉਹ ਕਹਿੰਦਾ ਮੈਂ ਨਹੀਂ ਮੰਨਦਾ ਤੇਰੇ ਰੱਬ ਨੂੰ। ਗੁਰਮੁਖ ਕਿਆ ਕਰੇ ਭਾਈ, ਨਹੀਂ ਰੱਬ ਦੇ ਡਰ ਨੂੰ ਮੰਨਣਾ ਚਾਹੀਦਾ, ਉਹ ਬੜਾ ਡਾਢਾ ਹੈ। ਕਿਉਂਕਿ ਪਰਮਾਤਮਾ ਦਾ ਡਰ ਤੇ ਇਹੋ ਹੀ ਹੈ ਨਾ ਕਿ ਉਹਦੀ ਰਜਾ ਵਿੱਚ ਰਹਿਣਾ, ਉਹਦੇ ਭਾਣੇ ਵਿੱਚ ਰਹਿਣਾ, ਜੋ ਪਰਮਾਤਮਾ ਨੇ ਕੀਤਾ ਉਹਨੂੰ ਭਲਾ ਕਰਕੇ ਜਾਣਨਾ। ਕਹਿੰਦਾ ਮੈਂ ਨਹੀਂ ਮੰਨਦਾ ਤੇਰੇ ਰੱਬ ਦੇ ਡਰ ਨੂੰ, ਉਹ ਇਸ ਤੋਂ ਵੱਧ ਹੋਰ ਸਾਨੂੰ ਦੁੱਖ ਕੀ ਦੇਵੇਗਾ, ਅਸੀਂ ਤਾਂ ਪਹਿਲਾਂ ਹੀ ਜੁੜਵੇ ਸੰਸਾਰ ਵਿੱਚ ਆਏ ਹਾਂ। ਉਹ ਕਹਿੰਦਾ ਉਹ ਬੜਾ ਡਾਢਾ ਹੈ, ਉਹ ਇਸ ਤੋਂ ਵੱਧ ਵੀ ਸਾਨੂੰ ਫਿਰ ਸਾਡੇ ਕਰਮਾਂ ਦਾ ਫਲ ਦੇ ਸਕਦਾ ਹੈ। ਕਹਿੰਦਾ ਜਾ ਦੇ ਕੇ ਦੇਖ ਲਵੇ। ਤੇ ਥੋੜਾ ਸਮਾਂ ਬੀਤਿਆ, ਜਿਹੜਾ ਗੁਰਮੁਖ ਸੀ ਉਹ ਤਾਂ ਪੁਰਾਣੀ ਸੰਗਤ ਕਰਦਾ ਸੀ ਤੇ ਚੜ੍ਹਾਈ ਕਰ ਗਿਆ। ਹੁਣ ਚੜ੍ਹਾਈ ਕਰਨ ਦੇ ਬਾਅਦ ਉਹਦਾ ਸਰੀਰ ਤਾਂ ਉਹਦੇ ਨਾਲ ਹੀ ਰਹਿਣਾ ਸੀ ਨਾ, ਤੇ ਜਿਹੜਾ ਮਨਮੁਖ ਸੀ ਜਿਹੜਾ ਕਹਿੰਦਾ ਮੈਂ ਨਹੀਂ ਮੰਨਦਾ ਰੱਬ ਦੇ ਡਰ ਨੂੰ, ਹੌਲੀ ਹੌਲੀ ਸਮਾਂ ਪਾ ਕਰਕੇ ਉਹ ਦੂਜਾ ਸਰੀਰ ਜਿਹੜਾ ਗਲਣ ਲੱਗਾ, ਹੌਲੀ ਹੌਲੀ ਗਲਣ ਕਰਕੇ ਸਰੀਰ ਉੱਤੇ ਮੱਖੀਆਂ ਵੀ ਘੁੰਮ ਰਹੀਆਂ ਨੇ, ਕੀੜੇ ਵੀ ਜਿਹੜੇ ਚੱਲ ਰਹੇ ਨੇ, ਬਦਬੂ ਆਵੇ, ਕੋਈ ਉਹਦੇ ਲਾਗੇ ਬੈਠਣ ਨੂੰ ਤਿਆਰ ਨਾ ਹੋਵੇ ਤੇ ਨਾ ਬੈਠਣ ਦੇ, ਫਿਰ ਹੱਥ ਬੰਨ ਕੇ ਕਹਿੰਦਾ ਰੱਬਾ ਤੂੰ ਬੜਾ ਡਾਢਾ ਹੈ, ਵਾਕਈ ਤੂੰ ਇਸ ਤੋਂ ਵੱਧ ਵੀ ਸਾਨੂੰ ਕੋਈ ਦੁੱਖ ਸਾਡੇ ਕਰਮਾਂ ਦਾ ਦਿਖਾ ਸਕਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਗੁਰੂ ਦੀ ਸੰਗਤ ਵਿੱਚ ਆਉਣਾ ਚਾਹੀਦਾ ਹੈ। ਇੱਥੇ ਆ ਕੇ ਤੇ ਭਾਈ ਵੱਡੇ ਵੱਡੇ ਕਰਮ ਜਿਹੜੇ ਨੇ ਨਾ ਉਹ ਕੱਟੇ ਜਾਂਦੇ, ਭੈ ਕੀ ਨਾਹੀਂ ਬਿੰਦ, ਜਿਹੜੇ ਸੰਗਤ ਕਰਦੇ ਨੇ ਉਹਨਾਂ ਨੇ ਤੇ ਉੱਕਾ ਹੀ ਰੱਬ ਦਾ ਡਰ ਨਹੀਂ ਮੰਨਿਆ, ਨਹੀਂ ਜਾਣਿਆ।
1: ਆਵਣ ਜਾਵਣ ਦੁੱਖ ਘੜਾ,
0: ਉਹਨਾਂ ਨੂੰ ਫਿਰ ਆਉਣ ਅਤੇ ਜਾਣ ਦਾ ਬਹੁਤਾ ਦੁੱਖ ਲੱਗਦਾ। ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ,
1: ਕਦੇ ਨਾ ਚੂਕੈ ਚਿੰਦ,
0: ਤੇ ਚਿੰਦ ਤੋਂ ਭਾਵੇ ਚਿੰਤਾ, ਉਹਨਾਂ ਦੀ ਕਦੇ ਵਾਸਤੇ ਚਿੰਤਾ ਮੁੱਕਦੀ ਨਹੀਂ, ਉਹ ਤਾਂ ਚਿੰਤਾ 'ਚ ਡੁੱਬੇ ਰਹਿੰਦੇ ਕਿਉਂਕਿ ਸੰਗਤ ਵਿੱਚ ਨਹੀਂ ਆਏ, ਰੱਬ ਦੇ ਖੌਫ ਨੂੰ ਭੈ ਨੂੰ ਮੰਨਿਆ ਹੀ ਨਹੀਂ, ਮਨ ਮਾਨੀਆਂ ਕਰਦੇ ਰਹੇ, ਤੇ ਮਨ ਮਾਨੀਆਂ ਕਰਨ ਕਰਕੇ ਫਿਰ ਚਿੰਤਾ ਦਾ ਜੰਜਾਲ ਉਹਨਾਂ ਦੇ ਸਿਰ ਤੋਂ ਚੁੱਕਿਆ ਨਹੀਂ ਜਾਂਦਾ। ਜੋ ਜੋ ਦਿਸੈ ਸੋ ਸੋ ਰੋਗੀ, ਸੰਸਾਰ ਵੱਲ ਦੇਖ ਲਓ ਕਿੰਨੀ ਚਿੰਤਾ ਬਣੀ ਹੈ, ਹਾਏ ਆਹ ਹੋ ਜਾਵੇਗਾ, ਹਾਏ ਉਹ ਹੋ ਜਾਵੇਗਾ, ਹਾਏ ਮੇਰੇ ਨਾਲ ਆਹ ਹੋ ਗਿਆ। ਕਿਉਂ? ਕਿਉਂਕਿ ਸੰਗਤ ਨਹੀਂ ਕਰਦੇ। ਜਿਹੜੇ ਗੁਰੂ ਦੀ ਸ਼ਰਨ ਵਿੱਚ ਆਉਂਦੇ, ਰੱਬ ਦੇ ਨਿਰਮਲ ਭਾਉ ਨੂੰ ਮਨ ਵਿੱਚ ਰੱਖਦੇ ਨੇ ਨਾ, ਉਹ ਚਿੰਤਾ ਤੋਂ ਮੁਕਤ ਹਨ। ਸਾਹਿਬ ਜੀ ਦੇ ਪਾਵਨ ਬਚਨ ਆਪਾਂ ਪੜ੍ਹਦੇ ਹਾਂ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਇਹ ਨਿਰਮਲ ਭਾਉ ਹੀ ਹੈ ਨਾ ਕਿ ਵਾਹਿਗੁਰੂ, ਚਿੰਤਾ ਤੇ ਤੈਨੂੰ ਹੀ ਹੈ, ਤੇਰੇ ਭਾਣੇ ਵਿੱਚ ਹੀ ਹਾਂ, ਜੋ ਕੁਝ ਹੋ ਰਿਹਾ ਭਲਾ ਹੈ। ਪਰ ਮਹਾਰਾਜ ਬਖਸ਼ਿਸ਼ ਕਰਦੇ ਹਨ, ਉਹਨਾਂ ਦਾ ਆਉਣ ਜਾਣ ਦਾ ਦੁੱਖ ਕਦੇ ਮੁੱਕਦਾ ਨਹੀਂ। ਇਸੇ ਤਰ੍ਹਾਂ ਉਹ ਚਿੰਤਾ ਦੇ ਜੰਜਾਲ ਵਿੱਚ ਫਸੇ ਰਹਿੰਦੇ ਹਨ।
1: ਕਾਪੜ ਜਿਵੇਂ ਪਿਛੋੜੀਆ,
0: ਉਹ ਮਨਮੁਖ ਜਿਹੜੇ ਨੇ ਇਸ ਤਰ੍ਹਾਂ ਪਛਾੜੇ ਜਾਂਦੇ ਜਿਸ ਤਰ੍ਹਾਂ ਧੋਬੀ ਪਟੜੇ ਦੇ ਉੱਪਰ ਬਾਰ ਬਾਰ ਕੱਪੜਾ ਪਛਾੜਦਾ ਹੈ। ਧੋਬੀ ਨੂੰ ਕੱਪੜਾ ਧੋਂਦਿਆਂ ਦੇਖਦੇ ਹਾਂ ਨਾ, ਕਿਸ ਤਰ੍ਹਾਂ ਕੱਪੜੇ ਨੂੰ ਲਿਆ ਲਿਆ ਕੇ ਮਾਰਦਾ ਹੈ।
1: ਘੜੀ ਮੋਹਤ ਘੜੀਆਲ,
0: ਘੜੀਆਲ ਜਿਹੜੇ ਨੇ ਪੁਰਾਣੇ ਸਮੇਂ ਜਿਹੜੇ ਨੇ ਘਰਾਂ ਦੇ ਬਾਹਰ ਜਾਂ ਦਫ਼ਤਰਾਂ ਦੇ ਬਾਹਰ ਅੱਜ ਵੀ ਦੇਖ ਲਓ, ਉਹ ਘੜੀ ਵਜਾਈ ਜਾਂਦੀ ਹੈ। ਜਿਹੜਾ ਘੜੀ ਵਜਾਉਣ ਵਾਲਾ ਹੈ ਨਾ, ਉਹ ਘੜਿਆਲ ਨੂੰ ਘੜੀ ਬਾਅਦ ਅੱਧੀ ਘੜੀ ਬਾਅਦ ਜਿਹੜੀ ਉਹ ਸੱਟ ਮਾਰਦਾ ਹੈ। ਬਾਬਾ ਫਰੀਦ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ, ਭਗਤ ਫਰੀਦ ਸਾਹਿਬ ਜੀ ਦੇ ਬਚਨ ਹਨ, ਫਰੀਦਾ ਦਰ ਦਰਿਆਵੈ ਜਾਇ ਕੈ, ਕਿਉਂ ਡਿੱਠੋ ਘੜਿਆਲ, ਕਹਿੰਦੇ ਕਦੇ ਦਫ਼ਤਰਾਂ ਦੇ ਬਾਹਰ ਕਚਹਿਰੀਆਂ ਦੇ ਬਾਹਰ ਉਹ ਘੜਿਆਲ ਵੱਜਦੇ ਤੂੰ ਦੇਖੇ ਨੇ ਨਾ, ਇਹੋ ਨਿਰਦੋਸ਼ਾਂ ਮਾਰੀ ਹੈ, ਉਹ ਤਾਂ ਨਿਰਦੋਸ਼ ਨੇ, ਪਰ ਜੇ ਉਹ ਮਾਰੇ ਜਾਂਦੇ ਨੇ ਹਮ ਦੋਸ਼ਾਂ ਦਾ ਘਿਆਲ, ਤੂੰ ਤੇ ਦੋਸ਼ ਹੀ ਬੜੇ ਕੀਤੇ ਨੇ, ਤੈਨੂੰ ਮਾਰ ਇਸੇ ਤਰ੍ਹਾਂ ਪੈਣੀ ਹੈ। ਇੱਕ ਗੱਲ ਧਿਆਨ ਵਿੱਚ ਰੱਖੀ, ਮਹਾਰਾਜ ਇੱਥੇ ਉਪਦੇਸ਼ ਦੇ ਰਹੇ ਹਨ, ਕਾਪੜ ਜਿਵੇਂ ਪਛੋੜੀ ਹੈ, ਜਿਸ ਤਰ੍ਹਾਂ ਧੋਬੀ ਕੱਪੜੇ ਨੂੰ ਬਾਰ ਬਾਰ ਪਟਕਾ ਕੇ ਮਾਰਦਾ ਹੈ, ਜਿਸ ਤਰ੍ਹਾਂ ਘੜਿਆਲ ਨੂੰ ਬਾਰ ਬਾਰ ਸੱਟ ਵੱਜਦੀ ਹੈ ਨਾ, ਇਹੋ ਨੇ ਦੋਸ਼ਾਂ ਮਾਰੀ ਹੈ, ਹਮ ਦੋਸ਼ਾਂ ਦਾ ਕਿਆ ਹਾਲ, ਅਸੀਂ ਜਿਹੜੇ ਦੋਸ਼ ਕਰ ਰਹੇ ਹਾਂ, ਪਾਪ ਕਮਾ ਰਹੇ ਹਾਂ, ਸਾਡਾ ਕੀ ਹਾਲ ਹੋਵੇ। ਜਬ ਜਮ ਆਏ ਕੇਸ ਗਿਆ ਪਟਕਾ, ਤਾਂ ਦਿਨ ਕਿਸ਼ ਨਾ ਵਸਾਹੇਗਾ। ਕਹਿੰਦੇ ਉਸ ਦਿਨ ਤੇਰਾ ਕੋਈ ਵਸ ਨਹੀਂ ਚੱਲਣਾ, ਜਿੱਦਣ ਜਮਾ ਨੇ ਆ ਕੇ ਕੇਸੋਂ ਫੜ ਕੇ ਤੈਨੂੰ ਮਾਰਨਾ ਸ਼ੁਰੂ ਕਰ ਦਿੱਤਾ। ਧਰਮ ਰਾਏ ਜਬ ਲੇਖਾ ਮੰਗੈ ਕਿਆ ਮੁੱਖ ਲੈ ਕੇ ਜਾਹੇਗਾ, ਸਿਮਰਨ ਭਜਨ ਦਇਆ ਨਹੀਂ ਕੀਨੀ ਤਾਉ ਮੁੱਖ ਚੋਟਾਂ ਖਾਹੇਗਾ, ਕਹਿਤ ਕਬੀਰ ਸੁਨੋ ਰੇ ਸੰਤੋ ਸਾਧ ਸੰਗਤ ਤਰ ਜਾਹੇਗਾ। ਇਸ ਲਈ ਜਿਸ ਤਰ੍ਹਾਂ ਧੋਬੀ ਕੱਪੜੇ ਪਛਾੜਦਾ ਹੈ, ਮਾਰਦਾ ਹੈ ਬਾਰ ਬਾਰ ਫੱਟੇ ਦੇ ਉੱਤੇ, ਪਟੜੇ ਦੇ ਉੱਤੇ, ਘੜਿਆਲ ਨੂੰ ਬਾਰ ਬਾਰ ਸੱਟ ਵੱਜਦੀ ਹੈ।
1: ਨਾਨਕ ਸੱਚੇ ਨਾਮ ਬਿਨਾ,
0: ਇਸੇ ਤਰ੍ਹਾਂ ਪਰਮਾਤਮਾ ਦੇ ਨਾਮ ਜਪੇ ਤੋਂ ਬਿਨਾ
1: ਸਿਰ ਹੋ ਨਾ ਚੁੱਕੈ ਜੰਜਾਲ।
0: ਇਹ ਜੰਜਾਲ ਜਿਹੜਾ ਹੈ ਨਾ, ਜਮਾਂ ਦੀ ਮਾਰ ਪੈਣ ਦਾ, ਜਾਂ ਜਨਮ ਲੈ ਕੇ ਬਾਰ ਬਾਰ ਆਉਣ ਦਾ, ਜਾਂ ਜਨਮ ਮਰਨ ਦੇ ਗੇੜ ਦਾ, ਇਹ ਚੁੱਕਿਆ ਨਹੀਂ ਜਾਂਦਾ।
1: ਮਹੱਲਾ ਤੀਜਾ,
0: ਗੁਰੂ ਅਰਜਨ ਦੇਵ ਧੰਨ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ ਹਨ,
1: ਤ੍ਰੇ ਭਵਨ ਢੂਡੀ ਸੱਜਣਾ।
0: ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਸੱਜਣਾ ਇਹ ਪਿਆਰਿਆ, ਮੈਂ ਤਿੰਨਾਂ ਭਵਨਾਂ ਵਿੱਚ ਢੂੰਡ ਕੇ ਦੇਖਿਆ ਹੈ।
1: ਹਉਮੈ ਬੁਰੀ ਜਗਤ,
0: ਸਭ ਤੋਂ ਬੁਰੀ ਚੀਜ਼ ਜਗਤ ਵਿੱਚ ਕੀ ਹੈ? ਹਉਮੈ, ਅਹੰਕਾਰ, ਕਿ ਮੇਰੇ ਵਰਗਾ ਹੋਰ ਦੂਜਾ ਕੋਈ ਹੈ ਹੀ ਨਹੀਂ, ਬਸ ਆਪਣੀ ਪ੍ਰਭਤਾ ਵਡਿਆਈ ਸੁਣਨ ਦੀ ਇੱਛਾ ਰੱਖਣੀ। ਮਹਾਰਾਜ ਦੇ ਪਾਵਨ ਬਚਨ ਆਪਾਂ ਪੜ੍ਹਦੇ ਹਾਂ ਨਾ, ਕਹਿੰਦੇ ਨੇ ਉੱਚਾ ਪਵੈ ਸੁਪਰੈ ਜੰਜਾਲਾ, ਉੱਚਾ ਚੜ੍ਹੈ ਸੁ ਪਵੈ ਜੰਜਾਲਾ, ਧਰਨ ਪੜੈ ਤਿਸ ਲੱਗੈ ਨਾ ਕੱਲ। ਜਿਹੜਾ ਉੱਚਾ ਚੜ੍ਹ ਕੇ ਬੈਠਾ ਹੈ ਨਾ, ਮੈਂ ਬਹੁਤ ਵੱਡਾ, ਕਹਿੰਦੇ ਉਹ ਹੀ ਡਿੱਗਦਾ ਹੈ, ਫਿਰ ਡਿੱਗਦਾ ਕਿਤੇ ਪਤਾਲ ਦੇ ਵਿੱਚ। ਭਾਵ ਇੰਨੀ ਡੂੰਘੀ ਸੱਟ ਵੱਜਦੀ ਹੈ ਜਿਹੜਾ ਹੰਕਾਰ ਲੈ ਕੇ ਬੈਠਾ ਪਦਵੀਆਂ ਦਾ, ਧਨ ਦੌਲਤ ਦਾ, ਆਪਣੇ ਵੱਲ ਦੇਖ ਰਿਹਾ ਮੇਰੀ ਬੜੀ ਪ੍ਰਭਤਾ ਵਡਿਆਈ ਹੋ ਰਹੀ ਹੈ, ਤੇ ਮੈਂ ਜੋ ਮਰਜ਼ੀ ਕਿਸੇ ਨੂੰ ਕਹੀ ਜਾਵਾਂ। ਕੌੜਾ ਬੋਲ ਬੋਲ ਕੇ ਕਿਸੇ ਦਾ ਦਿਲ ਦੁਖਾਉਣਾ, ਕਿਸੇ ਨੂੰ ਬਾਰ ਬਾਰ ਐਵੇਂ ਨਿਰਦੋਸ਼ ਨੂੰ ਸਜ਼ਾ ਦੇ ਦੇਣੀ, ਕਿਸੇ ਨੂੰ ਦੁੱਖ ਦੇਣਾ, ਤਕਲੀਫ਼ ਦੇਣੀ, ਹਉਮੈ ਅਹੰਕਾਰ ਹੈ ਨਾ। ਇਸ ਕਰਕੇ ਸਾਹਿਬ ਕਹਿੰਦੇ ਧਰਨ ਪੜੈ ਤਿਸ ਲੱਗੈ ਨਾ ਕੱਲ। ਭਾਈ ਜਿਹੜੇ ਨਿਮਰਤਾ ਵਿੱਚ ਰਹਿੰਦੇ ਨੇ ਨਾ, ਉਹਨਾਂ ਨੂੰ ਫਿਰ ਕਾਲ ਦੀ ਫਾਹੀ ਨਹੀਂ ਪੈਂਦੀ। ਇਹ ਨਿਮਰਤਾ ਦਾ ਸਭ ਸਾਨੂੰ ਗੁਰੂ ਸਾਹਿਬ ਨੇ ਸਿਖਾਇਆ ਵੀ। ਧੰਨ ਗੁਰੂ ਅਮਰਦਾਸ ਮਹਾਰਾਜ, ਇੰਨੀ ਨਿਮਰਤਾ, ਗੁਰੂ ਅੰਗਦ ਦੇਵ ਸਾਹਿਬ ਨੂੰ ਖਡੂਰ ਸਾਹਿਬ ਨਗਰ ਤੋਂ ਜੇ ਬਾਹਰ ਕੱਢਿਆ ਵੀ ਨਾ, ਤੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਉਹਨਾਂ ਨੂੰ ਕੋਈ ਵੀ ਜਿਹੜਾ ਸੀ ਉਹ ਮਾੜਾ ਬਚਨ ਬੋਲਿਆ ਹੀ ਨਹੀਂ। ਖਾਨ ਛਾਪਰੀ ਵਾਲੇ ਅਸਥਾਨ ਤੇ ਜਾ ਕੇ ਬਿਰਾਜ ਗਏ ਨੇ। ਹਾਂ, ਬਾਅਦ ਵਿੱਚ ਬਾਬਾ ਅਮਰਦਾਸ ਜੀ ਨੇ ਆ ਕੇ ਤਪੇ ਨੂੰ ਉਹਦੀ ਕੀਤੀ ਦੀ ਸਜ਼ਾ ਉਹਨੂੰ ਦਿੱਤੀ, ਫਲ ਦਿੱਤਾ, ਪਰ ਗੁਰੂ ਅੰਗਦ ਦੇਵ ਸਾਹਿਬ ਫਿਰ ਨਾਰਾਜ਼ ਹੋਏ ਸਨ। ਬਾਬਾ ਅਮਰਦਾਸ ਜਦੋਂ ਗਏ ਤੇ ਸਤਿਗੁਰਾਂ ਨੇ ਪਿੱਠ ਕਰ ਲਈ, ਮੂੰਹ ਨਹੀਂ ਸੀ ਕੀਤਾ ਕਿ ਤੁਸੀਂ ਭਾਣੇ ਵਿੱਚ ਦਖਲ ਕਿਉਂ ਦਿੱਤਾ ਹੈ। ਸੋ ਇੰਨੀ ਨਿਮਰਤਾ ਸਤਿਗੁਰੂ ਜੀ ਨੇ ਸਿਖਾ ਦਿੱਤੀ। ਬਾਬਾ ਫਰੀਦ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ ਨਾ, ਕਹਿਣ ਲੱਗੇ ਕਿ ਇੰਨੀ ਨਿਮਰਤਾ ਮਨ ਵਿੱਚ ਹੈ ਕਿ ਜੇ ਕੋਈ ਜਿਸ ਤਰ੍ਹਾਂ ਹੰਕਾਰ ਦੇ ਨਾਲ ਸੋ ਗਾਲਾਂ ਕੱਢ ਰਿਹਾ, ਬੁਰਾ ਭਲਾ ਵੀ ਕਹਿ ਰਿਹਾ, ਤੇ ਉਹਦਾ ਫਲ ਜਿਹੜਾ ਉਹਨੂੰ ਰੱਬ ਨੇ ਜ਼ਰੂਰ ਦੇਣਾ। ਪਰ ਜੇ ਹੰਕਾਰ ਵਿੱਚ ਆ ਕੇ ਬਿਨਾਂ ਗੱਲ ਤੋਂ ਹੀ ਕਿਸੇ ਨੂੰ ਐਵੇਂ ਫਜ਼ੂਲ ਦੁੱਖ ਦੇਈ ਜਾਣਾ, ਉਹ ਗੱਲ ਸੰਸਾਰ ਵਿੱਚ ਸਭ ਤੋਂ ਬੁਰੀ ਹੈ।
1: ਨਾ ਝੁਰ ਹੀ ਅੜੇ ਸੱਚ ਚਾਉ,
0: ਮਾਰ ਕਹਿੰਦੇ ਹਿਰਦੇ ਵਿੱਚ ਝੁਰਨਾ, ਹਾਏ ਕੀ ਬਣੇਗਾ, ਹਾਏ ਕੀ ਕਰਾਂਗਾ, ਹਾਏ ਕਿਸ ਤਰ੍ਹਾਂ ਹੋਵੇਗਾ, ਇਹ ਹੁੰਦਾ ਝੁਰਨਾ। ਅਸਲ ਵਿੱਚ ਜਿਹੜਾ ਤ੍ਰਿਸ਼ਨਾਲੂ ਹੈ ਉਹੀ ਝੁਰਦਾ ਹੈ। ਨਾ ਝੁਰ ਹੀ ਅੜੈ ਸੱਚ ਚਾਉ, ਕਰ ਕੀ ਮਾਰ ਕਹਿੰਦੇ ਸੱਚ ਚਾਉ, ਚਾਉ ਤਾਂ ਭਾਵ ਹੈ ਉਚਾਰਨ ਕਰ, ਸੱਚ ਕੀ ਹੈ? ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ, ਐਵੇਂ ਝੂਰਿਆ ਨਾ ਕਰ। ਪਾਖਣ ਕੀਟ ਗੁਪਤ ਹੋਏ ਰਹਿਤਾ, ਤਾ ਚੂ ਮਾਰਗ ਨਾਹੀ, ਕਹਿ ਧੰਨਾ ਪੂਰਨ ਤਾਹੂ ਕੋ ਮਾਤਰੇ ਜੀ ਡਰਾਹੀ। ਉਹ ਦੇਖ ਤਾਂ ਸਹੀ, ਜਿਹੜਾ ਪੱਥਰਾਂ ਵਿੱਚ ਵੀ ਕੀੜਿਆਂ ਨੂੰ ਪਾਲ ਰਿਹਾ ਹੈ, ਤੈਨੂੰ ਤਾਂ ਫੇਰ ਹੱਥ ਪੈਰ ਦੇ ਕੇ ਸੰਸਾਰ ਚ ਭੇਜਿਆ ਹੈ। ਇਸ ਕਰਕੇ ਝੁਰ ਨਾ ਸੱਚ ਚਾਉ, ਸੱਚੇ ਪਰਮਾਤਮਾ ਦਾ ਨਾਮ ਚਾਉ ਉਚਾਰਨ ਕਰ।
1: ਨਾਨਕ ਸੱਚੋ ਸੱਚ,
0: ਜੇ ਉਹਦੇ ਨਾਮ ਨੂੰ ਉਚਾਰੇਗਾ ਤੇ ਫਿਰ ਸਾਰੇ ਸੰਸਾਰ ਵਿੱਚ ਤੈਨੂੰ ਸੱਚਾ ਹੀ ਦਿਸੇਗਾ। ਇਹੋ ਜਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ, ਪਰ ਦਿਸ ਕਿਉਂ ਨਹੀਂ ਰਿਹਾ? ਹਲੇ ਆਪਾਂ ਸੱਚ ਚਾਉ ਸੱਚੇ ਨੂੰ ਉਚਾਰ ਹੀ ਨਹੀਂ ਰਹੇ, ਮਨ ਕਰਕੇ ਜਾਪ ਹੀ ਨਹੀਂ ਰਹੇ, ਤਾਂ ਹੀ ਮਨ ਵਿੱਚ ਈਰਖਾ ਬਣੀ, ਦਵੈਸ਼ ਹੈ, ਤ੍ਰਿਸ਼ਨਾ ਹੈ। ਪਰ ਜੇ ਸੱਚੇ ਨੂੰ ਉਚਾਰੇਗਾ ਫਿਰ ਸੱਚੋ ਸੱਚ, फिर सारी जगह तेनू सच्चा ही दिसेगा।
1: पौड़ी
0: अंदर बख्शिश करते हैं,
1: गुरमुख आपे बख्शो न,
0: जेडे गुरमुख जन हैं वह वाहिगुरु परमेश्वर ने आप ही बख्शे हैं।
1: हर नाम समाणे,
0: हरि वाहिगुरु के नाम विच ही समाए रहिंदे, जेडे नाम विच समाए ने ना वो गुरमुख जन जेडे हमेशा अपना मुख गुरु वाली रखते ने, वो हर तरह संसार विच्चों बख्शे गए हैं।
1: आपे भगती लाए उन,
0: आप ही परमात्मा ने भगती विच लाया है।
1: गुर शब्द निशाने,
0: उन्होंने मथे दे उत्ते फिर गुर शब्द का निशान पिया है। निशान तो भाव हुंदी है मोर, ते जिन्हें नाम विच समाए हुए ने ना निशान तो भाव प्रगट भी हुंदा है। हरि का नाम जप के संसार विच इन्ने प्रगट हो गए। देखो राजनीतिक बंदा क्यों जोर ला रहा है, पर जिन्हें ढोल ढमके वज रहे ने ना केवल मैं संसार विच प्रगट होवां ते लोक मैनू देखण। पर महाराज जी ने एक जुगती दसी है, साहब कहण लगे जे तू परमात्मा दा सच चाहो नाम नू चारेगा ना ते फिर ऐसा प्रगट होवेगा कि लख जतन दे करन दे बावजूद भी तेरी पछाण नू कोई मेट नहीं सकदा। जिन हर मन वसिया से दर साचे, दर साचे सचियारा, उन्हां दी सोभा जुग जुग होई होए ना मेटन हारा।
1: सनमुख सदा सोहणे,
0: जेड़े गुरु दे सनमुख हन, सनमुख तो भाव हुंदा आग्याकार। हुण घर विच बच्चा जेड़ा आग्याकार होवे सोहना लगदा है ना, इसे तरह जेड़ा गुरु दा आग्याकार है परमात्मा की आग्या चलण वाला भाणे में चलता है उही सोना है।
1: सच्चा दर जाने,
0: उही सच्चे वाहगुरु के दर जाने जाते ने, पछाने जाते ने, इन्हां ने गुरु का भाणा मनिया। जिन्हां ने गुरु साहब की आग्या नूं मनिया, बाबा बुढ़ा साहब जी, बाबा विधि चंद साहब जी, इसे तरह ऐसे महान गुरसिख जेड़े ने भाई शालो जी वर्गे महापुरख क्यों जाने गए, सच्चा दर जाने, क्योंकि वह गुरु की आग्या विच चले ने, सन्मुख रहे हैं।
1: ऐथा ओथा मुक्त है,
0: फिर लोक विच भी मुक्त हैं ते परलोक विच भी मुक्त हैं।
1: जिन राम पछाणे,
0: जिन्हां ने परमात्मा वाहिगुरु नूं पछाण लिया कि आत्मा नूं सुरखरु करन वाला कौन है, जां आत्मा विच निवास किसदा है, उस परमात्मा दा, जिन्हां ने आत्मा विच ही उस वाहिगुरु नूं पछाण लिया।
1: धन धन से जन जिन हर सेविया,
0: जिन्हां ने हरि नूं सेविया जपिया है जां उस दे दर दी सेवा कीती, ओ पुरख धन हन, धन हन।
1: तिन हो कुरबाणे,
0: उन्हां तों साहिब फरमाउंदे ने कि असीं कुरबान बलिहार जाने आ जिन्हां ने उस मालक दे दर नूं सेविया, उहदे दर दी सेवा कीती है। जिहड़ियां संगतां भावना दे नाल सो अठे पैर धन गुरु रामदास साहब के दर से सेवा कर रही ने ना, महाराज गुरु साहब बख्शिश करते हैं उन्हां तों असीं कुरबान ही जाने, बलिहार ही जाने कि उन्हां बारे की बचन कह के उन्हां नूं सलाहीए, उन्हां दी सिफत सुनाईए। ये उपदेश सतगुरु जी ने अज चल रही लड़ीवार कथा अंदर बख्शिश किया है। सो पावन मुख वाक दीआं विचारां, पावन शब्द की विचारां साडे हिरदयां विच वस जाण। साहब कृपा करो असीं भी इन्हां बचनां नूं कमा सकीए, जिस करके लोक सुखीए परलोक सुहेले हो सकण। हुईआं भुल्लां दी मुआफी देणी अगे वास्ते असीस

0: ਫਤਿਹ।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲੂਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲੂਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130-4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4949 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stanford.

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stanford।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਰੰਗ ਸੱਜਣਾ ਦੀ ਉਹ ਤੇਜੀ ਉਮਰ ਬੀਤ ਦੀ ਜਾਵੇ ਪੱਜ ਪਾਪਾ ਰੋਵਾਂ ਤੈਨੂੰ ਤਰਸ ਰਤਾ ਨਾ ਆਵੇ ਦੇ ਦੇ ਮੌਤ ਵਿਛੋੜੇ ਨਾਲੋਂ ਮੇਰੀ ਮੁਸ਼ਕਲ ਹੱਲ ਹੋ ਜਾਵੇ ਉਹ ਯਾਰ ਫਰੀਦ ਉਹਦੇ ਪੈਰ ਮੈਂ ਚੁੰਮਾ

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ, ਨੀਅਰ ਸਟੈਂਪੇ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-256-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮੈਟੀਰੀਅਲ ਦੇ ਨਾਲ ਨਾਲ ਸੀਡਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਜਾਂ ਫਿਰ 403-717-3899 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ ਕੈਲਗਰੀ।

0: ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

0: कैलगरी विच 24 घंटे 7 दिन चलन वाले
1: पंजाबी रेडियो 102.7 FM वालों हर रोज शब्द कीर्तन धार्मिक कथा ढाडी वारा तो इलावा होर भी बहुत सारे धार्मिक प्रोग्राम प्रसारित किए जाते ने जिन्हां च स्टूडियो दे नंबर उत्ते कॉल करके तुसी भी हिस्सा ले सकते हो।
0: प्रोग्रामा संबंधी या सहयोग ले किसी भी तरह की जानकारी लेन ले तुसी फोन कर सकते हो। फोन नंबर है 403-238-6667।
1: होर जानकारी ले विजिट करो punjabiradio.ca। ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-268-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171 80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

जन तेरे को

صدقے ہاں صدقے تنوں گر سکھاں ہاں صدقے ہاں

जित प्रीतम पावो कवन समत जित प्रीतम पावो जित प्रीतम पावो।

ਨਾਮ ਤੇ ਆਇਆ ਗਏ ਮਸਕਤ ਕਹਾ ਨਾਨਕ ਤੇ ਮੁਖੇ ਜੇਲੇ ਕੀਤੀ ਛੁੱਟੀਆ ਜਿਨੀ ਨਾਮ ਤੇ ਆਇਆ ਗਏ ਮਸਕਤ ਕਹਾ ਨਾਨਕ ਤੇ ਮੁਖੇ ਜੇਲੇ ਕੀਤੀ ਛੁੱਟੀ ਨਾਲ ਵਾਹਿਗੁਰੂ।

ਸੁਆਮੀ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਪਰਮ ਪੈ ਭੁਲੇ ਸੁੱਤ ਦਾਰਾ ਸਿਉਂ ਪ੍ਰੀਤ ਲਗਾ ਏਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਚੌਥਾ ਸੰਤ ਘਰ ਚੌਥਾ ਹਰਿ ਅੰਮ੍ਰਿਤ ਬਹਿਨੇ ਲੋਇਨਾ ਪ੍ਰੇਮ ਰਤਨਾ ਰਾਮ ਰਾਜੇ ਮਨ ਰਾਮ ਕਸ਼ਵਰ।

0: ਸੱਚੇ ਤੇਰੇ ਖਣ ਸੱਚੇ ਬ੍ਰਹਮਣ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧੇ ਆਖੇ ਲੱਖ ਕਰੋੜ ਸੱਚੇ ਸਬਦਾਨ ਸੱਚੇ ਸਭ ਜੋਰ ਸੱਚੀ ਤੇਰੀ ਸ਼ਿਵ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੁਕਾ ਚ ਨਿਕਾਚ
1: ਮਹੱਲਾ ਪਹਿਲਾ ਵੱਡੀ ਵਡਿਆਈ ਜਾਂ ਵੱਡਾ ਨਾ ਹੋ ਵੱਡੀ ਵਡਿਆਈ ਜਾਂ ਸੱਚ ਨਿਆ ਹੋ ਵੱਡੀ ਵਡਿਆਈ ਜਾਂ ਨਚਲ ਥਾਂ ਵੱਡੀ ਵਡਿਆਈ ਜਾਂ ਨਿਆ ਲਾਓ ਵੱਡੀ ਵਡਿਆਈ ਬੂਝੈ ਸਭ ਭਾਓ ਵੱਡੀ ਵਡਿਆਈ ਜਾਂ ਪੁੱਛਣਾ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਣਾ ਸਰਬ
0: ਦੂਜਾ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਇੱਕ ਨਾ ਹੁਕਮ ਸਮਾਇਲ ਇੱਕ ਨਾ ਹੁਕਮ ਕਰੇ ਵਿਨਾਸ਼ ਇੱਕ ਨਾ ਬਾਣੇ ਗੜ ਲੇ ਇੱਕ ਨਾ ਮਾਇਆ ਵਿੱਚ ਨਿਵਾਸ

ਪਰਗਾਸ ਪੁਰੀ ਨਾਨਕ ਜੀ ਪਾਇਗਾ ਦੇਖ ਨਾਮ ਹੈ ਅਰਮ ਬਹਾਲ ਉੱਥੇ ਸੱਚ ਹੈ ਸੱਚ ਨਿਕੁੜਿਆ ਚੁਣ ਬਖ ਰੇ ਦੇ ਜਮਾਲਿਆ ਥਾਨ ਭਣ ਕੁੜਿਆ ਮੁਹ ਕਾੜੈ ਦੋ ਜਗ ਚਾਲਿਆ ਕਰਨਾ ਤਿਸ ਜਿਣੇ।

0: ਲੋਕ ਮਹੱਲਾ ਪਹਿਲਾ ਬਿਸਮਾਦ ਨਾਦ ਬਿਸਮਾਦ ਬਿਸਮਾਦ ਜੀ ਬਿਸਮਾਦ ਭੇਦ ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਨੰਗੇ ਫੇਰੇ ਜੰਤ ਬਿਸਮਾਦ ਪੌਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇਡੇ ਵਿਡਾਣੀ ਬਿਸਮਾਦ ਧਰਤੀ ਬਿਸਮਾਦ ਖਾਣੀ ਬਿਸਮਾਦ ਸਾਧ ਲੱਗੇ ਪ੍ਰਾਣੀ ਬਿਸਮਾਦ ਸੰਜੋਗ ਬਿਸਮਾਦ ਬਿਜੋਗ ਬਿਸਮਾਦ ਭੋਗ ਬਿਸਮਾਦ ਭੋਗ ਬਿਸਮਾਦ ਸਿਵਤ ਬਿਸਮਾਦ ਸਲਾਹਾ ਬਿਸਮਾਦ ਉਜੜ ਬਿਸਮਾਦ ਰਾਹਾ ਬਿਸਮਾਦ ਨੇੜੇ ਬਿਸਮਾਦ ਦੂਰ ਬਿਸਮਾਦ ਦੇ ਕੇ ਹਾਜ਼ਰ ਹਜ਼ੂਰ ਵੇਖ ਬਿਡਾਣ ਰਿਹਾ ਬਿਸਮਾਦ ਨਾਨਕ ਬੂਝਣ ਪੂਰੇ ਪਾ
1: ਮਹੱਲਾ ਪਹਿਲਾ ਕੁਦਰਤ ਦਿਸੇ ਕੁਦਰਤ

ਕੁਦਰਤ ਪੌਣ ਪਾਣੀ ਬੈਸਣ ਤਰੇ, ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ, ਕਦਰ ਕਰਤਾ ਪੱਕੀ ਨਹੀਂ ਪਾਕ, ਨਾਨਕ ਹੁਕਮੈ ਅੰਦਰ ਵੇਖੈ, ਵਰਤੈ ਤਾਕੋ ਤਾਕ ਪੌੜੀ ਆਪੇ ਨੇ ਭੋਗ ਭੋਗੈ, ਹੋਏ ਬਸਮੜ ਔਰ ਸਦਾਇਆ ਵੱਡਾ ਹੋਆ ਦੁਨੀਦਾ, ਗਲ ਸੰਗਲ ਕਤ ਚਲਾ ਕਰਣੀ ਕਿਰਤ ਬਚੀਏ, ਬਹਿ ਲੇਖਾ ਕਰ ਸਮਝਾਇਆ।

0: ਪੈ ਵਿੱਚ ਪਾਉਣ ਮੇ ਸਦਵਾ ਪੈ ਵਿੱਚ ਚੱਲੇ ਲੱਥ ਦਰਿਆ ਪੈ ਵਿੱਚ ਜਗਨ ਕਰੇ ਵਿਗਾਰ ਪੈ ਵਿੱਚ ਧਰਤੀ ਦਾ ਬੀਬਾ ਪੈ ਵਿੱਚ ਚਿੰਦ ਫੇਰ ਸਿਰ ਭਾਰ ਪੈ ਵਿੱਚ ਰਾਜਾ ਧਰਮ ਦਵਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕਰੋੜੀ ਚਲਤਨ ਅੰਤ ਪੈ ਵਿੱਚ ਸਦਭੂ ਸੁਰਨਾਥ ਪੈ ਵਿੱਚ ਜਾਣੇ ਆਕਾਸ਼ ਪੈ ਵੀ ਜੋਰ ਮਹਾਂ ਬਲਸੂਰ ਪੈ ਵਿੱਚ ਆਵੇ ਜਾਵੇ ਪੂ ਸਗਲਿਆ ਪਹੋ ਲਿਖਿਆ ਸਿਰ ਲੇਖ ਨਾਨਕ ਨਿਰਭਉ ਨਿਰੰਕਾਰ ਸਜੇ
1: ਮਹੱਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾੜ ਕਿਤੇ ਕਨ ਕਹਾਣੀਆਂ ਕਿਤੇ ਵਿਧ ਵਿਚਾਰ ਕਿਤੇ ਨੇ ਚਮਕ ਤਗੜਮੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕਦੇ ਬਾਜ਼ਾਰ ਗਾਵ ਹੈ ਰਾਜੇ ਰਾਣੀਆਂ ਬੁੱਲ ਹੈ ਅਣ ਪਤਾਲ ਲਖਟਕਿਆਂ ਕੇ ਮੁੰਦੜੇ ਲਖਟਕਿਆਂ ਕੇ ਹਾਰ ਜਿੱਤ ਤਨ ਪਾਈਏ ਨਾਨਕਾ ਸੇ ਤਨ ਹੋਵੇ ਸ਼ਾਰ ਗਿਆਨ ਨਗਲ ਇਹ ਢੂੰਡੀ ਆਏ ਕਥਨਾ ਕਰੜਾ ਸਾਰ ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਅਖਬਾਰ
2: ਸਤਿਗੁਰ ਪਾਇਆ ਜਿਪਤ ਜਨਮ ਭਰਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾ ਤਾਂ ਕੋ ਨਹੀਂ ਸਭ ਸੁਣਿਆ ਲੋਕ ਸੁਭਾਇਆ ਸਤਿ ਮਿਲੇ ਸਚ ਪਾਇਆ ਦਿਨ ਵਿੱਚ ਆਪ ਗਵਾਇਆ ਜਿਨ ਸਚੋ ਸਚ ਬੁਝਾਇਆ ਸਚ ਬੁਝਾਇਆ

0: ਮਹੱਲਾ ਚੌਥਾ। ਗੁਰਮੁਖ ਢੂੰਡ ਢੂੰਡੇ ਦਿਆ ਹਰ ਸੱਜਣ ਲਦਾ ਰਾਮ ਰਾਜੇ ਕੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿਤਾ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਾ ਤੁਰ ਭਾਗ ਵੱਡੇ ਹਰ ਪਾਇਆ ਨਾਨਕ ਰਸ ਬੁਧਾ।
1: ਸਲੋਕ ਮਹਲਾ ਪਹਿਲਾ। ਕੜੀਆਂ ਸਭੇ ਗੋਪੀਆਂ ਪੈਰ ਕਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤ ਚੰਨ ਸੂਰਜ ਵਿਤਾਰ ਸਗਲੀ ਧਰਤੀ ਮਾਲ ਤਾਂ ਵਰਤੂ ਸਰਬ ਜੁੰਜਾਲ ਨਾਨਕ ਮੂਸੇ ਗਿਆਨ ਵਿਹੂਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ। ਵਣ ਚੇਲੇ ਨੱਚਣ ਗੁਰ ਪੈਰ ਹਲਾਨ ਫੇਰਨ ਸਿਰ ਉੱਡ ਉਡਰਾਵਾ ਝਾਟੇ ਪਾਏ ਵੇਖੇ ਲੋਕ ਸਿਖਰ ਜਾਏ ਰੋਟੀਆਂ ਕਰ ਪੂਰੇ ਤਾਲਾ ਪਛਾੜੇ ਧਰਤੀ ਨਾਲ ਗਾਵਣ ਗੋਪੀਆਂ ਗਾਵਣ ਕਾਣ ਗਾਵਣ ਸੀਤਾ ਰਾਜੇ ਰਾਮ ਨਿਰਪੁੰ ਨਿਰੰਕਾਰ ਸੱਚ ਨਾਮ ਜਾਗਾ ਕੀਆ ਸਗਲ ਜਹਾਨ ਸੇਵਕ ਸੇਵੇ ਕਰਮ ਚੜਾਓ ਪਿੰਨੀ ਰਾਂਝਣਾ ਮੰਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲਗਾਏ ਪਾ ਕੋਲੂ ਚਰਖਾ ਚੱਕੀ ਚੱਕ ਥਲ ਬਰੋਲੇ ਬਹੁਤ ਅਨੰਤ
0: ਲੋਟੂ ਮਧਾਣੀਆਂ ਅਨ ਗਾਹ ਪੰਖੀ ਪਾਉਂਦੀਆਂ ਲੈਣਾ ਸਾਹਾ ਸੂਏ ਚੜ ਪਵਾਏ ਜੰਤ ਨਾਨਕ ਪਾਉਂਦਿਆਂ ਗਣਤਾਂ ਨੇ ਅੰਤ ਬੰਧਨ ਬੰਦ ਪਵਾਏ ਸੋਏ ਪਾਇਆ ਕਰਤਨ ਚ ਸਭ ਕੋਏ ਨਾਚਣ ਚ ਹੱਸ ਹੈ ਚਲ ਹੈ ਸੇ ਰੋਏ ਉੱਡ ਨਾ ਜਾਹੀ ਸਦਨਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜੀ ਨੂੰ ਮਨ ਭਾਉ ਤਿਨਾ ਮਨ ਭਾਉ ਪੌੜੀ ਨਾ ਤਰੰਗ ਨਾਇ ਲਈਏ ਨਰਕ ਨਾ ਜਾਈਏ ਜੋ ਪੜ ਸਭ ਤੁਸਦਾ ਦੇਖਾ ਜੈ ਆਪ ਗਵਾਈਏ ਜਲੋੜੇ ਚੰਗਾ ਆਪਣਾ।

Ja, hallo.

0: दाता पाया दाता पाया
1: ਸਦਾ ਮੁਕਤ ਹੈ ਜਿਨ ਵਿੱਚ ਹੋ ਮੋਹ।

ਖਨੇਕੀਆਂ ਚੰਗਿਆਈਆਂ ਲਖਪੁਨਾ ਪ੍ਰਵਾਨ ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬੇਬਾਣ ਲੱਖ ਸੁਰਤਨ ਸੰਗਰਾਮ ਰਣ ਮਹਿ ਛੁਟਹਿ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਐ ਪਾਠ ਪੁਰਾਣ ਜਿਨ ਕਰਤੈ ਕਰਣਾ ਕੀਆ ਲਿਖਿਆ ਆਵਣ ਜਾਣ ਨਾਨਕ ਮਤੀ ਮਿਥਿਆ ਕਰਮ ਸਚਾ ਨਿਸ਼ਾਨ ਪੋੜੀ ਸਚਾ ਸਵੇਕ ਤੂੰ ਜਿਨ ਸਚੋ ਸਚ ਵਰਤਾਇਆ ਜਿਸ ਦੇ ਤਸੀਲੇ ਸੱਚ ਤਾਂ ਤਿੰਨੀ ਸੱਚ ਕਮਾਇਆ ਸਦਗੁਣੇ ਸੱਚ ਪਾਇਆ ਜਿਨ ਕੈ ਹਿਰਦੈ ਸੱਚ ਵਸਾਇਆ ਮੂਰ ਸੱਚ ਜਾਣਨੇ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਕਾਹੇ ਆਇਆ ਕਾਹੇ ਆਇਆ।

ਕੁਝ ਨੇ ਆਪਣਾ ਆਪ ਬਣਾਏ।

ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ। ਸੱਚ ਸਭਨਾ ਹੋਏ ਦਾਰੂ, ਪਾਪ ਕੱਢੇ ਧੋਏ, ਨਾਨਕ ਵਖਾਣੇ ਬੇਨਤੀ, ਜਿਨ ਸੱਚ ਪੱਲੇ ਹੋਏ ਪੁੜੀ ਧਣ ਮਿੰਡਾ ਤੜੇਗਾ, ਜੇ ਮਿਲੇ ਤਮਸਤਕ ਲਾਈਏ ਕੂੜਾ ਲਾਲ ਛੱਡੀਏ, ਹੋਏ ਮਨ ਅਲਖ ਤੇ ਆਈਏ ਫਲ ਤੇ ਵੀ ਗੁਬਾਈਏ, ਜੇ ਵੇਹੀ ਘਰ ਕਮਾਈਏ ਜੇ ਹੋਏ ਬੋਲ ਲਿਖਿਆ, ਤਾਂ ਧੂੜ ਤਿਨਾ ਦੀ ਪਾਈਏ ਮਤ ਥੋੜੀ, ਸੇਵ ਗਵਾਈਏ ਸੇਵ ਗਵਾਈਏ। ਜੇ ਵੇਹੀ ਕਰ ਕਮਾਈਏ ਜੇ ਹੋਵੇ ਗੁਰ ਵਿਖਿਆ ਤਾਂ

0: ਅਕਲ ਕਾਲਕ ਬੇਦਾਲ ਬੀਓ ਵਿੱਚ ਬਦਲੇ ਗਏ ਅਭਿਉਂਕ ਬੇਦਾਲ ਜੇ ਕੋਈ ਤੋਂ ਗੁਬੇ ਰੁਤੀ ਰੁਤ ਹੋਏ ਨਾਨਕ ਪਾਏ ਬਾਰਾ ਕੋਰੇ ਰੰਗ ਨਸੋਏ ਪੈ ਵਿੱਚ ਖੁੰਮ ਚੜਾਈਏ ਸਰਮ ਪਾਤਨ ਹੋਏ ਨਾਨਕ ਭਗਤੀ ਜੇ ਰਪੇ ਕੂੜੇ ਸੋਏ ਨਾ ਕੋਏ
1: ਮਹੱਲਾ ਪਹਿਲਾ ਲੱਭ ਪਾਪ ਧੋਏ ਰਾਜਾ ਮਹਿਤਾ ਕੂੜ ਹੋਆ ਸਿਕਦਾਰ ਕਾਮ ਨੇ ਵੀ ਸਤ ਪੁੱਛੀਏ ਬਹਿ ਬਹਿ ਕਰੇ ਵਿਚਾਰ ਅੰਦੀ ਰਜ ਤੇ ਗਿਆਨ ਹੋਣੀ ਭਾਹੇ ਪਰੇ ਮੁਰਦਾਰ ਗਿਆਨੀ ਨੇ ਚਵਾ ਦੇਵਾ ਵੈ ਰੂਪ ਕਰੈ ਸ਼ਿੰਗਾਰ ਉੱਚੇ ਕੂਕੇ ਵਾਦਾ ਗਾਵੇ ਜੋਧਾ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜਤ ਸੰਜੈ ਕਰੇ ਪਿਆਰ ਧਰਮੀ ਧਰਮ ਕਰੇ ਗਾਵਾ ਵੈ ਮੰਗੇ ਮੋਖ ਦੁਆਰ ਜਤੀ ਸਦਾਵ ਹੈ ਜੁਗਤ ਨਾ ਜਾਣੇ ਹੈ ਛੱਡ ਬਹਿ ਹੈ ਘਰ ਬਾਰ ਸਭ ਕੋ ਪੂਰਾ ਆਪੇ ਹੋਵੇ ਕੱਟ ਨਾ ਕੋਈ ਆਖੇ ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਪੇ
0: ਮਹਲਾ ਪਹਿਲਾ ਵਜਿਸ ਵਜ ਨਾਨਕਾ ਸੱਚਾ।

0: ਜਨ ਨਾਨਕ ਦਾਸ ਹਰ ਕੰਨਿਆ ਹਰ ਬੈਜ ਰਖਾਏ ਬੈਜ
1: ਮਹਲਾ ਪਹਿਲਾ ਦੁੱਖ ਦਾ ਰੁਸਕ ਰੋਗ ਪਿਆ ਜਾਂ ਸੁਖ ਕਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ ਜਾਤ ਮੈਂ ਜੋ ਜੋਤ ਮੈਂ ਜਾ ਤਾ ਗੁਲਗੁਲਾ ਭਰਪੂਰ ਰਿਹਾ ਤੂੰ ਸੱਚਾ ਸਾਹਿਬ ਸੂਸ ਵਾਲਿਓ ਜਿਨ ਕੀਤੀ ਸਪਾਰ ਪਿਆ ਕਹੋ ਨਾਨਕ ਕਰਦੇ ਕੀਆਂ ਬਾਤਾਂ ਜੋ ਕੁਛ ਕਰਨਾ ਸੋ ਕਰ ਰਿਹਾ
2: ਜੋ ਕੁਛ ਬਦਨ

ਪਾਗਲ ਘੱਟ ਰਹੋ ਵਿਆਪੇ ਵਿਆਪਤ ਦੇਖਿਆ ਜਗਤ ਜਾਣੈ ਕੌਣ ਤੇਰੀ ਗਤ ਸਰਬ ਕੀ ਰੱਖਿਆ ਕਰੈ ਆਪੇ ਹਰ ਪਤ ਅਬ

ज्ञान बलिहार, अमृत प्रवाह सारे।

ਸਗਲ ਭਵਨ ਤਾਰੇ ਏਕ ਥੇ ਕੀਏ ਵਿਸਥਾਰੇ ਪੂਰੇ ਓ ਸਰਬ ਮੇਂ ਆਪ ਹੈ ਨਰਾਰੇ ਹਰ ਗੁਣ ਨਾਹੀ ਅੰਤ ਪਾਰੇ ਜੀ ਜੰਤ ਸਭ ਥਾਰੇ ਸਗਲ ਕੋ ਰਾਤਾ ਏਕੈ ਅਲਖ ਮਰਾਰੇ ਆਪ ਹੀ ਧਾਰਨ ਤਾਰੇ ਕੁਦਰਤ ਹੈ ਦੇਵਾਰੇ ਵਰਨ ਚਹਿਨ ਨਾਹੀ ਮੁਖ ਨਾਮ ਸਾਰੇ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ ਸਰਬ ਗੁਣ ਨਿਦਾਨ ਕੀਮਤ ਨਾ ਗਿਆਨ ਧਿਆਨ ਉੱਚੇ ਤੇ ਉੱਚੋ ਜਾਨੀ ਜੈ ਪ੍ਰਭ ਤੇਰੋ ਥਾਨ ਮਨ ਧਨ ਤੇਰੋ ਪ੍ਰਾਨ ਏਕੈ ਸੂਤ ਹੈ ਜਹਾਨ ਕਮਨੀ ਉਪਮਾ ਦਿਓ ਬੜੇ ਤੇ ਵਡਾਨ ਜਾਨੇ ਕੌਣ ਤੇਰੋ ਪਿਓ ਅਲਖ ਅਪਾਰ ਦਿਓ ਅਕਲ ਕਲਾ ਹੈ ਪ੍ਰਭ ਸਰਬ ਕੋ ਧਨ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਇੱਕ ਜੀ ਕਿਆ ਬਖਾਨ ਹੈ ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨ ਹੈ ਹਾਂ ਕੇ ਬਲ ਬਲ ਬਲ ਬਲ ਸਦ ਬਲ

0: ਸਭ ਕੁਲ ਕੀਓ ਉਧਾਰ। ਜੈ ਠਾਕੁਰ ਸੋ ਪ੍ਰਸੰਨ ਪਇਓ, ਸਤਸੰਗਤ ਤੈ ਪਿਆਰ। ਹਰ ਗੁਰ ਨਾਨਕ ਜਿਨ ਪਰਸਿਓ, ਤਿਨ ਸਭ ਕੁਲ ਕੀਓ ਉਤਾਰ।
1: ਸੱਚ ਸਭਾ ਦੀਵਾਨ, ਸੱਚ ਸੱਚੇ ਪਹਿ ਧਰਿਓ, ਸੱਚੇ ਤਖਤ ਨਿਵਾਸ, ਸੱਚ ਤਪਾਵਸ ਕਰਿਓ। ਸੱਚ ਸਿਰਜਿਓ ਸੰਸਾਰ, ਆਪ ਭੁੱਲ ਨਾ ਭੁੱਲੋ, ਰਤਨ ਨਾਮ ਅਪਾਰ, ਕੀਮ ਨੋ ਪਵੇ ਅਮੁੱਲੋ, ਜੇ ਕਿਰਪਾਲ ਹੋਇਓ ਗੋਬਿੰਦ, ਸਰਬ ਸੁਖ ਜਿਨੂ ਪਾਏ। ਹਰ ਗੁਰ ਨਾਨਕ ਜਿਨ ਪਰਸਿਓ, ਤੇ ਬੋੜ ਫਿਰ ਜੋਣ ਨਾ ਆਏ। ਹਰ ਗੁਰ ਨਾਨਕ ਜਿਨ ਪਰਸਿਓ, ਤੇ ਬੋੜ ਫਿਰ ਜੋਣ ਨਾ ਆਏ।
2: ਕਵਨ ਜੋਗ ਕੌਣ ਗਿਆਨ ਧਿਆਨ, ਕਵਨ ਵਿਦ ਉਸਤਤ ਕਰੀਏ, ਸਿੱਧ ਸਾਧਿਕ ਤੇ ਤੀਸ ਕੋਰ, ਤਿਰ ਕੀਮ ਨਾ ਪਰੀਏ। ਬ੍ਰਹਮਾ ਦਿਕ ਸੰਕਾਦ, ਸੇਖ ਗੁਣ ਅੰਤ ਨਾ ਪਾਏ, ਅਗੋ ਗਹਿੋ ਨਹੀਂ ਜਾ।

ਰੱਬ ਦਾ ਤੋ ਦਾ ਤਾਰ ਪਰਿਉ ਜਾਚਕ ਇਕ ਸਰਨਾ ਮਿਲੇ ਦਾਨ ਸੰਤਰੇਨ ਜਿਹ ਲਗ ਪਾ ਜਲ ਤਰਨਾ ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਪਾਵੈ ਦੇਹੋ ਦਰਸ ਮਨ ਚਾਓ ਭਗਤ ਤੇਹੋ ਮਨ ਠਹਿਰਾਵੈ ਬਲਿਓ ਚਰਾਕ ਅੰਧਿਆਰ ਮੈਂ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਪਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ।

0: ਸਤਿਯੁਗ ਤੈ ਮਾਣਿਓ ਸਲਿਓ ਬਲ ਬਾਵਨ ਭਾਇਓ ਤ੍ਰਿਤੈ ਤੈ ਮਾਣਿਓ ਰਾਮ ਰਘੁਵੰਸ ਕਹਾਇਓ ਦੁਆਪੁਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਉਗਰ ਸੈਨ ਕੋ ਰਾਜ ਭੈ ਭਗਤ ਹੈ ਜਨ ਦੀਓ ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦ ਪੁਰਖ ਫੁਰਮਾਇਓ
1: ਜਗਤ ਉਧਾਰਨ ਨਾਮ ਸਤਿਗੁਰ ਸੁੱਠੇ ਪਾਇਓ ਅਬ ਨਹੇ ਅਵਰ ਸਾਰੇ ਕਾਮ ਬਾਰੰਤਰ ਪੂਰੀ ਪੜੀ
2: ਜਨਕ ਸੋਏ ਜਿਨ ਜਾਣਿਆ ਉਨ ਮਨ ਰਥ ਤਰਿਆ ਸਤ ਸੰਤੋਖ ਸਮਾਚਰੇ ਅਪਰਾ ਸਰ ਭਰਿਆ ਅਗਤ ਕਥਾ ਅਮਰਾ ਪੁਰੀ ਜਿਸ ਦੇ ਸੋ ਭਾਵੈ ਇਹੋ ਜਨਕ ਰਾਜ ਗੁਰ ਰਾਮਦਾਸ ਤੁਝ ਹੀ ਬਣ ਆਵੈ
3: ਸਤਿਗੁਰ ਖਿਮਾ ਤਾਣਿਆ ਜੁਗ ਜੂ ਸਮਾਣੇ ਅਨ ਪਉ ਨੇ ਜਾ ਨਾਮ ਟੇਕ ਜਿਤ ਭਗਤ ਅਗਾਣੇ ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹੋ ਰਾਜ ਜੋਗ ਗੁਰ ਰਾਮਦਾਸ

ਸਾਧ ਸੰਗ ਸਭ ਦੁੱਖ ਮਿਟਾ।

दुख नावे आपे रहा तिखा पूर।

శీతల పై హర హర జస జాపియా కోట జతన సంతోఖ నా పాయా మన తృప్తన్నా

विनन्ति स्वामी वाहे गुरु जी का खालसा।

ਮਹਲ ਮਹੱਲਾ ਪੰਜਵਾਂ। ਮਾਤ ਪਿਤਾ ਸੁਤ ਸਾਧਨਾ ਮਾਇਆ ਸਾਧ ਸੰਗ ਸਭ ਦੁੱਖ ਮਿਟਾਇਆ।

दरबड़ा करे पछतावना पछतावना।

ਬੋਲੋ ਜੀ ਵਾਹੇ ਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਦੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਈ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮ ਦਾਸੈ ਹੋਈ ਸਹਾਇ, ਅਰਜਨ ਹਰ ਗੋਬਿੰਦ ਨਾਮ ਸਿਮਰਾਂ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੈ ਸਭ ਦੁੱਖ ਜਾਇ, ਤੇਗ ਬਹਾਦਰ ਸਿਮਰੈ ਘਰ ਨੌ ਨਿਧ ਆਵੈ ਤਾਇ, ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਾਰ ਕੇ ਬੋਲੋ ਜੀ ਵਾਹੇ ਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ, ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇ ਚਲਾਈ ਤੇ ਗਵਾਹੀ, ਦੇਖ ਕੇ ਅਣ ਡਿੱਠ ਕੀਤਾ, ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ

ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਵਾਹਿਗੁਰੂ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ

ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਲ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਿਵੇਕ ਦਾਨ ਵਿਸਾਹ ਦਾਨ ਪੁਰਸਾ ਦਾਨ ਦਾਨਾ ਸਿਰਦਾਨ ਨਾਮ ਦਾਨ

ਡੁੰਗੇ ਜੁਗਾ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹ ਹੇ ਗੁਰੂ ਬੋਲੋ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖਾਂ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ।

ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਆਪ ਜੀ ਦੇ ਪਾਵਨ ਪਵਿੱਤਰ ਸਥਾਨ ਸੱਚ ਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ, ਸਤਿਗੁਰੂ ਜੀ ਆ ਸਰਬੱਤ ਸਾਧ ਸੰਗਤ ਨੂੰ ਆਪਣੇ ਦਰਾਂ ਘਰਾਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਣਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ, ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁੱਖ ਹੋਵੇ ਨਾਮ ਚਿੱਤ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪਹਿਲਾ ਪਹਿਲਾ ਮਾਨ ਸਖਾਣੇ ਕਰਹਿ ਨਿਵਾਜ, ਸ਼੍ਰੀ ਭਗਾਇਨ ਤਿਨ ਗੜ ਤਾਗ, ਤਿਨ ਗਰ ਬ੍ਰਾਹਮਣ ਭੋ ਰਹਿ ਨਾਦ, ਉਹਨਾਂ ਵੀ ਆਵੇ ਓਈ ਸਾਰ, ਕੂੜੀ ਰਾਸ ਕੂੜਾ ਵਾਪਾ, ਕੂੜ ਬੋਲ ਕਰਹੇ ਆਹਾਰ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਹਿਆ ਭਰਪੂਰ।
1: ਮੱਥੇ ਟਿੱਕਾ ਤੇਰ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਸਾਈ, ਨੀਰ ਵਸਤ ਪੈਰ ਹੋਵੇ ਪ੍ਰਵਾਨ, ਮਲੇਸ਼ ਤਾਂ ਲੈ ਪੂਜੇ ਪ੍ਰਾਣ। ਆਪਾਂ ਕਿਆ ਕਾ ਪੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ, ਦੇਖ ਕੇ ਚੌਂਕਾ ਗੱਡੀ ਕਾੜੂ ਪੁਰਾਏ ਬੈਠੇ ਕੂੜਿਆ, ਮਤ ਪਿੱਟੇ ਵੇ ਮਤ ਪਿੱਟੇ, ਵਨ ਸਾਡਾ ਪਿੱਟੇ, ਕੰਨ ਫਿੱਟੇ ਫੇਟ ਕਰੇ, ਮਨ ਝੂਠੇ ਚੁਰੀ ਭਰੇ।
0: ਕਹੋ ਨਾਨਕ ਸੱਚ ਧਿਆਈ ਹੈ, ਸੋਚ ਹੋਵੇ ਤਾਂ ਸੱਚ ਪਾਈਆ, ਕੋੜੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ, ਹੇਠ ਚਲਾਇਂਦਾ ਆਪਣੇ ਵਡਿਆਈਆਂ, ਆਪੇ ਹੀ ਕਰਮ ਕਰਾਇਂਦਾ ਵੱਡੋ ਵੱਡਾ ਬੜੀ ਮੇਤਨੀ, ਸਿਰੇ ਸਿਰ ਕੰਧੇ ਲਾਇਂਦਾ ਨਦਰ ਪੱਟੀ ਜੇ ਕਰੇ, ਸੁਲਤਾਨਾ ਕਹੋ ਕਰਾਇਂਦਾ ਦਰ ਮੰਗਣ, ਦੇਖਣਾ ਪਾਇਂਦਾ ਦੇਖਣਾ ਪਾ।

ਮਹਲਾ ਪਹਿਲਾ ਜੇ ਮੁਹਾਕਾ ਕਰਮ ਹੋਏ ਕਰਮ ਪਿਤਰੀ ਦੇ ਅੱਗੇ ਵਸ਼ ਜਾਣੀਏ ਪਿਤਰੀ ਚੋਰ ਕਰੇ ਵੱਡੀਏ ਹੱਦ ਲਾਲ ਕੇ ਮੁਸਬੀਏ ਕਰੇ।

ਹਰ ਪੁਰਮਾ ਸਿਖਾਇਆ ਵੇਖ ਮਹਿਲ ਵਰਣ

ਸਤਿਗੁਰ ਰਖਵਾਲਾ ਹੋਣਾ ਮੇਰਾ

ਸੁੱਚੇ ਅੱਗੇ ਰੱਖਿਆ ਕੋਈ ਨਾ ਪਿੱਟਿਆ ਚਾਏ ਸੁੱਚਾ ਹੋ ਕੇ ਜੇ ਵਿਆਹ ਲੱਗਾ ਪਣ ਸਲੋਕ ਉਹ ਹੱਥੀ ਜਾਈ ਸਟਿਆ ਕਿਸੋ ਲੱਗਾ ਦੋ ਅਣ ਦੇਵਤਾ ਪਾਣੀ ਦੇਵਤਾ ਬੈਸਨ ਤੁਰ ਦੇਵਤਾ ਨੂੰ ਪੰਜਵਾਂ ਪਾ ਦਿੱਤਾ ਹੋਆ ਪਾਕ ਭਵਿੱਖ ਪਾਪੀ ਸੋਧਨ ਕੱਢਿਆ ਥੁੱਕਾਂ ਪਈਆਂ ਤਿੱਤ ਜੇ ਤੂੰ ਨਾਮ ਨਾ ਉੱਚ

ਮੋਹ ਆਪਣ ਪਾਲੀਏ ਪਣ ਹੋਵੇ ਬੰਦਾ ਸੋ ਕੇ ਮੰਦਾ ਰੱਖੀਏ ਜਿਰ ਜਮੀ ਰਾਜਾ ਪੰਡੂ ਹੀ ਪੰਡ ਪੁਜੇ ਪੰਡ ਬਾਲੀਆਂ ਕੋ ਨਾਨਕ ਪੰਡੇ ਬਾਹਰ ਆਏ ਕੋ ਸੱਚਾ ਸੋ ਜਿਤ ਮੁਖ ਸਦਾ ਸਲਾਹੀਏ ਭਾਗਾਂ ਰਤੀ ਚਾਰ ਨਾਨਕ ਤੇ ਮੁਖ ਉਜਲੇ ਤੇ ਸੱਚੇ ਦਰਬਾਰ ਬੋੜੀ ਸਭ ਕੋ ਆਖੇ ਆਪਣਾ।

ਕਾਜ ਕਾਜੋਂ ਤੇਲ ਬੋੜੇ ਆਪੇ ਹੀ ਕਰਨ ਦਿਓ ਕਰਿਆ ਪੇਹੀ ਤੇ ਤਰੀਏ ਜਿਨ ਕੀਤਾ ਆਪਣਾ ਹਰ ਕੱਚੀ ਪੱਕੀ ਸਾਰੀਆਂ ਜੋ ਆਇਆ ਸੁਚਲ ਸੀ।

ਅੱਲਾ ਦੂਜਾ ਸਲਾਮ ਜਵਾਬ ਦੋਵੇਂ ਕਰੇ, ਮੁੱਢੋਂ ਕੁੱਠਾ ਜਾਏ ਨਾਨਕ ਦੋਵੇਂ ਕੁੜੀਆਂ। ਥਾਈ ਨਕਾਈ ਪਾਏ ਥੋੜੀ ਜਿਸ ਨੂੰ ਸੁਪਾਈਏ।

0: ਆਗੂਆ ਸੇਵਾ ਕਰੇ ਤਾਂ ਕਿਸ ਪਏ ਮਾਂ, ਨਾਨਕ ਜਿਸਨੂੰ ਲੱਗਾ ਤਿਸ ਮਿਲੇ, ਲੱਗਾ ਸੋ ਪਰਵਾਨ।
1: ਜੋ ਜੀ ਹੋਇਸ ਉਗਵੈ, ਮੋਹਕ ਕਹਿਆ ਵਾਓ ਬੀਜੈ ਵਿਖ, ਮੰਗੈ ਅੰਮ੍ਰਿਤ ਵੇਖੋ ਇਉਂ ਨਿਉਂ। ਮਹਲਾ ਦੂਜਾ, ਨਾਲੇ ਆਣੇ ਦੋਸਤੀ ਕਦਨਿਆ ਮੇਰਾ, ਜਿਹਾ ਜਾਣੇ ਤੇ ਹੋ ਵਰਤੇ ਵੇਖੋ ਕੋ ਨਿਰਜਾਸ, ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ। ਸਾਹਿਬ ਸਿੱਧੀ ਹੁਕਮ ਨੇ ਚੱਲੇ ਕਹੀ ਬਣੇ ਅਰਦਾਸ, ਕੂੜ ਘੁਮਾਣੇ ਕੂੜੋ।

चरण कमल जा, चरण कमल जा। गुरमर गुरु श्री साते काजू राखी पाते अगल

ਆਪ ਜਾਈ ਬਿਰਖੇ ਆਪ ਤਿਸ ਵਿੱਚ ਜੰਤੀ ਉਪਾਏ ਕਹਿ ਦੇਖੇ ਥਾਪ ਉਥਾ ਕਿਸਨੋ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹੋੜੀ ਵੱਡੇ ਕੀਆਂ ਵਡਿਆਈਆਂ, ਕਿਸ ਕਹਿ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ।

ਤਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ।

ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਇਹ ਅਕਾਲ ਪੁਰਖ ਆਪਣੇ ਪੰਥ ਦੇ

ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ।

ਸ਼ਬਦ ਚੌਂਕੀ ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚੱਕਰ ਚਿਹਨ ਯਰ ਵਰਨ ਜਾਤ ਯਰ ਪਾਤ ਨਹਿਨ ਜਿਹ ਰੂਪ ਰੰਗ ਯਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਜੈ ਪ੍ਰਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਤ ਤੈ ਸਰਬਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਕਲ ਸਮੁਦਰ ਭੈ ਰੂਪ ਪ੍ਰਗਟ ਹਰ ਨਾਮ ਉਦਾਰਨ ਬਸੈ ਸੰਤ ਜਿਸ ਹਿਰਦੈ ਦੁਖ ਦਰਦਰ ਨਿਵਾਰਨ ਨਿਰਮਲ ਭੇਖ ਅਪਾਰ ਤਾਸ ਬਿਨ ਅਵਰ ਨ ਕੋਈ ਮਨ ਬਚ ਜਿਨ ਜਾਣਿਓ ਭਇਓ ਤਿਹ ਸੰਸਰ ਸੋਈ ਤਰਨ ਗਗਨ ਨਵ ਖੰਡ ਮਹਿ ਜੋਤ ਸਰੂਪੀ ਰਹਿਓ ਭਰ ਭਨ ਮਥਾ ਕਛ ਭੇਦ ਨਹੀਂ ਗੁਰ ਅਰਜੁਨ ਪਰਤਖ ਹਰ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹਉਮੈ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਸਾ ਦਰਸਨ ਪਿਆਸੀ ਦਿਨ ਸਰਾਤ ਚਿਤਵਾਉ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਲਿਖੈ ਕਤਹੈ ਨਾ ਛੂਟੀਐ ਖਿਨ ਖਿਨ ਭੂਲਨ ਹਾਰ ਬਖਸਨ ਹਾਰ ਬਖਸਲੈ ਨਾਨਕ ਪਾਰ ਉਤਾਰ ਸੁਕਹੁ ਟਲ ਗੁਰ ਸੇਵੀਐ ਐਹ ਨਿਸ ਸਹਿਜ ਸੁਭਾਏ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੇ ਸਿਫਤ ਖਸਮ ਦੀ ਨੂਰ ਅਰ ਸਹੁ ਕੁਰਸਹੁ ਚਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੈ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੈ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪਿਤਾ ਸੁਤ ਸਾਥ ਨ ਮਾਇਆ ਸਾਧ ਸੰਗ ਸਭ ਦੁੱਖ ਮਿਟਾਇਆ ਮਾਤ ਪਿਤਾ ਸੁਤ ਸਾਥ ਨ ਮਾਇਆ ਸਾਧ ਸੰਗ ਸਭ ਦੁੱਖ ਮਿਟਾਇਆ ਰਵ ਰਹਿਆ ਪ੍ਰਭ ਸਭ ਮਹਿ ਆਪੇ ਹਰ ਜਪ ਰਸਨਾ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਪੰਜਵਾ। ਮਾਤ ਪਿਤਾ ਸੁਤ ਸਾਥ ਨਾ ਮਾਇਆ, ਸਾਧ ਸੰਗ ਸਭ ਦੁੱਖ ਮਿਟਾਇਆ।
1: ਕੈਲਗਰੀ 'ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

को हर स्यों रहो चित लाए, कहे नानक गुर प्रसादी सहज उपजै।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੇ ਮੁਬਾਰਕ ਦਰਬਾਰ ਦੇ ਅੰਦਰ ਪਾਵਨ ਬਾਣੀ ਨਾਲ ਜੁੜੇ ਬੈਠੇ ਪਰਮ ਸਨਮਾਨਯੋਗ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰੂ ਗਰੀਬ ਨਿਵਾਸ ਜੀ ਦੀ ਕਿਰਪਾ ਨਾਲ ਜ਼ਿੰਦਗੀ ਦਾ ਇਹ ਸਮਾਂ ਜੋ ਅਸੀਂ ਸਤਿਗੁਰੂ ਜੀ ਦੀ ਬਾਣੀ ਦੇ ਰਾਹੀਂ ਸਫਲ ਕਰਨ ਦਾ ਯਤਨ ਕਰ ਰਹੇ ਹਾਂ, ਆਓ ਯਤਨ ਕਰੀਏ ਕਿ ਸਾਡਾ ਗੁਰੂ ਦਰ ਤੇ ਬੈਠਣਾ, ਬਾਣੀ ਨਾਲ ਜੁੜ ਬੈਠਣਾ ਸਤਿਗੁਰੂ ਜੀ ਨੂੰ ਪ੍ਰਵਾਨ ਹੋ ਜਾਏ, ਦਾਤੇ ਦੀ ਕਿਰਪਾ ਦੇ ਅਸੀਂ ਪਾਤਰ ਬਣ ਜਾਈਏ, ਜਿਸ ਨਾਲ ਸਾਡਾ ਇਹ ਜ਼ਿੰਦਗੀ ਦਾ ਰਹਿਣ ਸਹਿਣ ਸੱਚਮੁੱਚ ਹੀ ਸੋਹਣਾ ਹੋ ਜਾਏ। ਸਤਿਗੁਰੂ ਜੀ ਦਾ ਤਾਂ ਸਾਡੀ ਜ਼ਿੰਦਗੀ ਦੇ ਪ੍ਰਤੀ ਇਹੀ ਮਕਸਦ ਹੈ। ਗਰੀਬ ਨਿਵਾਸ ਜੀ ਨੇ ਤਾਂ ਸਾਡੀ ਇਸ ਜ਼ਿੰਦਗੀ ਦੇ, ਸਾਡੇ ਸਮਾਜ ਦੇ ਪ੍ਰਤੀ ਇਹੀ ਸੋਚ ਥਾਂ ਪਰ ਥਾਂ ਬਾਣੀ ਦੇ ਅੰਦਰ ਰੱਖੀ ਹੈ ਕਿ ਅਸੀਂ ਸੋਹਣਾ ਚੰਗਾ ਜੀਵਨ ਬਤੀਤ ਕਰਨਾ ਹੈ, ਇਸ ਸਮਾਜ ਨੂੰ ਚੰਗੀ ਸਿਹਤ ਬਖਸ਼ਿਸ਼ ਕਰਨੀ ਹੈ, ਇਸ ਸਮਾਜ ਨੂੰ ਸੋਹਣੇ ਤਰੀਕੇ ਨਾਲ ਚੰਗਾ ਨਰੋਆ ਚਾਲ ਚੱਲਣ ਬਖਸ਼ਣਾ ਹੈ। ਇਹ ਸਤਿਗੁਰੂ ਗਰੀਬ ਨਿਵਾਸ ਜੀ ਦਾ ਪਾਵਨ ਬਾਣੀ ਦਾ ਮਨੋਰਥ ਹੈ। ਹੁਣ ਗਰੀਬ ਨਿਵਾਸ ਜੀ ਨੇ ਸਾਨੂੰ ਚੰਗਾ ਜੀਵਨ, ਚੰਗਾ ਸਮਾਜ ਦੇਣ ਵਾਸਤੇ ਸਤਿਗੁਰੂ ਜੀ ਨੇ ਬੇਅੰਤ ਗਿਆਨ ਆਲੇ ਦੁਆਲੇ ਦਾ ਉਦਾਹਰਣਾਂ ਸਹਿਤ ਔਰ ਬੇਅੰਤ ਉਹ ਸਾਰੀਆਂ ਗੱਲਾਂ ਜੋ ਸਮਾਜ ਵਿੱਚ ਪਹਿਲਾਂ ਵੀ ਪ੍ਰਚਲਿਤ ਸਨ, ਜਿਨ੍ਹਾਂ ਦੇ ਕਾਰਨ ਨਾ ਕਿਸੇ ਮਨੁੱਖ ਨੇ ਚੰਗਾ ਜੀਵਨ ਜੀਵਿਆ, ਨਾ ਕੋਈ ਸਮਾਜ ਨੇ ਚੰਗਾ ਜਿਹੜਾ ਹੈ ਉਹ ਕੋਈ ਕਾਰ ਵਿਹਾਰ ਅਪਣਾਇਆ, ਨਾ ਸਮਾਜ ਦੀ ਦਿੱਖ ਚੰਗੀ ਬਣ ਸਕੇ, ਨਾ ਕਿਸੇ ਦਾ ਜੀਵਨ ਚੰਗਾ ਬਣ ਸਕਿਆ। ਐਸੇ ਕਰਮ ਵੀ ਸਤਿਗੁਰੂ ਜੀ ਨੇ ਬਾਣੀ ਅੰਦਰ ਦਰਸਾ ਕੇ ਮਨਾ ਕਰ ਦਿੱਤਾ ਕਿ ਇਹ ਕਰਮ ਨਾ ਕਰਿਓ, ਇਹਨਾਂ ਕਰਮ ਕਰਨ ਨਾਲ ਕੋਈ ਫਾਇਦਾ ਨਹੀਂ ਹੋਏਗਾ। ਸਤਿਗੁਰੂ ਜੀ ਦਾ ਅੱਜ ਦਾ ਇਹ ਪਾਵਨ ਪਵਿੱਤਰ ਵਿਚਾਰ ਜੋ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ, ਆਨੰਦ ਬਾਣੀ ਦੀ ਇਹ 18ਵੀਂ ਪੌੜੀ, ਸਤਿਗੁਰੂ ਆਖਦੇ ਆ ਕਰਮੀ ਸਹਿਜ ਨਾ ਉਪਜੈ। ਕਰਮੀ, ਕਰਮੀ ਦਾ ਅਰਥ ਕਰਮ ਕਾਂਡ ਕਰਨ ਨਾਲ, ਕੇਵਲ ਬਾਹਰੀ ਤੌਰ ਤੇ ਕਰਮ ਕਰੀ ਜਾਣੇ, ਵੇਖਾ ਵੇਖੀ ਦੇ ਕਰਮ ਕਰੀ ਜਾਣੇ। ਸਤਿਗੁਰੂ ਆਖਦੇ ਕਰਮੀ ਸਹਿਜ ਨਾ ਉਪਜੈ। ਸਹਿਜ ਦਾ ਅਰਥ ਹੈ ਟਿਕਾਓ, ਸਹਿਜ ਦਾ ਅਰਥ ਹੈ ਗੁਰੂ ਵਾਲੀ ਮਤ ਨਾ ਉਪਜੈ, ਨਹੀਂ ਪੈਦਾ ਹੋਏਗੀ। ਕਰਮ ਕਾਂਡ ਕੀਤੇ ਆ, ਗੁਰੂ ਵਾਲੀ ਮਤ ਇਹ ਟਿਕਾਓ ਵਾਲਾ ਜੀਵਨ ਨਹੀਂ ਪੈਦਾ ਹੋਏਗਾ, ਤੇ ਜਦੋਂ ਫਿਰ ਟਿਕਾਓ ਵਾਲਾ ਜੀਵਨ ਨਹੀਂ ਪੈਦਾ ਹੋਏਗਾ, ਗੁਰੂ ਵਾਲੀ ਮਤ ਵਾਲਾ ਜੀਵਨ ਨਹੀਂ ਬਣੇਗਾ, ਤੇ ਸਤਿਗੁਰੂ ਆਖਦੇ ਵਿਣ ਸਹਿਜ ਹੈ ਸਹਿਸਾ ਨਾ ਜਾਏ। ਜਿੰਨੀ ਦੇਰ ਤੱਕ ਇਹ ਸਹਿਜ ਟਿਕਾ ਗੁਰੂ ਦੀ ਮਤ ਜੀਵਨ ਵਿੱਚ ਨਹੀਂ ਹੋਏਗੀ, ਜੀਵਨ ਦਾ ਸਹਿਸਾ, ਸਹਿਸਾ ਦਾ ਅਰਥ ਹੈ ਸਹਿਮ, ਡਰ, ਹਰ ਵਕਤ ਦਾ ਇਹ ਸਹਿਮ ਮਨ ਵਿੱਚ ਬਣਿਆ ਹੀ ਰਹੇਗਾ। ਕਦੀ ਕਿਸੇ ਪ੍ਰਕਾਰ ਦਾ ਸਹਿਮ, ਕਦੀ ਕਿਸੇ ਪ੍ਰਕਾਰ ਦਾ ਸਹਿਮ, ਕਦੀ ਕਿਸੇ ਪ੍ਰਕਾਰ ਦਾ ਸਹਿਮ, ਇਹ ਕਦੀ ਵੀ ਖਤਮ ਨਹੀਂ ਹੋਏਗਾ। ਫਿਰ ਸਤਿਗੁਰੂ ਆਖਦੇ ਹੈ ਨਾ ਜਾਏ ਸਹਿਸਾ ਕਿਤੇ ਸੰਜਮ। ਸੰਜਮ ਦਾ ਅਰਥ ਹੈ ਤਰੀਕਾ, ਕਿਸੇ ਵੀ ਤਰੀਕੇ ਨਾਲ ਇਹ ਸਹਿਮ ਅੰਦਰੋਂ ਜਾਂਦਾ ਨਹੀਂ, ਕਿਸੇ ਵੀ ਤਰੀਕੇ ਨੂੰ ਅਪਣਾਇਆ ਇਹ ਅੰਦਰ ਦਾ ਡਰ, ਇਹ ਖੌਫ ਨਿਕਲਦਾ ਨਹੀਂ। ਹਰ ਵਕਤ ਅੰਦਰ ਕਿਸੇ ਨਾ ਕਿਸੇ ਪ੍ਰਕਾਰ ਦਾ ਡਰ ਬਣਿਆ ਹੋਇਆ ਹੈ, ਇਹ ਸਹਿਮ ਚੰਬੜਿਆ ਹੋਇਆ ਹੈ। ਰਹੇ ਕਰਮ ਕਮਾਏ, ਲੋਕ ਬੜੇ ਕਰਮ ਕਰ ਕਰਕੇ ਥੱਕ ਗਏ ਹਨ, ਬਹੁਤ ਕਰਮ ਕਰ ਕਰਕੇ ਲੋਕਾਂ ਨੇ ਵੇਖ ਲਏ ਹਨ, ਪਰ ਇਹ ਅੰਦਰ ਦਾ ਸਹਿਮ ਖਤਮ ਨਹੀਂ ਹੁੰਦਾ। ਸੱਚਮੁੱਚ ਹੀ ਸਤਿਗੁਰੂ ਗਰੀਬ ਨਿਵਾਸ ਜੀ ਦਾ ਇਹ ਉਪਦੇਸ਼, ਗਰੀਬ ਨਿਵਾਸ ਜੀ ਦੀ ਇਹ ਮਤ, ਜੇ ਅਸੀਂ ਪਾਵਨ ਬਾਣੀ ਚੋਂ ਹੋਰ ਵਿਚਾਰਨ ਦਾ ਯਤਨ ਕਰਾਂਗੇ ਤਾਂ ਸਮਾਜ ਕਰਮ ਬਹੁਤ ਕਰਦਾ ਹੈ, ਕਿਉਂਕਿ ਕਰਮ ਕਰਨ ਵਿੱਚ ਹਰ ਕੋਈ ਆਜ਼ਾਦ ਹੈ, ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ, ਕਿਸੇ ਦੀ ਬਾਂਹ ਨਹੀਂ ਫੜੀ ਜਾ ਸਕਦੀ, ਸਿਰਫ ਸਮਝਾਇਆ ਜਾ ਸਕਦਾ ਹੈ। ਹੁਣ ਸਤਿਗੁਰੂ ਗਰੀਬ ਨਿਵਾਸ ਜਦੋਂ ਬਖਸ਼ਿਸ਼ ਕਰਦੇ ਆ ਤੇ ਆਖਦੇ ਸਮਾਜ ਕਰਮ ਕਰਨ ਵਿੱਚ ਤੇ ਇੰਨਾ ਆਜ਼ਾਦ ਹੈ, ਇੰਨਾ ਆਜ਼ਾਦ ਹੈ, ਪਤਾ ਨਹੀਂ ਵੇਖਾ ਵੇਖੀ ਇਧਰੋਂ ਉਧਰੋਂ ਸੁਣ ਸੁਣਾ ਕੇ ਕਿੰਨੇ ਕੁ ਕਰਮ ਅਸਾਂ ਗ੍ਰਿਹਣ ਕੀਤੇ ਹੋਏ, ਕਿੰਨੇ ਕੁ ਕਰਮ ਇਹ ਸਮਾਜ ਕਰੀ ਜਾ ਰਿਹਾ ਹੈ। ਪਰ ਇਹ ਕਰਮ ਕਰਨ ਨਾਲ ਨਾ ਤੇ ਅੰਦਰੋਂ ਸਹਿਮ ਖਤਮ ਹੋਇਆ, ਨਾ ਅੰਦਰ ਗੁਰੂ ਵਾਲੀ ਮੱਤ ਟਿਕਾ ਵਾਲਾ ਜੀਵਨ ਬਣਿਆ। ਇਹ ਹਰ ਵਕਤ ਦੀ ਭਟਕਣਾ ਸਮਾਜ ਵਿੱਚ ਬਣੀ ਰਹਿੰਦੀ ਹੈ। ਹੁਣ ਸਤਿਗੁਰੂ ਗਰੀਬ ਨਿਵਾਜ ਜਦੋਂ ਐਸੀ ਬਖਸ਼ਿਸ਼ ਕਰਦੇ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਜੋਗੀਆਂ ਨਾਲ ਵਿਚਾਰ ਚਰਚਾ ਕਰਨ ਵਾਸਤੇ ਬੈਠੇ, ਜੋਗੀਆਂ ਨਾਲ ਵਿਚਾਰ ਚਰਚਾ ਕਰਦਿਆਂ ਬਹੁਤ ਸਾਰੇ ਸਵਾਲ ਜੋਗੀਆਂ ਨੇ ਕੀਤੇ, ਬਹੁਤ ਸਾਰੇ ਸਵਾਲਾਂ ਦੇ ਜਵਾਬ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਦਿੱਤੇ। ਔਰ ਉਹ ਸਾਰੀ ਹੀ ਬਾਣੀ, ਉਹ ਸਾਰਾ ਹੀ ਵਿਚਾਰ ਤੱਤ ਗੁਰੂ ਨਾਨਕ ਸਾਹਿਬ ਜੀ ਨੇ ਪਾਵਨ ਬਾਣੀ ਦੇ ਅੰਦਰ ਲਿਖ ਕੇ ਤੇ ਬਾਣੀ ਦਾ ਨਾਂ ਲਿਖਿਆ ਸਿੱਧ ਗੋਸ਼ਟ। ਹੁਣ ਜਦੋਂ ਅਸੀਂ ਸਿੱਧ ਗੋਸ਼ਟ ਨੂੰ ਪੜਾਂਗੇ ਤੇ ਸਤਿਗੁਰੂ ਜੀ ਨੇ ਸਾਨੂੰ ਉਹ ਸਾਰਾ ਵਿਚਾਰ ਉਸੇ ਤਰ੍ਹਾਂ ਸਾਹਮਣੇ ਰੱਖ ਕੇ ਸਮਝਾ ਦਿੱਤਾ ਕਿ ਦੇਖੋ ਕਰਮ ਲੋਕ ਕਰ ਰਹੇ ਨੇ, ਕਰਮ ਕਰਨ ਵਾਸਤੇ ਤਰੀਕੇ ਬੜੇ ਅਪਣਾਏ ਹੋਏ ਨੇ, ਪਰ ਜੀਵਨ ਦੇ ਅੰਦਰ ਟਿਕਾ ਨਹੀਂ। ਭਰਮ ਹੀ ਭਰਮ ਹੈ, ਲਗਾਤਾਰ ਵਹਿਮ ਹੀ ਵਹਿਮ ਹੈ, ਜ਼ਿੰਦਗੀ ਦੇ ਅੰਦਰ ਭਟਕਣਾ ਹੀ ਭਟਕਣਾ ਹੈ। ਸਹਿਜ ਨਾਂ ਦੀ ਕੋਈ ਚੀਜ਼ ਨਹੀਂ, ਚੰਗਾ ਵਿਚਾਰ ਚੰਗੇ ਗੁਣ ਜੀਵਨ ਵਿੱਚ ਪੈਦਾ ਹੀ ਨਹੀਂ ਹੋਏ। ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਜਦੋਂ ਰਹਿਮਤ ਕਰਦੇ ਹੈ ਤੇ ਜੋਗੀਆਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਚੱਲਦਿਆਂ ਹੋਇਆਂ ਸਵਾਲ ਕੀਤਾ ਤੇ ਆਖਿਆ, ਬਾਬਾ ਨਾਨਕਾ ਤੂੰ ਇੱਕ ਸ਼ਬਦ ਦੀ ਗੱਲ ਕਰਦਾ ਆ, ਸ਼ਬਦ ਦੀ ਗੱਲ ਕਰਦਾ, ਵਾਰ ਵਾਰ ਸ਼ਬਦ ਦੀ ਗੱਲ ਕਰਦਾ, ਇਹ ਸ਼ਬਦ ਹੀ ਸਭ ਕੁਝ ਹੈ, ਇਹ ਸ਼ਬਦ ਹੀ ਬਹੁਤ ਗੁਣਾ ਵਾਲਾ ਹੈ, ਇਹ ਸ਼ਬਦ ਰਾਹੀਂ ਹੀ ਸਿਫਤ ਸੁਲਾਹ ਹੋ ਸਕਦੀ ਹੈ। ਬਾਬਾ ਨਾਨਕ ਜੀ ਕਿਰਪਾ ਕਰਕੇ ਇਹ ਸਮਝਾਓ, ਪਹਿਲਾਂ ਤਾਂ ਇਹ ਦੱਸੋ ਕਿ ਤੁਹਾਡਾ ਗੁਰੂ ਕੌਣ ਹੈ। ਜਦੋਂ ਉਹਨਾਂ ਨੇ ਸਵਾਲ ਕੀਤਾ ਤੇ ਸਵਾਲ ਦੇ ਬੋਲ ਹਨ ਕਿ ਦੱਸ ਮੈਨੂੰ ਵੀ ਉਹ ਤਰੀਕਾ ਕੀ ਹੈ, ਉਹ ਸਮਾਂ ਕਿਹੜਾ ਹੈ, ਉਹ ਸਾਰਾ ਉਪਦੇਸ਼ ਕਿਹੜਾ ਹੈ ਜਿਸ ਨਾਲ ਇਹ ਸੰਸਾਰ ਸਾਗਰ ਨੂੰ ਭਰਿਆ ਜਾ ਸਕਦਾ ਹੈ। ਪਹਿਲਾਂ ਸਿੱਧਾਂ ਦੇ ਆਪਾਂ ਸਵਾਲ ਦੇ ਬੋਲ ਜਿਹੜੇ ਹਨ ਗੁਰੂ ਨਾਨਕ ਸਾਹਿਬ ਨੇ ਜਿਹੜੇ ਬਾਣੀ ਅੰਦਰ ਰੱਖੇ, ਪਹਿਲਾਂ ਅਸੀਂ ਉਹਨਾਂ ਨੂੰ ਵੇਖ ਲਈਏ। ਕਮਣ ਮੂਲ ਕਮਣ ਮਤ ਵੇਲਾ, ਤੇਰਾ ਕਮਣ ਗੁਰੂ ਜਿਸ ਕਾ ਤੂੰ ਚੇਲਾ। ਕਮਣ ਮੂਲ, ਇਸ ਜੀਵਨ ਦਾ ਮੂਲ ਕੀ ਹੈ, ਆਰੰਭ ਕੀ ਹੈ, ਮੁੱਢ ਕੀ ਹੈ। ਕਮਣ ਮਤ ਵੇਲਾ, ਇਸ ਮਨੁੱਖਾ ਜਨਮ ਵਿੱਚ ਰਹਿੰਦਿਆਂ ਹੋਇਆਂ ਕਿਹੜੀ ਮਤ ਲੈਣ ਦਾ ਸਮਾਂ ਹੈ, ਮਤ ਕਿਹੜੀ ਲੈਣੀ ਚਾਹੀਦੀ ਹੈ। ਕਮਣ ਮੂਲ ਕਮਣ ਮਤ ਵੇਲਾ, ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ। ਜਿਸ ਦਾ ਤੂੰ ਚੇਲਾ ਹੈ ਉਹ ਤੇਰਾ ਗੁਰੂ ਕੌਣ ਹੈ, ਜਿਹੜਾ ਤੈਨੂੰ ਸ਼ਬਦ ਦੀ ਗੱਲ ਕਹਿੰਦਾ ਹੈ, ਜਿਸ ਨੇ ਤੈਨੂੰ ਸ਼ਬਦ ਦੀ ਦਾਤ ਦਿੱਤੀ ਹੈ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉੱਤਰ ਦਿੰਦਿਆਂ ਹੋਇਆਂ, ਇਹ ਵਹਿਮਤ ਕਰਦਿਆਂ ਹੋਇਆਂ ਜਿੱਥੇ ਜੋਗੀਆਂ ਨੂੰ ਜਵਾਬ ਦਿੱਤਾ, ਉੱਥੇ ਸਦਾ ਲਈ ਸਾਨੂੰ ਇਹ ਸਹਿਜ ਦੇ ਦਿੱਤੀ। ਗਰੀਬ ਨਿਵਾਜ ਨੇ ਕਹਿ ਦਿੱਤਾ ਸ਼ਬਦ ਗੁਰੂ ਸੁਰਤ ਧੁਨ ਚੇਲਾ। ਜੋਗੀਆਂ ਨੇ ਪੁੱਛਿਆ ਸੀ ਜੀਵਨ ਦਾ ਮੂਲ ਕੀ ਹੈ, ਜੀਵਨ ਇਸ ਮਨੁੱਖਾ ਜਨਮ ਵਿੱਚ ਮਤ ਕਿਸ ਦੀ ਲੈਣੀ ਹੈ, ਤੇ ਸਤਿਗੁਰੂ ਨੇ ਆਖਿਆ ਪਾਵਨ ਆਰੰਭ ਸਤਿਗੁਰ ਮਤ ਵੇਲਾ। ਜਦੋਂ ਇਹ ਸਰੀਰ ਦਾ ਪਹਿਲਾ ਸਵਾਸ ਆਰੰਭ ਹੋਵੇ, ਸਤਿਗੁਰੂ ਦੀ ਮਤ ਲੈਣ ਦਾ ਇਹ ਸਮਾਂ ਹੈ, ਸਤਿਗੁਰੂ ਦੀ ਮਤ ਅਨੁਸਾਰ ਹੀ ਚੱਲਣਾ ਚਾਹੀਦਾ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਮੇਰਾ ਗੁਰੂ ਸ਼ਬਦ ਹੈ ਔਰ ਇਸ ਸ਼ਬਦ ਵਿੱਚ ਟਿਕੀ ਹੋਈ ਸੁਰਤ ਇਹ ਮੇਰੀ, ਇਹ ਇਸ ਦਾ ਚੇਲਾ ਹੈ। ਸਰੀਰ ਕਰਕੇ ਨਾ ਮੇਰਾ ਕੋਈ ਗੁਰੂ ਹੈ, ਨਾ ਮੈਂ ਸਰੀਰ ਕਰਕੇ ਇਸ ਸ਼ਬਦ ਦਾ ਚੇਲਾ ਹਾਂ, ਸੁਰਤ ਚੇਲਾ ਹੈ, ਗਿਆਨ ਉਪਦੇਸ਼ ਮੇਰਾ ਗੁਰੂ ਹੈ। ਗੁਰੂ ਸਵਾਰਿਓ, ਜਦੋਂ ਜੋਗੀਆਂ ਨੇ ਐਸਾ ਵਿਚਾਰ ਗੁਰੂ ਨਾਨਕ ਸਾਹਿਬ ਦਾ ਸੁਣਿਆ ਤੇ ਉਹਨਾਂ ਨੇ ਆਖਿਆ ਸ਼ਬਦ ਦੁਆਰਾ ਕਿਵੇਂ ਪਾਰ ਲੰਘ ਸਕਦੇ ਹਾਂ, ਸ਼ਬਦ ਦੁਆਰਾ ਸਾਡਾ ਕੀ ਬਣ ਸਕਦਾ ਹੈ, ਸ਼ਬਦ ਦੁਆਰਾ ਸਾਡਾ ਜੀਵਨ ਉੱਚਾ ਸੁੱਚਾ ਨਹੀਂ ਬਣ ਸਕਦਾ। ਫਿਰ ਜੋਗੀਆਂ ਨੇ ਜਦੋਂ ਇਸ ਤਰ੍ਹਾਂ ਦਾ ਵਿਚਾਰ ਪ੍ਰਗਟ ਕੀਤਾ ਤੇ ਫਿਰ ਅਗਲਾ ਸਵਾਲ ਕੀਤਾ ਤੇ ਉਹਨਾਂ ਨੇ ਆਖਿਆ ਹਾਟੀ ਬਾਟੀ ਰਹੇ ਨਿਰਾਲੇ, ਅਸੀਂ ਇਹ ਸੰਸਾਰ ਦੇ ਜੰਜਾਲ ਵਿੱਚ ਨਹੀਂ ਪੈਂਦੇ, ਜੰਜਾਲ ਵਿੱਚ ਪੈ ਕੇ ਤੇ ਨਾਮ ਜਪਿਆ ਹੀ ਨਹੀਂ ਜਾ ਸਕਦਾ। ਇਹ ਜਿੰਨੇ ਧੰਦੇ ਹਨ ਸੰਸਾਰ ਦੇ, ਜਿੰਨਾ ਕਾਰੋਬਾਰ ਹੈ, ਗ੍ਰਿਸਤੀ ਜੀਵਨ ਜਿਉਗੇ ਤੇ ਪਰਮੇਸ਼ਵਰ ਦਾ ਨਾਮ ਜਪਿਆ ਹੀ ਨਹੀਂ ਜਾ ਸਕਦਾ। ਇਸ ਕਰਕੇ ਹਾਟੀ ਬਾਟੀ ਰਹੇ ਨਿਰਾਲੇ, ਰੁੱਖ ਬਿਰਖ ਉਦਿਆਨੇ, ਅਸੀਂ ਤਾਂ ਜੰਗਲਾਂ ਵਿੱਚ ਰਹਿੰਦੇ ਹਾਂ, ਰੁੱਖਾਂ ਵਿੱਚ ਰਹਿੰਦੇ ਹਾਂ, ਅਸੀਂ ਉਦਿਆਨ ਬੀਆਬਾਨ ਜੰਗਲ ਵਿੱਚ ਰਹਿੰਦੇ ਹਾਂ, ਗ੍ਰਿਸਤੀ ਜੀਵਨ ਦੇ ਵਿੱਚ ਰਹਿ ਕੇ ਨਾਮ ਨਹੀਂ ਜਪਿਆ ਜਾ ਸਕਦਾ। ਹਾਟੀ ਬਾਟੀ ਰਹੇ ਨਿਰਾਲੇ, ਰੁੱਖ ਬਿਰਖ ਉਦਿਆਨੇ, ਕੰਧ ਮੂਲ ਆਹਾਰੋ ਖਾਈਏ, ਉਹਦੋਂ ਬੋਲੇ ਗਿਆਨੇ। ਅਸੀਂ ਤਾਂ ਕੰਦ ਮੂਲ ਖਾਂਦੇ ਹਾਂ, ਕੰਦ ਮੂਲ ਖਾ ਕੇ ਪਰਮੇਸ਼ਰ ਦਾ ਨਾਮ ਜਪਿਆ ਜਾ ਸਕਦਾ। ਚੰਗਾ ਖਾਣਾ ਖਾ ਕੇ, ਸਹੂਲਤਾਂ ਲੈ ਕੇ ਔਰ ਸਮਾਜ ਵਿਚ ਰਹਿ ਕੇ, ਗ੍ਰਿਸਤੀ ਜੀਵਨ ਵਿਚ ਰਹਿ ਕੇ ਨਾਮ ਨਹੀਂ ਜਪਿਆ ਜਾ ਸਕਦਾ। ਇਹ ਜੋਗੀਆਂ ਦਾ ਮਤ ਸੀ। ਤੀਰਥ ਨਾਈਐ ਸੁਖ ਫਲ ਪਾਈਐ ਮੈਲ ਨਾ ਲਾਗੈ ਕਾਈ। ਜੋਗੀਆਂ ਨੇ ਆਖਿਆ ਅਸੀਂ ਤੀਰਥਾਂ ਤੇ ਨਹਾਉਂਦੇ ਹਾਂ, ਜੀਵਨ ਦੀ ਮੈਲ ਧੋਨੇ ਆ, ਸੁਖ ਦੀ ਪ੍ਰਾਪਤੀ ਕਰਦੇ ਹਾਂ, ਸਾਨੂੰ ਕੋਈ ਕਿਸੇ ਪ੍ਰਕਾਰ ਦਾ ਸਹਿਮ ਨਹੀਂ, ਕੋਈ ਸ਼ੰਕਾ ਨਹੀਂ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਰਹਿਮਤ ਕਰਕੇ ਫਿਰ ਸਮਝਾਉਣ ਲੱਗੇ, ਨਹੀਂ ਤੁਸੀਂ ਆਪਣੇ ਜੀਵਨ ਵਿੱਚ ਧਿਆਨ ਮਾਰੋ, ਆਪਣੇ ਜੀਵਨ ਨੂੰ ਵਾਚਣ ਦੀ ਕੋਸ਼ਿਸ਼ ਕਰੋ, ਝੂਠ ਨਾ ਬੋਲੋ, ਸੱਚ ਤੋਂ ਮੂੰਹ ਨਾ ਫੇਰੋ। ਆਪਣੇ ਜੀਵਨ ਨੂੰ ਜੇ ਵਿਚਾਰਨ ਦੀ ਕੋਸ਼ਿਸ਼ ਕਰੋ ਕਿ ਤੁਹਾਡੇ ਜੀਵਨ ਅੰਦਰ ਸੁੱਖ ਹੈ, ਕੀ ਤੁਹਾਡੇ ਜੀਵਨ ਅੰਦਰ ਸਹਿਜ ਟਿਕਾ ਹੁਣ ਬਣ ਗਿਆ ਹੈ, ਕੀ ਤੁਸੀਂ ਕੰਦ ਮੂਲ ਖਾ ਕੇ ਸੰਸਾਰ ਦੇ ਜੰਜਾਲਾਂ ਨੂੰ ਛੱਡ ਕੇ ਸੱਚਮੁੱਚ ਹੀ ਨਿਰਲੇਪ ਹੋ ਗਏ ਹੋ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਲਗਾਤਾਰ ਸਵਾਲ ਕੀਤੇ ਔਰ ਗੁਰਬਾਣੀ ਦਾ ਬਹੁਤ ਸਾਰਾ ਪੱਖ ਉਹਨਾਂ ਦੇ ਸਾਹਮਣੇ ਰੱਖਿਆ, ਭਾਈ ਤੁਸੀਂ ਕਦੀ ਵੀ ਨਿਰਲੇਪ ਨਹੀਂ ਹੋਏ, ਠੀਕ ਆ, ਘਰ ਬਾਰ ਛੱਡ ਦਿੱਤਾ ਹੈ, ਸਮਾਜ ਦੇ ਧੰਦੇ ਛੱਡ ਦਿੱਤੇ ਹਨ, ਸਮਾਜ ਤੋਂ ਹਟ ਕੇ ਬਹੁਤ ਦੂਰ ਹੋ ਕੇ ਬੈਠ ਗਏ ਹੋ, ਇਸ ਦਾ ਮਤਲਬ ਇਹ ਨਹੀਂ ਕਿ ਜੀਵਨ ਉੱਚਾ ਹੋ ਗਿਆ, ਕਿਉਂਕਿ ਘਰ ਕੀ ਨਾਰ ਤਿਆਗੈ ਅੰਧਾ ਪਰ ਨਾਰੀ ਸਿਉ ਘਾਲੈ ਧੰਦਾ। ਜੀਵਨ ਦੇ ਅੰਦਰ ਪਾਪ ਤਾਂ ਅਜੇ ਵੀ ਉਸੇ ਤਰ੍ਹਾਂ ਹੀ ਹੈ, ਵਾਸ਼ਨਾ ਤਾਂ ਅਜੇ ਵੀ ਉਵੇਂ ਦੀ ਉਵੇਂ ਹੀ ਬਣੀ ਹੋਈ ਹੈ। ਫਿਰ ਕਬੀਰ ਮਾਇਆ ਤਜੀ ਤਾਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ। ਤੁਸਾਂ ਮਾਇਆ ਛੱਡੀ, ਮਾਇਆ ਛੱਡਣ ਦਾ ਹੰਕਾਰ ਤੇ ਨਹੀਂ ਛੱਡ ਸਕੇ, ਮਾਇਆ ਦਾ ਹੰਕਾਰ ਕਿ ਮਾਇਆ ਛੱਡੀ ਹੈ, ਅਸੀਂ ਤਿਆਗੀ ਹਾਂ, ਸਾਡੇ ਵਰਗਾ ਤਿਆਗੀ ਕੋਈ ਨਹੀਂ, ਇਹ ਤਾਂ ਹੰਕਾਰ ਤੁਹਾਡੇ ਮਨ ਵਿੱਚ ਜਿਉਂ ਦਾ ਤਿਉਂ ਬਣਿਆ ਹੋਇਆ, ਤੁਸੀਂ ਕਿਵੇਂ ਨਿਰਲੇਪ ਹੋ ਸਕਦੇ ਹੋ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਪੁੱਛਦੇ ਆ, ਫਿਰ ਦੱਸ ਅਸੀਂ ਕਿਹੜੇ ਤਰੀਕੇ ਨਾਲ ਜੀਵਨ ਜੀਵੀਏ। ਤੇ ਗਰੀਬ ਨਿਵਾਜ ਨੇ ਸਮਝਾਇਆ, ਹਾਟੀ ਬਾਟੀ ਨੀਂਦ ਨਾ ਆਵੇ। ਭਾਈ ਕਾਰੋਬਾਰ ਕਰਦੇ ਹਾਂ, ਇਹ ਸੰਸਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹਾਂ, ਅਵੇਸਲੇ ਨਾ ਹੋ ਜਾਈਏ, ਨੀਂਦ ਨਾ ਆ ਜਾਏ, ਭਾਵ ਵਿਕਾਰ ਨਾ ਘੇਰ ਲੈਣ, ਧੰਦਿਆਂ ਦੇ ਵਿੱਚ ਹੀ ਨਾ ਗਰਕ ਹੋ ਜਾਈਏ। ਅਸਾਂ ਆਪਣੇ ਇਨਸਾਨੀਅਤ ਵਾਲੇ ਸੁਭਾਅ ਨੂੰ ਵੀ ਸੰਭਾਲ ਕੇ ਰੱਖਣਾ ਹੈ, ਸੱਚ ਦਾ ਵੀ ਸਾਥ ਦੇਣਾ ਹੈ। ਹਾਟੀ ਬਾਟੀ ਨੀਂਦ ਨਾ ਆਵੇ, ਭਾਈ ਇਹਨਾਂ ਧੰਦਿਆਂ ਦੇ ਅੰਦਰ ਰਹਿੰਦਿਆਂ ਹੋਇਆਂ ਸਾਵਧਾਨ ਰਹਿਣਾ ਹੈ, ਅਵੇਸਲੇ ਨਹੀਂ ਹੋਣਾ, ਆਲਸੀ ਨਹੀਂ ਹੋਣਾ, ਤਾਂ ਤੇ ਅਸੀਂ ਉਸ ਵਾਹਿਗੁਰੂ ਅਕਾਲ ਪੁਰਖ ਦੇ ਸੱਚ ਗਿਆਨ ਦੀ ਉਪਦੇਸ਼ ਦੀ ਪ੍ਰਾਪਤੀ ਕਰਕੇ ਸਮਾਜ ਵਿੱਚ ਰਹਿੰਦੇ ਚੰਗਾ ਜੀਵਨ ਬਤੀਤ ਕਰ ਸਕਦੇ ਹਾਂ, ਵਰਨਾ ਇਹ ਜੀਵਨ ਬਰਬਾਦ ਹੋ ਜਾਏਗਾ। ਗਰੀਬ ਨਿਵਾਜ ਸਤਿਗੁਰੂ ਗੁਰੂ ਅਮਰਦਾਸ ਸਾਨੂੰ ਅੱਜ ਇਹੀ ਬਖਸ਼ਿਸ਼ ਕਰਕੇ ਇਸੇ ਤਰ੍ਹਾਂ ਦੀ ਰਹਿਮਤ ਦਿੰਦਿਆਂ ਹੋਇਆਂ ਸਮਝਾਉਂਦੇ ਆ, ਬੜੇ ਲੋਕਾਂ ਨੇ ਕਰਮ ਕੀਤੇ, ਰਹੇ ਕਰਮ ਕਮਾਏ, ਰਹੇ ਦਾ ਅਰਥ ਹੈ ਥੱਕ ਗਏ, ਰਹਿ ਗਏ, ਖਤਮ ਹੋ ਗਏ ਕਰਮ ਕਰ ਕਰਕੇ, ਪਰ ਜੀਵਨ ਦੇ ਅੰਦਰ ਸਹਿਜ ਟਿਕਾ ਨਾਂ ਦੀ ਚੀਜ਼ ਨਹੀਂ ਪੈਦਾ ਹੋਈ। ਬਾਬਾ ਨਾਮਦੇਵ ਜੀ ਨੂੰ ਪੜਾਂਗੇ ਤੇ ਬਾਬਾ ਨਾਮਦੇਵ ਜੀ ਨੇ ਇਸ ਤਰ੍ਹਾਂ ਦਾ ਹੀ ਖੁਲਾਸਾ, ਜਿਵੇਂ ਜੋਗੀਆਂ ਦਾ ਵਿਚਾਰ ਗੁਰੂ ਨਾਨਕ ਸਾਹਿਬ ਨੇ ਸਾਡੇ ਸਾਹਮਣੇ ਲਿਆਂਦਾ, ਬਾਬਾ ਨਾਮਦੇਵ ਜੀ ਨੇ ਵੀ ਇੱਕ ਇਸ ਤਰ੍ਹਾਂ ਦਾ ਸਮਾਜ ਦਾ ਕਰਮ ਕਾਂਡੀ ਪੱਖ ਸਾਹਮਣੇ ਲਿਆਂਦਾ। ਪਰ ਵੇਖੋ ਪੜ੍ਹੀਏ ਸਤਿਗੁਰੂ ਦੀ ਬਾਣੀ। ਬਾਬਾ ਨਾਮਦੇਵ ਜੀ ਕਹਿੰਦੇ ਬਨਾਰਸੀ ਤਾਪ ਕਰੇ ਉਲਟ, ਨਹੀਂ ਜੀਵਨ ਅੰਦਰ ਸਹਿਜ ਆ ਸਕਦਾ। ਜਿੰਨੀ ਦੇਰ ਤੱਕ ਗੁਰੂ ਦੀ ਮਤ ਨਹੀਂ ਆ ਜਾਂਦੀ, ਗੁਰੂ ਦੀ ਮਤ ਨੂੰ ਲੈ ਕੇ ਇਹਨਾਂ ਗੁਣਾਂ ਮੁਤਾਬਕ ਜ਼ਿੰਦਗੀ ਨਹੀਂ ਜਿਉਂਦੇ, ਜਿੰਨੇ ਮਰਜ਼ੀ ਕਰਮ ਕੀਤੇ ਜਾਣ, ਧਰਮ ਸਮਝ ਸਮਝ ਕੇ ਕੀਤੇ ਜਾਣ, ਜੀਵਨ ਦਾ ਟਿਕਾ ਨਹੀਂ ਬਣੇਗਾ। ਮੈਂ ਆਪਣੇ ਕੋਲੋਂ ਨਹੀਂ, ਸਤਿਗੁਰੂ ਦੀ ਬਾਣੀ ਵਿੱਚੋਂ ਬਾਬਾ ਨਾਮਦੇਵ ਜੀ ਦਾ ਸ਼ਬਦ ਆਪ ਜੀ ਦੇ ਸਾਹਮਣੇ ਰੱਖ ਰਿਹਾ, ਬਨਾਰਸੀ ਤਪ ਕਰੇ ਉਲਟ। ਕਾਂਸੀ ਵਿੱਚ ਜਾ ਕੇ ਕੋਈ ਉਲਟਾ ਲਟਕ ਕੇ ਤਪ ਕਰੇ, ਤਪ ਕਰੇ ਉਲਟਾ ਲਟਕ ਕੇ, ਬਨਾਰਸੀ ਤਪ ਕਰੇ ਉਲਟ, ਤੀਰਥ ਮਰੇ, ਤੀਰਥਾਂ ਉੱਤੇ ਜਾ ਕੇ ਆਪਣੀ ਦੇਹ ਦਾ ਤਿਆਗ ਕਰ ਦੇਵੇ, ਆਤਮ ਹੱਤਿਆ ਕਰ ਲਵੇ, ਤੀਰਥ ਮਰੇ ਅਗਨ ਦਹੈ, ਅੱਗ ਵਿੱਚ ਸੜ ਜਾਏ ਤੀਰਥ ਤੇ ਜਾ ਕੇ ਆਪਣੇ ਆਪ ਨੂੰ ਅੱਗ ਲਾ ਲਵੇ, ਅਗਨ ਦਹੈ ਕਾਇਆ ਕਲਪ ਕੀਜੈ, ਆਪਣੀ ਕਾਇਆ ਨੂੰ ਉੱਥੇ ਲੇਖੇ ਲਾ ਦੇਵੇ, ਅਸ਼ਮੇਧ ਜਗ ਕੀਜੈ, ਸੋਨਾ ਗਰਭ ਦਾਨ ਦੀਜੈ, ਉੱਥੇ ਵੱਡਾ ਜਾ ਕੇ ਜਗ ਲਵਾ ਦੇਵੇ, ਅਸ਼ਮੇਧ ਜਗ ਘੋੜਾ ਮਾਰ ਕੇ ਕੀਤਾ ਜਾਣ ਵਾਲਾ ਜਗ, ਸੋਨਾ ਗਰਭ ਦਾਨ ਦੀਜੈ, ਸੋਨੇ ਨੂੰ ਫਲਾਂ ਦੇ ਵਿੱਚ ਲੁਕਾ ਕੇ ਦਾਨ ਕੀਤਾ ਜਾਏ, ਸੋਨਾ ਗਰਭ ਦਾਨ ਦੀਜੈ, ਰਾਮ ਨਾਮ ਸਰ ਤਉ ਨਾ ਪੁੱਜੈ, ਰੱਬ ਜੀ ਦੇ ਨਾਮ ਦੇ ਬਰਾਬਰ ਇਹ ਕਰਮ ਨਹੀਂ ਪੁੱਜਦੇ, ਨਹੀਂ ਪੁੱਜਦੇ, ਨਹੀਂ ਕਿਸੇ ਤਰੀਕੇ ਪਹੁੰਚ ਸਕਦੇ ਰੱਬ ਦੇ ਨਾਮ ਦੀ ਬਰਾਬਰੀ। ਇਹ ਕਰਮ ਕਾਂਡੀ ਕਰਮ ਨਹੀਂ ਕਰ ਸਕਦੇ, ਜਿੰਨਾ ਮਰਜ਼ੀ ਕੋਈ ਕਰਮ ਕਾਂਡ ਕਰਦਾ ਰਹੇ। ਫਿਰ ਸਤਿਗੁਰੂ ਦੇ ਬਾਣੀ ਅੰਦਰ ਬਾਬਾ ਨਾਮਦੇਵ ਜੀ ਦੇ ਸ਼ਬਦ ਦਾ ਅਗਲਾ ਪੱਖ ਹੈ, ਆਖਦੇ ਹੈ ਕੁੰਭ ਜੋ ਕੇਦਾਰ ਜਾਈਏ, ਲਗਾਤਾਰ ਜਾਓ, ਗੰਗਾ ਜੋ ਗੋਦਾਵਰ ਜਾਈਏ, ਕੁੰਭ ਜੋ ਕੇਦਾਰ ਨਾਈਏ। ਗੰਗਾ ਤੇ ਜਾਓ ਤੁਸੀਂ, ਕੇਦਾਰ ਤੇ ਜਾਓ, ਕੁੰਭ ਦੇ ਮੇਲੇ ਤੇ ਜਾਓ ਤੁਸੀਂ, ਗੋਦਾਵਰੀ ਤੇ ਜਾ ਕੇ ਇਸ਼ਨਾਨ ਕਰ ਲਓ। ਗੰਗਾ ਜੋ ਗੋਦਾਵਰ ਜਾਈਏ, ਕੁੰਭ ਜੋ ਕੇਦਾਰ ਨਾਈਏ। ਗੋਮਤੀ ਸਹਿਸ ਗਊ ਦਾਨ ਕੀਜੈ, ਭਾਵੇਂ ਤੁਸੀਂ ਹਜ਼ਾਰਾਂ ਹੀ ਗਾਵਾਂ ਜਾ ਕੇ ਦਾਨ ਕਰਦੇ ਹੋ, ਪਰ ਰਾਮ ਨਾਮ ਸਰ ਤਉ ਨਾ ਪੁੱਜੈ। ਰੱਬ ਦੇ ਨਾਮ ਦੇ ਬਰਾਬਰ ਤੇ ਇਹ ਗੱਲਾਂ ਨਹੀਂ ਪਹੁੰਚਦੀਆਂ। ਇਹ ਬਹੁਤ ਹੋਸ਼ੀਆਂ ਹਨ, ਬਹੁਤ ਸ਼ੋਸ਼ੀਆਂ ਹਨ, ਬੜੀਆਂ ਥੱਲੇ ਦੀਆਂ ਗੱਲਾਂ ਹਨ। ਭਾਈ ਸਭ ਤੋਂ ਉੱਤੇ ਤਾਂ ਸ੍ਰੇਸ਼ਟ ਪਰਮੇਸ਼ਰ ਦੀ ਸਿਫਤ ਸਲਾਹ ਜੋ ਗੁਰਬਾਣੀ ਦੇ ਰੂਪ ਵਿੱਚ ਸਾਡੇ ਕੋਲ ਮੌਜੂਦ ਹੈ, ਔਰ ਗੁਰਬਾਣੀ ਦੇ ਰੂਪ ਵਿੱਚ ਇਹ ਸਿਫਤ ਸਲਾਹ ਨੂੰ ਕਰਦਿਆਂ ਹੋਇਆਂ ਆਪਣੇ ਜੀਵਨ ਚੱਜ ਆਚਾਰ ਨੂੰ ਉੱਚਾ ਬਣਾਉਣਾ, ਇਹੋ ਹੀ ਸਾਡੇ ਲਈ ਸਤਿਗੁਰੂ ਦਾ ਉਪਦੇਸ਼ ਹੈ। ਕੁਝ ਸਿੱਖ ਇਕੱਠੇ ਹੋ ਕੇ ਗੋਇੰਦਵਾਲ ਦੀ ਧਰਤੀ ਤੇ ਪਹੁੰਚੇ, ਔਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਸੁਣਦਿਆਂ ਸੁਣਦਿਆਂ ਇੱਕ ਦਿਨ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਜੋ ਤੁਹਾਡੇ ਚਰਨਾਂ ਵਿੱਚ ਬੈਠ ਕੇ ਅਸੀਂ ਉਪਦੇਸ਼ ਸੁਣਦੇ ਹਾਂ, ਬੜਾ ਆਨੰਦ ਆਉਂਦਾ ਹੈ, ਬੜੀ ਸਮਝ ਆਉਂਦੀ ਹੈ, ਜੀਵਨ ਅੰਦਰ ਬੜਾ ਟਿਕਾਅ ਆਉਂਦਾ ਹੈ। ਗਰੀਬ ਨਿਵਾਜ ਸਤਿਗੁਰੂ, ਅਸੀਂ ਮਨ ਬਣਾਇਆ ਹੈ ਕਿ ਅਸੀਂ ਹੁਣ ਆਪਣੇ ਘਰਾਂ ਨੂੰ ਵਾਪਸ ਨਹੀਂ ਜਾਵਾਂਗੇ, ਅਸੀਂ ਹੁਣ ਤੁਹਾਡੇ ਹੀ ਚਰਨਾਂ ਵਿੱਚ ਰਵਾਂਗੇ। ਸਤਿਗੁਰੂ ਗੁਰੂ ਅਮਰਦਾਸ ਜੀ ਹੱਸ ਪਏ ਔਰ ਆਖਣ ਲੱਗੇ, ਇਹ ਵਿਚਾਰ ਕਦੋਂ ਦਾ ਬਣਾਇਆ? ਕਹਿਣ ਲੱਗੇ ਜੀ, ਜਦੋਂ ਤੁਹਾਡੀ ਸੰਗਤ ਵਿੱਚ ਆ ਕੇ ਬੈਠੇ ਹਾਂ, ਰੋਜ਼ ਬੈਠਦੇ ਹਾਂ, ਰੋਜ਼ ਤੁਹਾਡੇ ਉਪਦੇਸ਼ ਨੂੰ ਸੁਣਦੇ ਹਾਂ, ਤੇ ਅੱਜ ਹੁਣ ਇਹ ਮਨ ਬਣਾ ਲਿਆ ਹੈ, ਅੱਜ ਹੀ ਬਣਾਇਆ ਹੈ, ਸਾਡੇ ਮਨ ਦਾ ਇਹ ਖਿਆਲ ਹੈ, ਅਸੀਂ ਸਲਾਹ ਬਣਾਈ ਹੈ ਕਿ ਅਸੀਂ ਹੁਣ ਵਾਪਸ ਘਰਾਂ ਵਿੱਚ ਨਹੀਂ ਜਾਵਾਂਗੇ, ਕਿਉਂਕਿ ਘਰਾਂ ਵਿੱਚ ਜਾਂਦੇ ਹਾਂ, ਕੰਮ ਧੰਦਿਆਂ ਵਿੱਚ ਲੱਗ ਜਾਂਦੇ ਹਾਂ, ਤੁਹਾਡਾ ਇਹ ਉਪਦੇਸ਼ ਭੁੱਲ ਜਾਂਦਾ ਹੈ, ਜੀਵਨ ਜਾਂਚ ਭੁੱਲ ਜਾਂਦੀ ਹੈ, ਫਿਰ ਉਹ ਹੀ ਝੂਠ ਨਿੰਦਿਆ ਚੁਗਲੀ ਜੀਵਨ ਵਿੱਚ ਆ ਜਾਂਦੀ, ਅਸੀਂ ਘਰਾਂ ਨੂੰ ਨਹੀਂ ਜਾਵਾਂਗੇ, ਅਸੀਂ ਤੁਹਾਡੇ ਚਰਨਾਂ ਵਿੱਚ ਹੀ ਰਵਾਂਗੇ। ਸਤਿਗੁਰੂ ਗੁਰੂ ਅਮਰਦਾਸ ਪਿਆਰ ਨਾਲ, ਬਖਸ਼ਿਸ਼ ਨਾਲ ਬੈਠ ਗਏ ਔਰ ਸਮਝਾਉਣ ਲੱਗੇ, ਆਖਣ ਲੱਗੇ, ਬਹਿ ਜਾਓ, ਧਿਆਨ ਨਾਲ ਸੁਣੋ, ਤੁਸੀਂ ਇੱਥੇ ਗੋਇੰਦਵਾਲ ਦੀ ਧਰਤੀ ਤੇ ਜਦੋਂ ਪਹੁੰਚੇ ਹੋ, ਕਿਸ ਤਰੀਕੇ ਨਾਲ ਪਹੁੰਚੇ ਹੋ? ਆਖਣ ਲੱਗੇ, ਮਹਾਰਾਜ ਅਸੀਂ ਦਰਿਆ ਪਾਰ ਕੀਤਾ, ਕਿਸ਼ਤੀ ਤੇ ਚੜ ਕੇ ਆਏ ਹਾਂ। ਸਤਿਗੁਰੂ ਆਖਣ ਲੱਗੇ, ਹੁਣ ਹੋਰ ਅਗਲੀ ਗੱਲ ਦਾ ਧਿਆਨ ਦਿਓ, ਤੁਹਾਡੇ ਮਨ ਦਾ ਜਿਹੜਾ ਸ਼ੰਕਾ ਹੈ, ਜੋ ਵਹਿਮ ਹੈ, ਇਸ ਨੂੰ ਦੂਰ ਕਰਨ ਵਾਸਤੇ ਆਓ, ਹੁਣ ਹੋਰ ਧਿਆਨ ਦਿਓ। ਜਦੋਂ ਤੁਸੀਂ ਕਿਸ਼ਤੀ ਤੇ ਚੜੇ ਹੋ ਦਰਿਆ ਨੂੰ ਪਾਰ ਕਰਨ ਵਾਸਤੇ, ਜਿਹੜਾ ਕਿਸ਼ਤੀ ਦਾ ਮਾਲਕ ਸੀ, ਮਲਾਹ ਸੀ, ਕਿਸ਼ਤੀ ਨੂੰ ਚਲਾਉਣ ਵਾਲਾ ਸੀ, ਉਹ ਕਿੱਥੇ ਸੀ? ਕਹਿਣ ਲੱਗੇ ਜੀ, ਉਹ ਬਾਹਰ ਖੜਾ ਸੀ। ਉਹ ਬਾਹਰ ਖੜਾ ਹੋਇਆ, ਕਿਸ਼ਤੀ ਨੂੰ ਲਗਾਤਾਰ ਸਾਨੂੰ ਸਾਰਿਆਂ ਨੂੰ ਵਿੱਚ ਚੜਾ ਰਿਹਾ ਸੀ, ਜਿਹੜਾ ਆ ਰਿਹਾ ਸੀ ਉਸਨੂੰ ਵਿੱਚ ਚੜਾ ਰਿਹਾ ਸੀ, ਆਪ ਬਾਹਰ ਖੜਾ ਸੀ। ਕਹਿੰਦੇ, ਬਾਹਰ ਖੜਾ ਕੀ ਕਰਦਾ ਸੀ? ਕਹਿਣ ਲੱਗੇ ਜੀ, ਉਹ ਵਾਰ ਵਾਰ ਕਿਸ਼ਤੀ ਨੂੰ ਦੇਖਦਾ ਸੀ, ਆਪ ਵੀ ਵਿੱਚ ਚੜ ਆਉਂਦਾ ਸੀ, ਕਿਸ਼ਤੀ ਨੂੰ ਦੇਖਦਾ ਸੀ, ਵਾਰ ਵਾਰ ਕਿਸ਼ਤੀ ਨੂੰ। ਕਹਿੰਦੇ, ਕਿਸ਼ਤੀ ਨੂੰ ਕਿਸ ਪਾਸਿਓਂ ਦੇਖਦਾ ਸੀ? ਸਤਿਗੁਰੂ ਗੁਰੂ ਅਮਰਦਾਸ ਆਖਣਗੇ, ਕਿਸ਼ਤੀ ਨੂੰ ਕਿਸ ਪਾਸਿਓਂ ਦੇਖਦਾ ਸੀ? ਕਹਿੰਦੇ ਜੀ, ਉਹ ਵਾਰ ਵਾਰ ਦੇਖਦਾ ਸੀ, ਵਾਰ ਵਾਰ ਦੇਖਦਾ ਸੀ। ਤੇ ਸਤਿਗੁਰੂ ਗੁਰੂ ਅਮਰਦਾਸ ਆਖਣ ਲੱਗੇ, ਹਾਂ, ਕਿਸ਼ਤੀ ਨੂੰ ਉਹ ਕਿਉਂ ਦੇਖਦਾ ਸੀ? ਕਹਿਣ ਲੱਗੇ ਜੀ, ਇੰਨਾ ਦੇਖਦਾ ਸੀ, ਜਦੋਂ ਚਾਰ ਕੁ ਉਂਗਲਾਂ ਕਿਸ਼ਤੀ ਬਾਹਰ ਰਹਿ ਗਈ, ਉਹਨੇ ਕਿਸ਼ਤੀ ਨੂੰ ਤੋੜ ਲਿਆ, ਬਾਕੀ ਉਹਨੇ ਹੋਰ ਨਹੀਂ ਚੜ੍ਹ ਦਿੱਤੇ, ਬਾਕੀ ਸਾਰੇ ਉੱਥੇ ਖੜੇ ਕਰ ਆਇਆ, ਆਪ ਉਹ ਕਿਸ਼ਤੀ ਲੈ ਕੇ ਅਗਲੇ ਪਾਸੇ ਆ ਗਿਆ, ਸਾਨੂੰ ਉਤਾਰ ਕੇ ਫਿਰ ਦੂਜੇ ਲੈਣ ਵਾਸਤੇ ਚਲੇ ਗਿਆ। ਸਤਿਗੁਰੂ ਆਖਣ ਲੱਗੇ, ਐਨ ਇਸੋ ਹੀ ਤਰੀਕਾ, ਜੋ ਕੁਝ ਤੁਸਾਂ ਦਰਿਆ ਨੂੰ ਪਾਰ ਕਰਦੇ ਵਕਤ, ਕਿਸ਼ਤੀ ਤੇ ਚੜ੍ਹਦੇ ਵਕਤ ਉਸ ਮਲਾਹ ਨੂੰ ਜਿਸ ਧਿਆਨ ਨਾਲ ਦੇਖਿਆ ਹੈ, ਜਿਸ ਸੋਚ ਨਾਲ ਦੇਖਿਆ ਹੈ, ਇਹੋ ਹੀ ਸੋਚ ਅਸਾਂ ਆਪਣੇ ਜੀਵਨ ਵਿੱਚ ਅਪਣਾਉਣੀ ਹੈ। ਕਿਸ਼ਤੀ ਦਾ ਮਾਲਕ ਮਲਾਹ ਤੁਹਾਨੂੰ ਸਾਰਿਆਂ ਨੂੰ ਕਿਸ਼ਤੀ ਵਿੱਚ ਚਾੜ੍ਹ ਰਿਹਾ ਸੀ, ਔਰ ਵਾਰ ਵਾਰ ਦੇਖਦਾ ਸੀ, ਕਿਸ਼ਤੀ ਇੰਨੀ ਕੁ ਉੱਚੀ ਰਹਿਣੀ ਚਾਹੀਦੀ ਹੈ ਜਿਹੜਾ ਉਹਦੇ ਵਿੱਚ ਪਾਣੀ ਨਾ ਪੈ ਜਾਏ, ਕਿਸ਼ਤੀ ਡੁੱਬ ਨਾ ਜਾਏ, ਤਾਂ ਕਿ ਕਿਸ਼ਤੀ ਪਾਣੀ ਵਿੱਚ ਤਰਦੀ ਜਾਵੇ, ਡੁੱਬੇ ਨਾ। ਤੁਹਾਨੂੰ ਵੀ ਚੜਾਇਆ, ਕਿਸ਼ਤੀ ਨੂੰ ਡੁੱਬਣ ਵੀ ਨਹੀਂ ਦਿੱਤਾ। ਭਾਈ ਸਿੱਖੋ, ਇਸੇ ਤਰ੍ਹਾਂ ਜ਼ਿੰਮੇਵਾਰੀਆਂ ਜ਼ਰੂਰ ਨਿਭਾਉਣੀਆਂ। ਕਿਸ਼ਤੀ ਨੇ ਚੱਲਣਾ ਪਾਣੀ ਵਿੱਚ ਹੀ ਹੈ, ਰਹਿਣਾ ਇਸ ਸਮਾਜ ਵਿੱਚ ਹੀ ਹੈ। ਕਿਸ਼ਤੀ ਪਾਣੀ ਤੋਂ ਬਾਹਰ ਨਿਕਲ ਕੇ ਨਹੀਂ ਚੱਲ ਸਕਦੀ, ਸੁੱਕੇ ਥਾਂ ਤੇ ਰੱਖ ਕੇ ਕਿਸ਼ਤੀ ਨੇ ਕਿਵੇਂ ਚੱਲਣਾ ਹੋਇਆ? ਕਿਸ਼ਤੀ ਪਾਣੀ 'ਚ ਚੱਲੇਗੀ, ਪਰ ਕਿਸ਼ਤੀ ਨੂੰ ਚਲਾਉਣ ਵਾਸਤੇ, ਬੇੜੀ ਨੂੰ ਚਲਾਉਣ ਵਾਸਤੇ ਧਿਆਨ ਇੰਨਾ ਰੱਖਣਾ ਹੈ, ਕਿਸ਼ਤੀ ਦੇ ਵਿੱਚ ਪਾਣੀ ਨਾ ਪੈ ਜਾਏ, ਭਾਰ ਨਾ ਇੰਨਾ ਪੈ ਜਾਏ ਕਿ ਕਿਸ਼ਤੀ ਡੁੱਬ ਜਾਏ। ਇਸੇ ਤਰ੍ਹਾਂ ਸਮਾਜ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ, ਪਰ ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੀ ਦਿੱਤੀ ਮੱਤ ਰਾਹੀਂ ਇਹ ਧਿਆਨ ਰੱਖਣਾ ਹੈ, ਇਹ ਸਮਝ ਜੀਵਨ ਵਿੱਚ ਪੈਦਾ ਕਰਨੀ ਹੈ ਕਿ ਕਿਤੇ ਧੰਦੇ ਹੀ, ਜ਼ਿੰਮੇਵਾਰੀਆਂ ਹੀ ਇੰਨੀਆਂ ਭਾਰੂ ਨਾ ਹੋ ਜਾਣ ਕਿ ਜੀਵਨ ਡੁੱਬ ਜਾਏ। ਇੰਨਾ ਧਿਆਨ ਰੱਖਣਾ ਹੈ, ਰਹਿਣਾ ਸਮਾਜ ਵਿੱਚ ਹੈ, ਗ੍ਰਿਸਤੀ ਜੀਵਨ ਦੀਆਂ ਜ਼ਿੰਮੇਵਾਰੀਆਂ ਸਾਰੀਆਂ ਹੀ ਨਿਭਾਉਣੀਆਂ, ਪਰ ਧਿਆਨ ਇਸ ਗੱਲ ਦਾ ਰੱਖਣਾ ਹੈ ਕਿ ਇਹ ਡੁੱਬ ਨਾ ਜਾਏ, ਬਰਬਾਦ ਨਾ ਹੋ ਜਾਏ, ਇਹ ਕਿਸ਼ਤੀ ਤਰਦੀ ਜਾਏ, ਤੁਰਦੀ ਜਾਏ, ਸਫ਼ਰ ਤੈਅ ਕਰਦੀ ਜਾਏ। ਸਤਿਗੁਰੂ ਗਰੀਬ ਨਿਵਾਜ, ਸਾਨੂੰ ਅੱਜ ਇਹ ਜੋ ਬਖਸ਼ਿਸ਼ ਕੀਤੀ ਹੈ, ਸਾਨੂੰ ਇਹੋ ਹੀ ਸਮਝ ਆਇਆ ਹੈ ਭਾਈ, ਇਸ ਨੂੰ ਫਿਰ ਕਿਹੜੇ ਤਰੀਕੇ ਨਾਲ ਧੋਤਾ ਜਾ ਸਕਦਾ? ਇਹ ਜੋ ਸਹਿਮ ਪੈਦਾ ਹੋਇਆ, ਜੇ ਕਿਸੇ ਕਰਮ ਨਾਲ ਨਹੀਂ ਧੋਤਾ ਜਾ ਸਕਦਾ, ਕਰਮ ਕਾਂਡ ਪਖੰਡ ਨਾਲ ਇਹ ਸਹਿਮ ਦੂਰ ਨਹੀਂ ਕੀਤਾ ਜਾ ਸਕਦਾ, ਫਿਰ ਕਿਹੜਾ ਤਰੀਕਾ ਹੈ? ਕਿਤ ਸੰਜਮ ਧੋਤਾ ਜਾਏ, ਕਿਹੜੇ ਤਰੀਕੇ ਨਾਲ ਧੋਤਾ ਜਾਏ? ਤੇ ਗਰੀਬ ਨਿਵਾਜ ਆਖਦੇ, ਮਨ ਧੋਵੋ, ਸ਼ਬਦ ਲਾਗੋ। ਭਾਈ, ਮਨ ਨੂੰ ਧੋਣ ਵਾਸਤੇ ਸ਼ਬਦ ਵਿੱਚ ਲੱਗ ਜਾਓ, ਸ਼ਬਦ ਦਾ ਹੀ ਓਟ ਆਸਰਾ ਲਓ, ਇਹ ਸ਼ਬਦ ਵਾਲਾ ਗਿਆਨ, ਸ਼ਬਦ ਵਾਲਾ ਉਪਦੇਸ਼ ਜੀਵਨ ਵਿੱਚ ਅਪਣਾ ਲਓ। ਮਨ ਧੋਵੋ, ਸ਼ਬਦ ਲਾਗੋ, ਹਰਸਿਓ ਰਹੋ ਚਿੱਤ ਲਾਏ, ਇਸ ਸ਼ਬਦ ਦੇ ਗਿਆਨ ਉਪਦੇਸ਼ ਦੇ ਰਾਹੀਂ ਤੁਸੀਂ ਰੱਬ ਨਾਲ ਜੁੜੇ ਰਹੋ। ਇਹੋ ਹੀ ਤਰੀਕਾ ਹੈ ਸੰਸਾਰ ਵਿੱਚ ਸੋਹਣੇ ਤਰੀਕੇ ਸੁੱਖ ਨਾਲ ਰਹਿਣ ਦਾ, ਆਨੰਦ ਨਾਲ ਰਹਿਣ ਦਾ। ਬਾਕੀ ਕਰਮ ਕਾਂਡ ਕੀਤਿਆਂ ਜੀਵਨ ਅੰਦਰ ਸਹਿਜ ਨਹੀਂ ਆਏਗਾ। ਕਹੇ ਨਾਨਕ, ਗੁਰ ਪ੍ਰਸਾਦੀ ਸਹਿਜ ਉਪਜੈ। ਇਹ ਗੁਰੂ ਦੀ ਕਿਰਪਾ ਨਾਲ, ਸ਼ਬਦ ਦੀ ਬਰਕਤ ਨਾਲ ਹੀ ਜੀਵਨ ਵਿੱਚ ਸਹਿਜ ਪੈਦਾ ਹੋਏਗਾ, ਟਿਕਾ ਪੈਦਾ ਹੋਏਗਾ, ਗੁਰੂ ਦੀ ਮੱਤ ਪੈਦਾ ਹੋਏਗੀ। ਜਦੋਂ ਇਹ ਗੁਰੂ ਦੀ ਮੱਤ ਪੈਦਾ ਹੋ ਜਾਏਗੀ, ਇਹ ਸੈਂਸਾ ਇਮ ਜਾਏ, ਇਸ ਤਰੀਕੇ ਨਾਲ ਇਹ ਸੈਂਸਾ, ਇਹ ਸਹਿਮ ਖਤਮ ਹੋ ਜਾਏਗਾ, ਡਰ ਖਤਮ ਹੋ ਜਾਏਗਾ। ਗੁਰੂ ਗਰੀਬ ਨਿਵਾਜ ਨੇ ਸਾਨੂੰ ਬਾਣੀ ਦੇ ਰਾਹੀਂ ਬੜੇ ਸੁੰਦਰ ਉਪਦੇਸ਼ ਵਿਚਾਰ ਦਿੱਤੇ ਹਨ। ਆਓ ਅਸੀਂ ਆਪ ਬਾਣੀ ਨੂੰ ਪੜਿਆ ਕਰੀਏ, ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਆਪ ਵੀ ਪੜਨ ਦਾ ਯਤਨ ਕਰਿਆ ਕਰੀਏ, ਸਮਝਣ ਦਾ ਯਤਨ ਕਰਿਆ ਕਰੀਏ। ਸਤਿਗੁਰੂ ਦੀ ਬਾਣੀ ਨੂੰ ਜਦੋਂ ਅਸੀਂ ਸਮਝਣ ਦਾ ਯਤਨ ਕਰਾਂਗੇ, ਕਈ ਵਾਰੀ ਸਾਡੇ ਵੀਰ ਭੈਣਾਂ ਦੇ ਸਵਾਲ ਇਸ ਤਰ੍ਹਾਂ ਦੇ ਵੀ ਆ ਜਾਂਦੇ, ਜੀ ਬਾਣੀ ਬੜੀ ਪੜ੍ਹਦੇ ਮਨ ਨਹੀਂ ਟਿਕਦਾ। ਮਨ ਤਾਂ ਟਿਕੇਗਾ ਜੇ ਮਨ ਨੂੰ ਅਸੀਂ ਗੁਰਬਾਣੀ ਵਿਚਲੇ ਇਸ ਉਪਦੇਸ਼ ਦਾ ਗਿਆਨ ਦੇਵਾਂਗੇ। ਸਾਨੂੰ ਪਤਾ ਹੋਵੇ ਜਿਹੜਾ ਅਸੀਂ ਸ਼ਬਦ ਪੜ੍ਹ ਰਹੇ ਹਾਂ, ਜਿਹੜੀ ਲਾਈਨ ਅਸੀਂ ਪੜ੍ਹ ਰਹੇ ਹਾਂ, ਇਹ ਸਾਨੂੰ ਕੀ ਉਪਦੇਸ਼ ਦਿੰਦੀ ਹੈ, ਆਖਦੀ ਕੀ ਹੈ, ਇਹ ਸਤਿਗੁਰੂ ਦਾ ਕੈਸਾ ਵਿਚਾਰ ਹੈ। ਜਦੋਂ ਅਸੀਂ ਸਮਝਣ ਦਾ ਯਤਨ ਕਰਾਂਗੇ, ਇਹ ਮਨ ਟਿਕ ਜਾਏਗਾ। ਆਪਾਂ ਪੜ੍ਹਦੇ ਹਾਂ ਸਤਿਗੁਰੂ ਦੀ ਬਾਣੀ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ। ਮਨ ਨੇ ਤੇ ਗਿਆਨ ਦੇ ਬੱਧੇ ਰਹਿਣਾ ਹੈ। ਜਦੋਂ ਗਿਆਨ ਨਹੀਂ ਮਿਲਦਾ, ਸਾਨੂੰ ਪਤਾ ਹੀ ਨਹੀਂ ਲੱਗਦਾ। ਕਈ ਵਾਰੀ ਸਾਡੇ ਵੀਰ ਭੈਣਾਂ ਇੰਨਾ ਵੇਸਲਾ ਹੋ ਕੇ ਪਾਠ ਕਰਦੇ ਨੇ ਕਿ ਪਾਠ ਸ਼ੁਰੂ ਕਰਦੇ ਨੇ, ਜਪਜੀ ਦਾ ਪੜ੍ਹ ਜਾਂਦੇ ਆ ਰਹਿ ਰਾਸ, ਜਾਂ ਰਹਿ ਰਾਸ ਦਾ ਪਾਠ ਸ਼ੁਰੂ ਕਰਦੇ ਆ ਜ਼ੁਬਾਨੀ ਤੇ, ਉਹ ਪੜ੍ਹ ਜਾਂਦੇ ਨੇ ਜਪਜੀ ਦਾ ਪਾਠ, ਮੁੰਦਾ ਸੰਤੋਖ ਸ਼ੁਰੂ ਹੋ ਜਾਂਦਾ। ਇੰਨਾ ਵੇਸਲਾ ਪਾਠ ਫਿਰ ਆਖਦੇ ਅਸੀਂ ਮਨ ਨਹੀਂ ਟਿਕਦਾ। ਮਨ ਤਾਂ ਟਿਕੇਗਾ ਜੇ ਵਿਚਾਰ ਸਹਿਤ, ਸਮਝ ਨਾਲ, ਧਿਆਨ ਨਾਲ ਪਾਠ ਕਰਾਂਗੇ, ਸਹਿਜ ਸਹਿਜ ਪਾਠ ਕਰਾਂਗੇ, ਆਪ ਸਮਝਣ ਦਾ ਯਤਨ ਕਰਾਂਗੇ, ਸਤਿਗੁਰੂ ਕਿਰਪਾ ਕਰਨਗੇ ਸਾਡੇ ਜੀਵਨ ਅੰਦਰ ਵੀ, ਸਾਡੇ ਇਸ ਮਨੁੱਖਾ ਦੇਹੀ ਵਿੱਚ ਵੀ ਸਤਿਗੁਰੂ ਦੀ ਮੱਤ, ਸਹਿਜ, ਟਿਕਾ ਪੈਦਾ ਹੋ ਜਾਏਗਾ, ਗੁਣ ਪੈਦਾ ਹੋ ਜਾਣਗੇ। ਇਹ ਜੀਵਨ ਡੋਲੇ ਨਹੀਂ ਖਾਏਗਾ, ਕਿਉਂਕਿ ਡੀਗਨ ਡੋਲਾ ਤਉ ਲਓ ਜੋ ਮਨ ਕੇ ਭਰਮਾ। ਜਿੰਨੀ ਦੇਰ ਤੱਕ ਭਰਮ ਰਹਿੰਦੇ ਹੈ, ਇਹ ਡਿੱਗਣਾ ਡੋਲਣਾ ਵੀ ਉਨੀ ਦੇਰ ਤੱਕ ਹੀ ਰਹਿੰਦਾ। ਜੇ ਇਹ ਡਿੱਗਣਾ ਡੋਲਣ ਖਤਮ ਕਰਨਾ ਹੈ, ਤੇ ਆਓ ਗੁਰੂ ਦੀ ਮੱਤ ਨਾਲ ਜੁੜ ਜਾਈਏ, ਗੁਰਬਾਣੀ ਦੇ ਉਪਦੇਸ਼ ਨੂੰ ਜੀਵਨ ਵਿੱਚ ਕਮਾਉਣ ਦਾ ਯਤਨ ਕਰਿਆ ਕਰੀਏ। ਸਤਿਗੁਰੂ ਜੀ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ, ਸਰਬੱਤ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਦੇ ਹੋਏ ਅਸੀਸ ਬਖਸ਼ਿਸ਼ ਕਰੋ। ਆਖੋ ਜੀ ਪਿਆਰ ਨਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰਡੀਲ ਫਰਨੀਚਰ ਨੂੰ ਕਾਲ ਕਰੋ 403-250-5646, 403-250-5546। ਇਹਨਾਂ ਦਾ ਪਤਾ ਹੈ 2023 34th Street, Northeast, Calgary।

0: ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰ ਐਂਡ ਡੈਕੋਰ ਦਾ ਪਤਾ ਹੈ ਯੂਨਿਟ ਨੰਬਰ 2110 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ।
2: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓ ਸੇ ਮੁਕਤੀ ਪਾਨਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇਂ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓ ਮੇ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਕਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇ ਸਮਝਾਤੀ ਹੈ। ਲਾਖੋਂ ਲੋਗੋ ਨੇ ਇਨਹੇ ਪੜ੍ਹ ਕਰ ਆਪਣੇ ਜੀਵਨ ਮੇ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਯਾ 3065818061 ਪਰ ਸੰਪਰਕ ਕਰੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street, ਨਾਰਥ ਈਸਟ ਕੈਲਗਰੀ।

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

कामी क्रोधी चातुरी बाजी गर्भे काम निंदा करते जन्म शिरानो कब हो ना सिमरयो राम। दंडौत बंदन अनेक बार सर्व कला समरथ डोलन ते राखो प्रभु नानक दे कर हाथ। परम सन्मान योग चवर शतर तखत दे मालिक जुगो जुग अटल साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर जो सतगुरु गुरु नानक साहिब जी दी मुबारक रसना तो उचारण कीती हुई आशा की वार दी 17वीं पौड़ी नाल जो हजूर ने शलोक दर्ज कीते ने इस पौड़ी दे पहले शलोक दा पाठ और विचार आप जी ने श्रवण कीती सी। जे मोहाका कर्म है कर्म पितरी दे अगे वस्त सियाणिए पितरी चोर करे वड्डिया है हाथ दलाल के मुशफी एह करे नानक अगे सो मिले जे खट्टे काले दे। आओ इस अमृत बचन दी विचार दी आरंभता तो पहला आशीष बख्श दे होए उचारण करो गुरु बख्शी फतेह स्वीकार करो और उचारण करो जी वाहे गुरु जी का खालसा वाहे गुरु जी की फतेह। हजूर दी कृपा नाल आपां विचार कीती सी कि इस अमृत शलोक दे अंदर गुरु नानक साहिब जी ने मर चुके प्राणी दे निमित किते जाण वाले श्राद उस संबंध विच हजूर ने एदे च बख्शिश कीती है ते उस नू व्यंगमी ढंग दे नाल बयान करदिया होया कि जेकर किसे रूह दे पितर दे बजुर्ग दे नाम ते शक्या होया भोजन खादी हुई रोटी लिया होया पैसा अगे पहुंचदा है फिर सतगुरु ने उत्थे उदाहरण जेड़ी दित्ती कि मान लो एक चोर एक लुटेरा ठगियां मारन वाला बंदा अपने पितरां दे निमित शराद करन दे लई वो ठगी मार के शराद करदा है ते खान वाला विच दलाल ब्राह्मण वो कह दिंदा भी जो कुछ तू अपने पिता दे माता दे जां बजुर्गां दे निमित कीता ਉਹ ਪਿੱਤਰ ਲੋਕ ਵਿੱਚ ਪਹੁੰਚ ਗਿਆ ਹੈ। ਸਾਹਿਬ ਕਹਿੰਦੇ ਜੇ ਇਹ ਛਕਿਆ ਹੋਇਆ ਭੋਜਨ ਉਸ ਪਿੱਤਰ ਲੋਕ ਵਿੱਚ ਪਹੁੰਚ ਜਾਂਦਾ ਹੈ ਤੇ ਇਹ ਵੀ ਸੱਚ ਉਸ ਪਿੱਤਰ ਲੋਕ ਵਿੱਚ ਗੱਲ ਜ਼ਰੂਰ ਪਹੁੰਚੇਗੀ ਕਿ ਜਿਸ ਘਰ ਦੇ ਵਿੱਚੋਂ ਰਾਸ਼ਨ ਜਾਂ ਪੈਸਾ ਚੋਰੀ ਕਰਕੇ ਲਿਆਂਦਾ ਤੇ ਬਜ਼ੁਰਗਾਂ ਦੇ ਨਿਮਿੱਤ ਪਿੱਤਰਾਂ ਦੇ ਨਿਮਿੱਤ ਛਕਾਇਆ ਤੇ ਮਹਾਰਾਜ ਕਹਿੰਦੇ ਨੇ ਕਿ ਕੁਦਰਤੀ ਤੌਰ ਤੇ ਜਿਨ੍ਹਾਂ ਦੇ ਘਰ ਚੋਂ ਚੋਰੀ ਹੋਈ ਏ ਪਿੱਤਰ ਤਾਂ ਉਹਨਾਂ ਦੇ ਵੀ ਪਿੱਤਰ ਲੋਕ ਵਿੱਚ ਵੱਸਦੇ ਹੋਣਗੇ। ਜਦੋਂ ਤੁਹਾਡੇ ਪਿੱਤਰਾਂ ਤੱਕ ਭੋਜਨ ਪਹੁੰਚੇਗਾ ਜਿਸ ਘਰ ਚੋਂ ਚੋਰੀ ਕਰਕੇ ਭੋਜਨ ਰਾਸ਼ਨ ਜਾਂ ਪੈਸਾ ਲਿਆਂਦਾ ਉਸ ਘਰ ਦੇ ਚੋਰੀ ਜਿਸ ਘਰ ਚੋਂ ਹੀ ਉਹਦੇ ਪਿੱਤਰ ਤੁਹਾਡੇ ਪਿੱਤਰਾਂ ਨੂੰ ਚੋਰ ਕਹਿਣਗੇ ਤੇ ਇਹ ਸ਼ਬਦ ਕਹਿਣਗੇ ਤੁਹਾਡੇ ਬੱਚੇ ਨੇ ਸਾਡੇ ਘਰ ਚੋਂ ਚੋਰੀ ਕੀਤੀ ਬੱਚਾ ਤੁਹਾਡਾ ਚੋਰ ਜਿਹਨੇ ਸ਼ਰਾਧ ਕੀਤਾ ਖਾਣ ਵਾਲਾ ਦਲਾਲ ਜਿਹੜਾ ਉਹਨੂੰ ਵੀ ਇਨਸਾਫ ਹੋਵੇਗਾ ਉਹਦੇ ਖੱਤ ਵੱਢੇ ਜਾਣਗੇ
ਤੇ ਨਾਲ ਸ਼ਬਦ ਵਰਤਿਆ ਕਿ ਪਿੱਤਰਾਂ ਨੂੰ ਵੀ ਚੋਰ ਕਰ ਦਿੱਤਾ। ਗੁਰਮਤ ਦੇ ਅੰਦਰ, ਗੁਰੂ ਘਰ ਦੇ ਅੰਦਰ ਹਜ਼ੂਰ ਦੀ ਬਾਣੀ ਵਿੱਚੋਂ ਸ਼੍ਰੀ ਗੁਰੂ ਅਮਰਦਾਸ ਜੀ ਦੇ ਅੰਮ੍ਰਿਤ ਬੋਲ ਲਏ ਸਨ ਕਿ ਪ੍ਰਾਣੀ ਜੇ ਜਾਣ ਤੋਂ ਬਾਅਦ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਸਿਰਫ ਉਹਦਾ ਕੀਰਤਨ, ਗੁਰੂ ਦੇ ਸ਼ਬਦ ਦੀ ਵਿਚਾਰ, ਸਤ ਸੰਗਤ, ਇਹ ਸਭ ਤੋਂ ਵੱਡੀ ਗੁਰੂ ਘਰ ਦੀ ਬਖਸ਼ਿਸ਼ ਹੈ। ਅੱਜ ਮੈਂ ਉਸੇ ਪ੍ਰਕਰਨ ਨੂੰ ਅੱਗੇ ਅਰਜ਼ ਕਰਨਾ ਚਾਹੁੰਦਾ। ਆਮ ਤੌਰ ਤੇ ਇਹ ਲਫ਼ਜ਼ ਕਹਿ ਜਾਂਦੇ ਨੇ ਕਿ ਜਿਹੜਾ ਪਰਮੇਸ਼ਵਰ ਦਾ ਨਾਮ ਜਪੇਗਾ, ਕੀ ਇਹ ਜਪਿਆ ਹੋਇਆ ਨਾਮ ਅੱਗੇ ਜਾਏਗਾ? ਚਲਾਣਾ ਸਭ ਨੇ ਕਰਨਾ ਹੈ ਕਿ ਬੰਦਗੀ ਕਰਨ ਵਾਲੇ ਉੱਪਰ ਵੀ ਉਹੋ ਜਿਹਾ ਕਾਨੂੰਨ ਦਾ ਕੁੰਡਾ ਲਾਗੂ ਹੈ ਕਿ ਜਿਸ ਤਰ੍ਹਾਂ ਦਾ ਕਾਨੂੰਨ ਮੰਨ ਲਓ ਇੱਕ ਸੰਸਾਰੀ ਬੰਦੇ ਦੇ ਉੱਤੇ ਹੈ। ਮੈਂ ਇੱਥੇ ਆਪ ਜੀ ਨੂੰ ਇੱਕ ਬਾਣੀ ਚੋਂ ਪ੍ਰਮਾਣ ਜ਼ਰੂਰ ਦੇਵਾਂਗਾ। ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਸੀ ਇੱਕ ਪਵਿੱਤਰ ਅੰਮ੍ਰਿਤ ਬੋਲ ਪੜ੍ਹਨੇ, ਸੰਸਾਰ ਦੀ ਨਾਸ਼ਵੰਤਾ ਦੇ ਮੁਤਲਕ ਉਹਨਾਂ ਨੇ ਇਹ ਬਚਨ ਕੀਤਾ ਹੈ। ਕਹਿੰਦੇ ਨੇ ਜਿਹੜਾ ਸੰਸਾਰ ਅਸੀਂ ਅੱਖਾਂ ਨਾਲ ਵੇਖ ਰਹੇ ਹਾਂ, ਇਸ ਵਿੱਚ ਭਾਵੇਂ ਤੁਸੀਂ ਸੂਖਸ਼ਮ ਤੋਂ ਸੂਖਸ਼ਮ ਚੀਜ਼ ਦੇਖੋ, ਭਾਵੇਂ ਆਪਾਂ ਸਾਰੇ ਅਸਥੂਲ ਤੋਂ ਵੱਡੀ ਚੀਜ਼ ਦੇਖੀਏ, ਪਰ ਇੱਕ ਗੱਲ ਆਪਣੇ ਜ਼ੇਹਨ 'ਚ ਦ੍ਰਿੜ ਕਰ ਲਈਏ ਕਿ ਜੋ ਆਕਾਰ, ਜੋ ਢਾਂਚਾ ਸਾਨੂੰ ਦਿਸਦਾ ਪਿਆ, ਇਸ ਹਰ ਢਾਂਚੇ ਨੇ ਇੱਕ ਦਿਨ ਖਤਮ ਹੋਣਾ ਹੈ। ਇਹ ਹਰ ਚੀਜ਼ ਬਿਣਸੇਗੀ। ਤੇ ਮੈਂ ਅਰਜ਼ ਕੀਤੀ, ਇਕੱਲਾ ਇਨਸਾਨ ਨਹੀਂ, ਇੱਕ ਨਿੱਕੇ ਜਿਹੇ ਰੇਤ ਦੇ ਕਣ ਤੋਂ ਲੈ ਕੇ ਜਾਂ ਮਿੱਟੀ ਦੇ ਜ਼ਰੇ ਤੋਂ ਲੈ ਕੇ ਵੱਡੇ ਤੋਂ ਵੱਡਾ ਜਿਹੜਾ ਪਹਾੜ ਹੈ, ਹਰ ਦਿਸ ਦੀ ਕੋਈ ਚੀਜ਼ ਦਾ ਇੱਕ ਦਿਨ ਅੰਤ ਜ਼ਰੂਰ ਹੋਣਾ। ਥੋੜ੍ਹਾ ਜਿਹਾ ਉਹ ਅਸੀਂ ਬਾਣੀ ਚੋਂ ਦੇਖ ਲਈਏ। ਗੁਰੂ ਨਾਨਕ ਸਾਹਿਬ ਜੀ ਦਾ ਇੱਕ ਅੰਮ੍ਰਿਤ ਬੋਲ ਹੈ, ਮਾਂਝ ਕੀ ਵਾਰ ਦੇ ਇਹ ਸ਼ਲੋਕ ਨੇ, ਉਹ ਬਚਨ ਹੈ। ਹਜ਼ੂਰ ਨੇ ਫਰਮਾਇਆ, ਨਾ ਸ਼ੂਰ ਸੱਸ ਮੰਡਲੋ, ਇਹ ਅਸਲ ਚ ਸ਼ਲੋਕ ਸ਼ੁਰੂ ਹੁੰਦੇ, ਨਾ ਦੇਵ ਦਾਨ ਵਾ ਨਰਾ, ਨਾ ਸਿੱਧ ਸਾਧਕਾ ਦਰਾ, ਅਸ਼ਟ ਏਕ ਦਿਗਰ ਕੋਈ ਏਕ ਤੁਈ ਏਕ ਤੁਈ। ਪਰ ਥੋੜੇ ਜਿਹੇ ਦੇ ਅਰਥ ਜੋ ਪ੍ਰਕਰਨ ਚੱਲ ਰਿਹਾ ਹੈ ਕਿ ਮੌਤ ਤੋਂ ਬਾਅਦ ਨਾਲ ਕੀ ਜਾਂਦਾ ਹੈ, ਗੁਰਮਤ ਨੇ ਕਿਹੜੀ ਚੀਜ਼ ਕੀ, ਤੇ ਬਾਬਾ ਜੀ ਨੇ ਅੱਜ ਖਾਸ ਕਰਕੇ ਮੈਂ ਇਸ ਚੀਜ਼ ਤੇ ਜ਼ੋਰ ਦੇਣਾ ਚਾਹੁੰਦਾ ਕਿ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ, ਦੇਹ ਪਾਠ ਨਹੀਂ ਇੱਥੇ। ਹਜ਼ੂਰ ਦੀ ਅੰਮ੍ਰਿਤ ਬਾਣੀ ਚ ਇਹ ਦਾਤਾਰ ਦੇ ਬੋਲ ਨੇ, ਨਾ ਦੇਵ ਦਾਨ ਵਾ ਨਰਾ, ਤਿੰਨ ਲਫ਼ਜ਼ ਵਰਤੇ ਨੇ, ਦੇਵਤੇ, ਦੇਵ ਦਾ ਅਰਥ ਦੇਵਤੇ, ਦਾਨਵ ਦਾ ਅਰਥ ਹੈ ਦੈਂਤ, ਤੇ ਨਰਾ ਲਫ਼ਜ਼ ਦੇ ਬੜਾ ਸੌਖਾ ਅਰਥ ਹੈ ਨਰ, ਮਨੁੱਖ, ਇਨਸਾਨ। ਹਜ਼ੂਰ ਕਹਿੰਦੇ ਨੇ ਕੀ ਇਨਸਾਨ, ਕੀ ਦੇਵਤੇ ਤੇ ਕੀ ਦੈਂਤ। ਦੂਸਰਾ ਸ਼ਬਦ ਵਰਤਿਆ, ਸਾਧਨਾ ਕਰਨ ਵਾਲੇ ਸਾਧਕ, ਸਾਧਨਾ ਕਰ ਕਰਕੇ ਆਪਣੇ ਮੁਕਾਮ ਤੇ ਪਹੁੰਚ ਚੁੱਕੇ ਸਿੱਧ, ਸਾਧਕ ਔਰ ਸਿੱਧ, ਇਹਦਾ ਮਤਲਬ ਜਿਹੜੇ ਚੱਲ ਰਹੇ ਨੇ ਜਾਂ ਜਿਹੜੇ ਪਹੁੰਚ ਗਏ। ਨਾ ਦੇਵ ਦਾ ਨਵਾ ਨਰਾ, ਨਾ ਸਿੱਧ ਸਾਧਕਾ ਧਰਾ, ਅਸ਼ਟ ਏਕ ਦਿਗਰ ਕੋਈ, ਇਹਦੇ ਚੋਂ ਕੋਈ ਸਥਿਰ ਨਹੀਂ। ਮਹਾਰਾਜ ਕਹਿੰਦੇ ਨੇ ਏਕ ਤੁਈ, ਏਕ ਤੁਈ, ਹਰ ਦਿਸ ਦੀ ਕੋਈ ਚੀਜ਼ ਜਾਏਗੀ ਜੇ ਸਥਿਰ ਰਹਿਣ ਵਾਲਾ ਹੈ ਤੇ ਕੇਵਲ ਤੇਰਾ ਨਾਮ ਤੇ ਤੂੰ ਆਪ ਹੈ। ਇੱਕ ਹੋਰ ਦਾਤਾਰ ਦਾ ਮਿਲਦਾ ਇਹ ਸ਼ਲੋਕ ਹੈ, ਕੱਲਾ ਦੇਵਤੇ ਦੈਂਤ ਤੇ ਮਨੁੱਖ ਨਹੀਂ। ਦਾਸ ਕਈ ਵਾਰੀ ਅਰਜ਼ ਕਰਦਾ, ਆਹ ਜਿਹੜਾ ਸੂਰਜ ਕਈ ਯੁੱਗਾਂ ਤੋਂ ਪਤਾ ਨਹੀਂ ਕਰੋੜਾਂ ਯੁੱਗ ਹੋ ਗਏ ਇਹ ਆਪਣੀ ਰੋਸ਼ਨੀ ਬਖੇਰਦਾ ਪਿਆ, ਇਹ ਵੀ ਸਾਇੰਸ ਨੇ ਸਿੱਧ ਕਰ ਦਿੱਤਾ ਕਿ ਸਾਡੀ ਜ਼ਮੀਨ ਜਿਹੜੀ ਹੈ ਇਹ ਵੀ ਕਦੀ ਸੂਰਜ ਦਾ ਹਿੱਸਾ ਹੀ ਸੀ। ਪਰ ਸੱਚ ਇਹ ਵੇ, ਇਹ ਚਮਕਦਾ ਹੋਇਆ ਸੂਰਜ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇੱਕ ਦਿਨ ਇਹ ਵੀ ਨਸ਼ਟ ਹੋਵੇਗਾ, ਇਹਨੇ ਫਨਾ ਹੋਣਾ। ਜਿਹੜਾ ਰਾਤ ਨੂੰ ਚੰਦਰਮਾ ਸ਼ੀਤਲਤਾ ਬਖੇਰਦਾ, ਉਸ ਚੰਦਰਮਾ ਨੇ ਵੀ ਇੱਕ ਦਿਨ ਫਨਾ ਹੋਣਾ ਹੈ। ਸੱਚ ਇਹ ਵੇ, ਸਮੁੰਦਰ ਵੀ, ਪਹਾੜ ਵੀ, ਅੰਨ ਪਾਣੀ ਸਭ ਕੁਝ ਜਾਏਗਾ, ਜੇ ਰਹੇਗਾ ਤੇ ਕੇਵਲ ਇੱਕ ਪਾਰ ਬ੍ਰਹਮ ਪਰਮੇਸ਼ਵਰ ਹੀ। ਸਤਿਗੁਰੂ ਦਾ ਇਹ ਅਗਲਾ ਅੰਮ੍ਰਿਤ ਸ਼ਲੋਕ ਹੈ, ਨਾ ਸੂਰ ਸੱਸ ਮੰਡਲੋ, ਨਾ ਸਪਤ ਦੀਪ ਨਾ ਜਲੋ, ਅੰਨ ਪਾਣੀ ਥਿਰ ਨਾ ਕੋਈ, ਏਕ ਤੁਈ ਏਕ ਤੁਈ। ਮੈਂ ਸਿਰਫ ਪਹਿਲੀ ਬੇਨਤੀ ਕਰਨ ਲੱਗਾ ਪਿਆਰਿਓ ਕਿ ਸਮਝੀਏ ਨਾਮ ਦੀ ਬਰਕਤ, ਨਾਮ ਦੀ ਕਰਾਮਾਤ, ਕਿਉਂਕਿ ਅੱਜ ਸਿਰਫ ਇਹ ਬੇਨਤੀ, ਜੋ ਜਿਉਂਦੇ ਜੀ ਕਮਾ ਲਓਗੇ
ਧਰਮ ਦੀ ਕਿਰਤ ਕਰਕੇ ਕਿਸੇ ਦੀ ਸੇਵਾ ਲੋੜਵੰਦ ਦੀ ਕਰ ਦਿਓਗੇ, ਪਿਆਰਿਓ ਉਹ ਹੀ ਅੱਗੇ ਸਾਡੇ ਨਾਲ ਤੁਰਨਾ ਹੈ। ਜੇ ਮਰਨ ਤੋਂ ਬਾਅਦ ਕਹੀਏ ਵੀ ਸਾਡੇ ਪਿੱਛੋਂ ਸਰਾਧ ਬੜੇ ਕਰੋੜਾਂ ਰੁਪਈਏ ਲਾ ਦਿਓ, ਮਹਾਰਾਜ ਕਹਿੰਦੇ ਸਵਾਲ ਕੀ ਨਹੀਂ ਪੈਦਾ ਹੁੰਦਾ ਇਸ ਚੀਜ਼ ਅੱਗੇ ਜਾਣ ਦਾ। ਮੈਂ ਤਾਂ ਆਰੰਭਤਾ ਕੱਲ ਵੀ ਮੌਤ ਤੋਂ ਜ਼ਿਕਰ ਕੀਤਾ ਸੀ ਤੇ ਅੱਜ ਵੀ ਮੈਂ ਉਸੇ ਲੜੀ ਨੂੰ ਅੱਗੇ ਤੋਰ ਰਿਹਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਕੀ ਪਰਮਾਤਮਾ ਦੇ ਸੇਵਕ ਦੇ ਜਾਣ ਦਾ ਰਸਤਾ ਹੋਵੇ ਜਿਹੜਾ ਦੁਨੀਆਦਾਰ ਬੰਦੇ ਦੀ ਦੁਨੀਆ ਕਮਾਉਣ ਵਾਲੇ ਦਾ ਰਸਤਾ? ਇਹ ਸਭ ਨੂੰ ਪਤਾ, ਆਪਾਂ ਜਾਣਾ ਹੈ। ਕਬੀਰ ਸਾਹਿਬ ਜੀ ਦਾ ਇੱਕ ਅੰਮ੍ਰਿਤ ਸ਼ਲੋਕ ਮੈਂ ਲੈ ਲੈਣਾ ਤੇ ਕਈ ਵਾਰੀ ਦਾਸ ਉਸ ਸ਼ਬਦ ਦੇ ਸੰਬੰਧ ਵਿੱਚ ਇਹ ਅਰਜ਼ ਕਰਦਾ ਹੁੰਦਾ ਕਿ ਇਸ ਸੰਸਾਰ ਨੂੰ ਤੁਸੀਂ ਧਿਆਨ ਨਾਲ ਦੇਖੋ। ਕਬੀਰ ਸਾਹਿਬ ਕਹਿੰਦੇ ਨੇ ਕਾਲ ਇੱਕ ਐਸਾ ਹੈ ਕਿ ਉਹਦੀ ਚੋਟ ਬੱਚੇ ਨੂੰ ਵੀ ਲੱਗ ਸਕਦੀ ਹੈ, ਬਚਪਨ ਵਿੱਚ ਵੀ ਮੌਤ ਆ ਸਕਦੀ, ਜਵਾਨੀ ਵਿੱਚ ਵੀ ਆ ਜਾਂਦੀ ਹੈ, ਬੁਢੇਪੇ ਵਿੱਚ ਵੀ ਆਉਣੀ ਹੈ। ਭਾਵੇਂ ਕਈ ਵਾਰੀ ਅਸੀਂ ਇਹ ਸ਼ਬਦ ਕਹਿ ਦਿੰਦੇ ਹੁੰਦੇ ਹਾਂ ਕਿਸੇ ਇਨਸਾਨ ਨੂੰ ਮੌਤ ਆਵੇ, ਅਸੀਂ ਸ਼ਬਦ ਕਹਿ ਦਿੰਦੇ ਹਾਂ ਅਜੇ ਇਹਦਾ ਵੇਲਾ ਨਹੀਂ ਸੀ ਜਾਣਦਾ। ਇਹ ਆਮ ਤੌਰ ਤੇ ਸਾਡੇ ਜ਼ਬਾਨ ਤੇ ਲਫ਼ ਚੜਿਆ ਹੁੰਦਾ ਕਿ ਬੱਚਾ ਹੋਵੇ ਜਵਾਨ ਹੋਵੇ ਅਜੇ ਇਹਦਾ ਵੇਲਾ ਨਹੀਂ ਸੀ ਜਾਣਦਾ। ਤੇ ਮੈਂ ਇੱਕ ਬੇਨਤੀ ਕਰਾਂ ਗੁਰਮੁਖੋ, ਜਿਨ੍ਹਾਂ ਦਾ ਵੇਲਾ ਨਾ ਜਾਣਦਾ ਹੋਵੇ ਉਹ ਜਾਂਦੇ ਨਹੀਂ, ਜਾਂਦੇ ਹੀ ਉਹ ਨੇ ਜਿਨ੍ਹਾਂ ਦਾ ਵੇਲਾ ਆ ਜਾਂਦਾ। ਪਤਾ ਨਹੀਂ ਅਸੀਂ ਕਿਵੇਂ ਲਫ਼ਜ਼ ਕਹਿ ਦਿੰਦੇ ਹਾਂ ਵੀ ਅਜੇ ਤੇ ਇਹਦਾ ਵੇਲਾ ਹੀ ਨਹੀਂ ਸੀ ਜਾਣਦਾ। ਮੈਂ ਬੇਨਤੀ ਕਰਾਂ ਵੇਲੇ ਤੋਂ ਬਿਨਾਂ ਕਦੀ ਕੋਈ ਜਾਂਦਾ ਦੇਖੇ? ਇਹ ਸਿਰਫ ਸਾਡੀ ਲੋੜ ਹੈ ਕਿ ਅਜੇ ਬੰਦਾ ਚਾਰ ਦਿਨ ਕੋਈ ਸਾਲ ਕੱਢ ਜਾਂਦਾ, ਅਜੇ ਥੋੜਾ ਜਿਹਾ ਸਮਾਂ ਸਾਨੂੰ ਹੋਰ ਕਿਤੇ ਸਾਡੀ ਮਦਦ ਕਰ ਦਿੰਦਾ। ਯਾਦ ਰੱਖਿਓ ਵੇਲੇ ਤੋਂ ਬਿਨਾਂ ਕਦੀ ਕੋਈ ਨਹੀਂ ਜਾਂਦਾ, ਚਾਹੇ ਬੱਚਾ ਜਾਏ, ਜਵਾਨ ਜਾਏ, ਬਜ਼ੁਰਗ ਜਾਏ, ਜਾਂਦਾ ਹੀ ਉਹ ਹੈ ਜਿਹਦਾ ਵੇਲਾ ਆ ਜਾਂਦਾ, ਜਿਹਦਾ ਸਮਾਂ ਆ ਜਾਂਦਾ। ਫਿਰ ਬੇਨਤੀ ਹੈ ਕਿ ਹਜ਼ੂਰ ਸੱਚੇ ਪਾਤਸ਼ਾਹ ਦੀ ਬਾਣੀ ਚ ਕਬੀਰ ਸਾਹਿਬ ਦਾ ਇਹ ਬਚਨ ਹੈ ਕਿ ਐਸੋ ਇਹ ਸੰਸਾਰ ਪੇਖ ਨਾ ਰਹਿਣ ਨਾ ਕੋਊ ਪਈ ਖੈਰੇ। ਕਹਿੰਦੇ ਨੇ ਜਿਹੜਾ ਅਸੀਂ ਸੰਸਾਰ ਵੇਖਨੇ ਪਏ ਹਾਂ, ਦਿਸਦਾ ਪਿਆ, ਇਹਦੇ ਵਿੱਚੋਂ ਕਿਸੇ ਨੇ ਵੀ ਨਹੀਂ ਰਹਿਣਾ। ਸੱਚ ਇਹ ਵੀ ਚੰਗੇ ਮੰਦੇ ਬੁਰੇ ਭਲੇ ਸਭ ਜਾਣਗੇ। ਐਸੋ ਇਹ ਸੰਸਾਰ ਵੇਖਣਾ ਰਹਿਣ ਨਾ ਕੋਊ ਪਈ ਖੈਰੇ, ਸੋਦੇ ਸੋਦੇ ਰੇਗ ਚਲੋ ਤੁਮ ਨਤਰ ਕੁ ਧੱਕਾ ਦਵਈ ਖੈਰੇ। ਅਗਲੇ ਬਚਨ ਨੇ ਬਾਰੇ ਬੂਢੇ ਤਰੁਣੇ ਭਈਆ, ਤਿੰਨ ਲਫ਼ਜ਼ ਨੇ, ਨਿੱਕੇ ਬੱਚੇ, ਪਰ ਜਵਾਨੀ ਵਿੱਚ ਜੋਬਣ ਚ ਪਹੁੰਚੇ ਜਵਾਨ, ਤੇ ਬੁੱਢੇ ਦਾ ਅਰਥ ਬਜ਼ੁਰਗ। ਬਾਰੇ ਬੁੱਢੇ ਤਰੁਣੇ ਭਈਆ, ਸਭ ਖੂ ਜੰਮ ਲੈ ਜਈ ਖੈਰੇ, ਮਾਨਸ ਬਪਰਾ ਮੂਸਾ ਕਿਨੂ। ਇਨਸਾਨ ਤਾਂ ਇੱਕ ਚੂਹੇ ਦੀ ਤਰ੍ਹਾਂ, ਕਬੀਰ ਸਾਹਿਬ ਜੀ ਦੇ ਅੰਮ੍ਰਿਤ ਬੋਲ ਕਿ ਇੱਕ ਚੂਹੇ ਦੀ ਤਰ੍ਹਾਂ ਹੈ ਮਾਨੋ ਇਨਸਾਨ, ਤੇ ਮੌਤ ਇਹਦੇ ਪਿੱਛੇ ਬਿੱਲੀ ਬਣ ਕੇ ਤੁਰੀ ਹੋਈ ਹੈ। ਮਾਨਸ ਬਪਰਾ ਮੂਸਾ ਕਿਨੂ ਮੀਚ ਬਲਈਆ ਖਾਈ ਖੈਰੇ। ਤੇ ਮੌਤ ਜਦੋਂ ਆਉਂਦੀ ਏ, ਯਾਦ ਰੱਖੋ ਉਹ ਕਦੀ ਰੁਤਬੇ ਦੇਖ ਕੇ, ਪਦਵੀਆਂ ਦੇਖ ਕੇ, ਦੌਲਤ ਦੇਖ ਕੇ ਲਿਹਾਜ ਨਹੀਂ ਕਰਦੀ। ਜਿਉਂਦਾ ਬੰਦਾ ਕਈ ਤਰ੍ਹਾਂ ਦਾ ਲਿਹਾਜ ਕਰ ਜਾਂਦਾ ਕਿ ਪੈਸੇ ਵਾਲਾ ਇਹਦਾ ਲਿਹਾਜ ਕਰ ਦਿਓ, ਇਹ ਪਦਵੀ ਵਾਲਾ ਇਹਦਾ ਲਿਹਾਜ ਕਰ ਦਿਓ, ਇਹ ਪ੍ਰਤਿਸ਼ਠਿਤ ਬੰਦਾ ਹੈ ਇਹਦਾ ਲਿਹਾਜ ਕਰ ਦਿਓ, ਪਰ ਪਿਆਰਿਓ ਮੌਤ ਕਦੀ ਨਹੀਂ ਦੇਖਦੀ ਇਹ ਅਰਬਪਤੀ ਹੈ, ਮੌਤ ਕਦੀ ਨਹੀਂ ਦੇਖਦੀ ਸਮਾਜ ਦਾ ਕਿਤਨਾ ਪਤਵੰਤਾ ਸੱਜਣ ਹੈ, ਮੌਤ ਕਦੀ ਨਹੀਂ ਪਰਵਾਹ ਕਰਦੀ ਕਿ ਇਸ ਦੀ ਪਰਿਵਾਰ ਦੇ ਵਿੱਚ ਕਿੰਨੀ ਕੁ ਲੋੜ। ਐਸੋ ਇਹ ਸੰਸਾਰ ਪੇਖਣਾ ਰਹਿਣ ਨਾ ਕੋਊ ਪਈ ਖੈਰੇ, ਸੋਦੇ ਸੋਦੇ ਰੇਗ ਚਲੋ ਤੁਮ ਨਤਰ ਕੁ ਧੱਕਾ ਦਵਈ ਖੈਰੇ, ਤਨ ਮੰਤਾ ਅਰ ਨਿਰਧਨ ਮਨ ਈ ਤਾਂ ਕੀ ਕਛੂ ਨਾ ਕਾਨੀ ਰੇ। ਬਾਬਾ ਜੀ ਕਹਿੰਦੇ ਰਾਜਾ ਪਰਜਾ ਸਮ ਕਰਮਾ ਹੈ। ਮੈਂ ਜਿਹੜੀ ਅਸਲ ਅਰਜ਼ ਕਰਨੀ ਚਾਹੁੰਦਾ, ਆਉਣਾ ਮੈਂ ਸਰਾਧ ਦੇ ਸੰਬੰਧ ਵਿੱਚ ਹੀ, ਪਰ ਮੇਰੀ ਇੱਕ ਇੱਛਾ ਸੀ ਕਿ ਗੁਰਮਤ ਦੀ ਰੋਸ਼ਨੀ ਚ ਜਿਹੜਾ ਪ੍ਰਾਣੀ ਬੰਦਗੀ ਕਰਕੇ ਸਿਮਰਨ ਕਰਕੇ ਜਾਂਦਾ ਹੈ, ਤੇ ਅੱਗੇ ਅਰਜ਼ ਕਰਨੀ ਕੀ ਖੱਟੀਏ, ਕੀ ਘਾਲਣਾ ਕਰੀਏ ਕਿ ਜਿਹੜਾ ਅੱਗੇ ਸਾਡੇ ਵਾਸਤੇ ਕੋਈ ਤੋਸ਼ਾ ਬਣ ਜਾਏ। ਬਸ ਦੋ ਗੱਲਾਂ ਅੱਜ ਮੈਂ ਕਰਨੀਆਂ ਚਾਹੁੰਦਾ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਤਨਵੰਤਾ ਅਰ ਨਿਰਧਨ ਮਨ ਈ ਤਾਂ ਕੀ ਕਛੂ ਨਾ ਕਾਨੀ ਰੇ, ਰਾਜਾ ਪਰਜਾ ਸਮ ਕਰ ਮਾਰੇ ਐਸੋ ਕਾਲ ਬੇਡਾਨੀ ਰੇ। ਕੀ ਰਾਜਾ ਤੇ ਕੀ ਪਰਜਾ, ਕੀ ਮੰਤਰੀ ਤੇ ਕੀ ਅੱਗੇ ਨੌਕਰ,
ਕਾਲ ਜਿਹੜਾ ਮੌਤ ਜਿਹੜੀ ਉਹ ਸਭ ਨੂੰ ਬਰਾਬਰਤਾ ਪੈਦਾ ਕਰੇਗੀ, ਮਾਰੇਗੀ। ਜਦੋਂ ਇਹ ਪਵਿੱਤਰ ਸ਼ਬਦ ਪੜਿਆ, ਇਸ ਦੀਆਂ ਅਗਲਾਂ ਤੁਕਾਂ ਧਿਆਨ ਨਾਲ ਸੁਣਿਓ। ਮੈਂ ਫਿਰ ਦੌਰਾਨ ਲੱਗਾ ਵਾਂ ਕਿ ਬਾਰੇ ਬੂਢੇ ਤਰੁਣੇ ਬਈਆ ਸਭ ਨੂੰ ਜੰਮ ਲੈ ਜਾਈ ਹੈ। ਇੱਥੇ ਲਫ਼ਜ਼ ਵਰਤਿਆ ਸਭ ਨੂੰ, ਸਾਰਿਆਂ ਨੂੰ। ਦੂਸਰਾ ਲਫ਼ਜ਼ ਅਸੀਂ ਪੜਿਆ ਹੈ, ਧਨਵੰਤਾ ਅਰ ਨਿਰਧਨ ਮਨ ਈ ਤਾਂ ਕੀ ਕਛੂ ਨਾ ਕਾਨੀ ਰੇ, ਰਾਜਾ ਪਰਜਾ ਸਮ ਕਰ ਮਾਰੈ। ਇੱਥੇ ਸਮ ਕਰ ਦਰ ਤੇ ਬਰਾਬਰ, ਸਮ ਕਰ ਮਾਰੈ ਐਸੋ ਕਾਲ ਬਿੜਾਨੀ ਰੇ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਫੇਤ ਰੱਖਣ ਵਾਲੇ ਗੁਰਸਿੱਖੋ, ਅਗਲੀ ਤੁਕ ਧਿਆਨ ਨਾਲ ਸੁਣਿਓ। ਰਾਜਾ ਪਰਜਾ ਲਈ ਮੌਤ ਬਰਾਬਰ ਹੈ, ਬੱਚਾ ਬਜ਼ੁਰਗ ਵਡੇਰਾ ਜਾ ਸਕਦਾ ਹੈ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਹਰ ਕੇ ਸੇਵਕ ਜੋ ਹਰ ਪਾਏ, ਉਹਨਾਂ ਦੇ ਕਾਹਦੇ ਸਰਾਧ ਜੀ, ਉਹਨਾਂ ਦੀਆਂ ਕਾਹਦੀਆਂ ਮੁਕਤੀਆਂ ਜੀ, ਉਹਨਾਂ ਦੇ ਨਾਮ ਦੇ ਕਾਹਦੇ ਪਿੰਡ ਭਰਨੇ ਤੇ ਦੀਵੇ ਬਾਲਨੇ ਜੀ, ਉਹਨਾਂ ਦੇ ਨਾਮ ਦੀਆਂ ਇੱਟਾਂ ਲਾ ਕੇ ਜਠੇਰੇ ਬਣਾ ਕੇ, ਗੱਲ ਤਾਂ ਆਈਏ ਪੂਜਣ ਲੱਗ ਪੈਣਾ। ਗੁਰੂ ਨਾਨਕ ਸਾਹਿਬ, ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਕਬੀਰ ਸਾਹਿਬ ਕਹਿ ਰਹੇ ਨੇ ਭਲੇ ਲੋਕੋ, ਹਰ ਬੰਦੇ ਨੇ ਜੋ ਜੰਮਿਆ ਸਿਰਜਿਆ ਉਹਨੇ ਮਰਨਾ ਹੈ, ਨਸ਼ਟ ਹੋਣਾ, ਪਰ ਪਰਮਾਤਮਾ ਦੇ ਸੇਵਕ ਉਹਨਾਂ ਦੀ ਕਹਾਣੀ, ਉਹਨਾਂ ਦੇ ਜੀਵਨ ਦੀ ਕਥਾ, ਉਹਨਾਂ ਦੇ ਜੀਵਨ ਦੀ ਜਾਂਚ, ਇਹ ਸੰਸਾਰ ਦੀ ਮੌਤ ਤੋਂ ਵੱਖਰੀ ਹੈ। ਤੇ ਨਾਲ ਸ਼ਬਦ ਵਰਤਿਆ ਹਰ ਕੇ ਸੇਵਕ ਜੋ ਹਰ ਪਾਏ, ਤਿੰਨ ਕੀ ਕਥਾ ਨਿਰਾਰੀ ਰੇ, ਆਵੇ ਨਾ ਜਾਹੇ ਨਾ ਕਬ ਹੂੰ ਮਰਤੇ। ਲਫ਼ਜ਼ ਕੈਸੇ ਕਮਾਲ ਦਾ, ਜਾਣਾ ਉਹਨਾਂ ਵੀ, ਪਰ ਉਹ ਦੁਨੀਆਦਾਰਾਂ ਵਾਲੀ ਮੌਤ ਨਹੀਂ। ਹਰ ਕੇ ਸੇਵਕ ਜੋ ਹਰ ਪਾਏ, ਤਿੰਨ ਕੀ ਕਥਾ ਨਿਰਾਰੀ ਰੇ, ਆਵੇ ਨਾ ਜਾਹੇ ਨਾ ਕਬ ਹੂੰ ਮਰਤੇ, ਪਾਰ ਬ੍ਰਹਮ ਸੰਗਾਰੀ ਰੇ। ਉਹਨਾਂ ਦੇ ਨਾਲ ਤਾਂ ਪਰਮਾਤਮਾ ਹੈ, ਉਹਨਾਂ ਦੀ ਕਥਾ ਵੱਖਰੀ ਹੈ ਸੰਸਾਰ ਦੀ ਮੌਤ ਤੋਂ। ਹੁਣ ਜਿਹਦੇ ਨਾਲ ਪਾਰ ਬ੍ਰਹਮ ਹੈ ਤੇ ਆਪਾਂ ਉਹਦੇ ਸਰਾਧ ਕਰਨ ਬਹਿ ਜਾਈਏ? ਮਹਾਰਾਜ ਕਹਿੰਦੇ ਨਹੀਂ, ਉਹਦੀ ਕਥਾ ਜੀਵਨ ਦੀ ਵੱਖਰੀ ਹੈ, ਮੌਤ ਦੀ ਵੱਖਰੀ ਹੈ। ਹਰ ਕੇ ਸੇਵਕ ਜੋ ਹਰ ਪਾਏ, ਤਿੰਨ ਕੀ ਕਥਾ ਨਿਰਾਰੀ ਰੇ, ਆਵੇ ਨਾ ਜਾਹੇ ਨਾ ਕਬੂ ਮਰਤੇ, ਪਾਰ ਬ੍ਰਹਮ ਸੰਗਾਰੀ ਰੇ। ਇੱਕ ਸ਼ਬਦ ਹੋਰ ਦੇਖੋ, ਮੈਂ ਸਿਰਫ ਇੱਕੋ ਹੀ ਯਤਨ ਕਰਨਾ, ਮੇਰੀ ਇੱਕੋ ਹੀ ਇੱਛਾ ਹੁੰਦੀ ਹੈ ਕਿ ਸੰਗਤ ਵਿੱਚ ਬੈਠਿਆਂ ਵੱਧ ਤੋਂ ਵੱਧ ਸੁਰਤ ਗੁਰੂ ਕੀ ਬਾਣੀ ਵੀ ਜੁੜੀ ਰਹੇ, ਸ਼ਬਦ ਵੀ ਜੁੜੀ ਰਹੇ। ਤੇ ਯਾਦ ਰੱਖੋ, ਇਸ ਮਨ ਨੂੰ ਜੇ ਕਿਸੇ ਨੇ ਫਤਿਹ ਕਰਨਾ ਤੇ ਸਿਰਫ ਸ਼ਬਦ ਨੇ ਫਤਿਹ ਕਰਨਾ। ਸ਼ਬਦ ਤੋਂ ਬਿਨਾਂ ਕੋਈ ਦਲੀਲ, ਕੋਈ ਉਕਤੀ, ਕੋਈ ਜੁਗਤੀ, ਕਿਸੇ ਗੱਲ ਨੇ ਮਨ ਨੂੰ ਫਤਿਹ ਨਹੀਂ ਜੇ ਕਰਨਾ। ਗੁਰੂ ਗ੍ਰੰਥ ਸਾਹਿਬ ਚ ਬਚਨ ਵੀ ਆਉਂਦਾ ਕਬੀਰ ਸਾਹਿਬ ਦਾ, ਕਹਿੰਦੇ ਨੇ ਸ਼ਬਦ ਤਾਂ ਇਸ ਤਰ੍ਹਾਂ ਜਿਵੇਂ ਤੋਪ ਵਿੱਚੋਂ ਨਿਕਲਿਆ ਹੋਇਆ ਬਰੂਦ ਦਾ ਗੋਲਾ ਹੈ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਵਰਤੇ। ਕਹਿੰਦੇ ਮਨ ਆਕੀਏ, ਇਹ ਪਰਵਾਹ ਹੀ ਨਹੀਂ ਕਰਦਾ ਕਿਸੇ ਦੀ। ਸੱਚ ਇਹ ਜੇ ਬੰਦੇ ਨੂੰ ਗੁਲਾਮ ਬਣਾ ਕੇ ਰੱਖਦਾ, ਕਈ ਵਾਰੀ ਬੰਦਾ ਆਪਣੇ ਮਨ ਦੇ ਖਿਆਲਾਂ ਪਿੱਛੇ ਲੱਗ ਕੇ ਇਹੋ ਜਿਹਾ ਪਾਪ ਕਰ ਬੈਠਦਾ, ਗਲਤੀ ਮਨ ਕਰਦਾ, ਤੇ ਕਈ ਵਾਰੀ ਬੰਦਾ ਆਪਣੇ ਤਨ ਨੂੰ ਤਸੀਹੇ ਦੇਣ ਲੱਗ ਪੈਂਦਾ। ਕਈ ਵਾਰੀ ਬੰਦੇ ਇਹੋ ਜਿਹਾ ਪਾਪ ਕਰਦੇ ਨੇ, ਸੁਸਾਈਡ ਕਰ ਜਾਂਦੇ ਨੇ, ਆਤਮ ਹੱਤਿਆ ਕਰਦੇ ਨੇ। ਮੈਂ ਉਸ ਵਕਤ ਸੋਚਣਾ ਹੁੰਦਾ, ਉਹ ਕਮਲਿਓ, ਗਲਤੀ ਮਨ ਨੇ ਕੀਤੀ, ਮਾਰ ਦੇ ਤਨ ਨੂੰ ਪਇਓ, ਜਿਹਨੇ ਗਲਤੀ ਕੀਤੀ ਹੈ ਤਨ ਮਰਨ ਤੋਂ ਬਾਅਦ ਮਨ ਫਿਰ ਅਗਲੇ ਜਨਮ ਤੁਹਾਡੇ ਨਾਲ ਚਲਾ ਜਾਣਾ। ਫਿਰ ਬੇਨਤੀ ਹੈ, ਸਰੀਰ ਨੂੰ ਦੁੱਖ ਦਿੱਤਾ ਨਾ ਕਿ ਅਸੀਂ ਆਤਮਘਾਤ ਕਰ ਲਿਆ ਜੀ, ਅਸੀਂ ਸੁਸਾਈਡ ਕਰ ਲਿਆ, ਉਹ ਬੋਡੀ ਤਾਂ ਖਤਮ ਹੋ ਗਈ, ਪਰ ਜਿਸ ਪਵਾੜੇ ਦੀ ਜੜ ਨੇ ਤੁਹਾਨੂੰ ਇੰਨਾ ਕਲਪਾਇਆ, ਸਾਨੂੰ ਕਲਪਾਇਆ, ਉਹ ਮਨ ਤਾਂ ਅਗਲੇ ਸਰੀਰ ਵਿੱਚ ਫਿਰ ਜਾ ਪਹੁੰਚਿਆ। ਮੈਂ ਬੇਨਤੀ ਕਰਾਂਗਾ, ਮਨ ਨੂੰ ਜੇ ਕਿਸੇ ਨੇ ਫਤਿਹ ਕਰਨਾ ਤੇ ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ ਕਿ ਸ਼ਬਦ ਇੱਕ ਬਰੂਦ ਦੀ ਤਰ੍ਹਾਂ ਹੈ, ਸੁਰਤ ਸਾਡੀ ਤੋਪ ਦੀ ਤਰ੍ਹਾਂ ਹੈ। ਜਿਹੜਾ ਸੁਰਤ ਦੀ ਤੋਪ ਵਿੱਚ ਰੱਖ ਕੇ ਸ਼ਬਦ ਦੇ ਬਰੂਦ ਨੂੰ ਚਲਾਉਂਦਾ ਹੈ, ਤੇ ਪੁਰਾਤਨ ਸਮੇਂ ਤੋਪ ਚਲਾਉਣ ਲਈ ਪਲੀਤਾ ਦਾਗਿਆ ਜਾਂਦਾ ਸੀ, ਪਲੀਤਾ ਲਾਉਂਦੇ ਹੁੰਦੇ ਸਨ ਅੱਗ ਬਾਲ ਕੇ। ਮਹਾਰਾਜ ਕਹਿੰਦੇ ਨੇ ਸ਼ਬਦ ਬਾਣੀ ਦਾ ਬਰੂਦ, ਸੁਰਤ ਦੀ ਤੋਪ ਤੇ ਪ੍ਰੇਮ ਦਾ ਪਲੀਤਾ ਇੱਕ ਵਾਰੀ ਲਾ ਦੇ, ਬਸ ਇੱਕ ਹੀ ਕਿਤੇ ਸ਼ਬਦ ਟਿਕਾਣੇ ਤੇ ਲੱਗ ਗਿਆ, ਇਹ ਅਵੈੜੇ ਮਨ ਨੂੰ ਉਹ ਕਾਬੂ ਕਰਕੇ ਰੱਖ ਦੇਵੇਗਾ। ਸਤਿਗੁਰੂ ਦਾ ਇਹ ਬਚਨ ਪੜ੍ਹਦੇ ਹੁੰਦੇ ਹਾਂ ਕਿ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ, ਇਹ ਸ਼ਬਦ ਕਬੀਰ ਸਾਹਿਬ ਦਾ ਹੈ। ਪ੍ਰੇਮ ਦਾ ਪਲੀਤਾ ਹੈ, ਸੁਰਤ ਦੀ ਹਵਾਈ ਦਰ ਤੇ ਤੋਪ ਮਜ਼ਾਇਲ ਹੈ, ਤੇ ਗੁਰੂ ਦੇ ਬਖਸ਼ੇ ਹੋਏ ਸ਼ਬਦ ਦੇ ਗਿਆਨ ਦਾ ਬਰੂਦ ਹੈ।
प्रेम पलीता सुरत हवाई गोला ज्ञान चलाया ब्रह्म अग्न सहजे प्रजाली एक चोट सजाया इको ही गोले नाल सच एवे ए मन टिकाने ते आ गया। मैं फिर बेनती करांगा ध्यान नाल सुनियो कि देखो शरीरक तौर ते सब ने जाना है पर बंदगी करन वालियां दी कथा संसार तो कुछ वखरी है न्यारी है। असी दूसरा प्रमाण बाणी चुक होर लैन लगे इत्थे मैं शब्द वरत्या तवज्जो दिया जे कि हर के सेवक जो हर पाए तिन की कथा निरारी। एक शब्द पढ़िया जांदा जी खौ गोसाई दा पहलवानड़ा गुरु अर्जुन साहब पहलवानड़ा दा अर्थ है निक्का जिहा पहलवान। मैं गुरमिल उच दुमालड़ा कहिंदे ने मैं हां तां निक्का जिहा पहलवान पर मेरा जिहड़ा दुमाला है ना ये उच्चा इस करके होया मेरे उत्ते गुरु ने कृपा कीती। पर उस उच्चे दमालड़े दा अर्थ अहंकार च नहीं लैना। हौ गुसाई दा पहलवानड़ा मैं गुरमिल उच दमालड़ा सब होई छिंज इकठिया तयो बैठा वेखै आप जियो वात वड्डन तमक भेरिया प्यारो जिवें कुश्ती लड़नी होवे ढोल वजदे ने। महाराज कहिंदे वेखो लोको इत्थे वासनावां दे ढोल वजदे पए ने ते वकारां दे पहलवान जिहड़े ने अखाड़े विच फेरियां पांदे पए। वात वजन टमक भेरियां मल लथे लैंदे फेरियां नहते पंज जो जवान मैं गुरथापी दित्ती कंड जियो। मैं असल च जिहड़ी तुक सुनानी चाहना आप ओह अगला बचन कह सब इकट्ठे होए आया इहदा अर्थ जन्म सब दा इको जिहा होया मां दी कुख तो जन्म लिया। पर याद रखियो एक मां दी कुख तो भैन भरावां दा जन्म हुंदा है पंज सत भैन भरा इको मां दी कुख तो वारी वारी जन्म लैंदे ने। आउण दा रस्ता सब दा इको जे पर मौत वेले सब दा रस्ता इको जा नहीं। फिर इस गल वल ध्यान दिया जे सब इकट्ठे होए आया घर जासन वाट वटाया जान लग्यां रस्ते वखरे वखरे हो गए गुरमुख लाह लै गए। मेरी बेनती है कि नानक अगै सो मिले जे खट्टे काले दे गुरमुख लाह लै गए मनमुख चले मूल गवाए जियो। कि दोनों च फर्क ने मनमुख बंदा गवा के चला गया ते गुरमुख जेड़ा है वह लाह लै के चला गया। मैं इत्थे आप जी नूं गुरु हरगोबिंद साहब दे जीवन नाल इतिहासिक घटना है वैसे तो यह गुरु ग्रंथ साहब का पवित्र शब्द है उसकी व्याख्या करनी है। साडा इतिहास कहिंदा है कि गुरु हरगोबिंद साहब के चरणों च एक बारी बटाले का एक बहुत विद्वान पंडित सी जिसका नाम सी नित्यानंद वह सतगुरु जी के दरबार में आ गया। उत्थे संवाद गलबात हुई पंडित नित्यानंद ने गरुड़ पुराण की विचार शुरू कर दी। गुरमत विच गुरबाणी विच जां गुरु घर दे अंदर प्राणी दे चलाने तो बाद की इहदे लेखे हैं कि इहदा वाह जमदूतां नाल पैणा है कि इहदा वाह धर्मराज पैणा है कि इस बंदे नूं अगे चित्रगुप्त ने मिलना है। देखो कोई शब्द बाणी तो बाहर निकल के नहीं। पंडित नित्यानंद ने विचार करदिआं इह शब्द कह दित्ते कि जिस दिन इंसान की मौत हुंदी है ते इहनूं टिकाणे ते पहुंचण वास्ते एक बरस लगदा है एक साल लगदा है। कहिंदे जदों इह लफ्ज कहे ते हजूर सच्चे पातशाह जी दा एक सिख भाई सुंदर जी उहनां ने बड़े प्यारे शब्द कहे कहन लगे पंडित जी जे विचार रोक लो जिहड़ा सफर तुसीं कहिंदे हो कि मौत तो बाद एक बरस साल बाद मुकम्मल हुंदा है तुहानूं सच दसा जे गुरु किरपा करे ते महीने विच तय हो सकदा है पर चेते रखियो ये अवस्था है खारक दी आपो अपनी एक महीने विच सफर तय हो सकदा है। पंडित जी तिल मिला गया उन्हें कहा मेरा शास्त्र मेरा ग्रंथ कह रहा है कि एक साल लगता है। कहिंदे ने मैनू भरोसा है गुरु मेहर करे ते एक महीने च जदों एक महीना कहा ते एक गुरु का सिख होर उठिया उन्हें कहा भाई साहब जी तुहानू सिर्फ अजे इन्ना कु पता है भी एक महीना लगता है पर सच ये जे महीना नहीं ये अठां पैरां विच भी सफर तय हो सकता है। तीसरा उठिया गुरसिख भाई निहाला जी उन्हें बड़े प्यारे बचन कहे कहन लगे गुरु के सिखो
ਕਿ ਦਰਅਸਲ ਨਾ ਸਾਲ ਲੱਗਦਾ ਸਿੱਖ ਨੂੰ, ਨਾ ਮਹੀਨਾ ਲੱਗਦਾ, ਨਾ ਅੱਠ ਪੈਰ ਲੱਗਦੇ ਨੇ। ਉਹਨਾਂ ਪੁੱਛਿਆ ਜੀ ਕਿਉਂ? ਕਹਿਣ ਲੱਗੇ ਇਹ ਉਹਨਾਂ ਲੋਕਾਂ ਦਾ ਪੈਂਡਾ ਹੈ ਜਿਨ੍ਹਾਂ ਨੂੰ ਰੱਬ ਦੀ ਯਾਦ ਭੁੱਲ ਜਾਏ, ਜਿਨ੍ਹਾਂ ਨੂੰ ਪਰਮਾਤਮਾ ਤੇ ਗੁਰੂ ਦੇ ਸ਼ਬਦ ਦੀ ਕਿਰਪਾ ਵਰਤੇ। ਉਹਨਾਂ ਨੇ ਇਸ ਰਸਤੇ ਤੇ ਜਾਣਾ ਹੀ ਕਿਉਂ ਹੈ? ਫਿਰ ਬੇਨਤੀ ਸੁਣੀ। ਹੁਣ ਇਹ ਕੱਲੀ ਸਾਖ ਹੀ ਨਹੀਂ, ਮੈਂ ਬੇਨਤੀ ਕਰਾਂਗਾ ਕਿ ਬੰਦਗੀ ਕਰਨ ਵਾਲਾ ਦਾ ਮਾਰਗ ਇਹ ਨਹੀਂ ਜਿਹੜਾ ਦੁਨੀਆਦਾਰ ਦਾ। ਇੱਕ ਵਾਰੀ ਅਰਜ਼ ਕੀਤੀ ਸੀ ਕਿ ਕਿਸੇ ਨੇ ਕਿਹਾ ਸੀ ਮੌਤ ਤਾਂ ਮੌਤ ਹੀ ਹੈ, ਸੰਤ ਮਰੇ ਭਾਵੇਂ ਅਸੰਤ ਮਰੇ, ਪੁੰਨੀ ਦੀ ਮੌਤ ਹੋਵੇ ਭਾਵੇਂ ਪਾਪੀ ਦੀ ਹੋਵੇ, ਧਰਮੀ ਦੀ ਹੋਵੇ ਭਾਵੇਂ ਕੁਕਰਮੀ ਦੀ ਹੋਵੇ। ਪਰ ਉੱਥੇ ਦਾਸ ਨੇ ਇੱਕ ਬੇਨਤੀ ਕੀਤੀ ਸੀ ਜਿਵੇਂ ਹੁਣ ਵੀ ਪ੍ਰਵਾਨ ਆਇਆ ਸੀ ਕਿ ਮੌਤ ਬਿੱਲੀ ਦੀ ਤਰ੍ਹਾਂ ਹੈ। ਯਾਦ ਰੱਖਿਓ ਬੜਾ ਫਰਕ ਹੈ ਮੌਤ ਮੌਤ ਵਿੱਚ ਵੀ। ਤਾਂ ਹੀ ਮੈਂ ਕਿਹਾ ਬੰਦਗੀ ਵਾਲਿਆਂ ਦਾ ਰਸਤਾ ਵੱਖਰਾ ਹੈ ਕੁਛ। ਅਸੀਂ ਦੇਖਦੇ ਹਾਂ ਕਿ ਬਿੱਲੀ ਜਦੋਂ ਚੂਹੇ ਨੂੰ ਪਕੜਦੀ ਹੈ ਤੇ ਉਹਦੇ ਮੂੰਹ ਨਾਲ ਹੀ ਪਕੜੇਗੀ ਨਾ, ਚਲੋ ਪੰਜਾ ਮਾਰੇਗੀ, ਚੂਹੇ ਨੂੰ ਥੱਲੇ ਸੱਟ ਲੈਗੀ, ਪਰ ਉਹ ਪਕੜਦੀ ਤਾਂ ਆਪਣੇ ਮੂੰਹ ਨਾਲ, ਆਪਣੇ ਦੰਦਾਂ ਨਾਲ ਹੀ ਹੈ ਨਾ, ਵਰਤੋਂ ਉਹ ਮੂੰਹ ਦੀ ਕਰਦੀ। ਜਦੋਂ ਬਿੱਲੀ ਕਿਸੇ ਚੂਹੇ ਨੂੰ ਪਕੜਦੀ ਏ ਉਦੋਂ ਮੂੰਹ ਤੇ ਦੰਦਾਂ ਦੀ ਵਰਤੋਂ ਕਰਦੀ, ਉਦੋਂ ਢੰਗ ਵੱਖਰਾ ਦੰਦ ਵਰਤਣ ਦਾ। ਤੇ ਇਹ ਬਿੱਲੀ ਜਦੋਂ ਆਪਣੇ ਬਲੂੰਗੜੇ, ਆਪਣੇ ਬੱਚੇ ਇੱਕ ਘਰ ਤੋਂ ਦੂਜੇ ਘਰ ਲਿਜਾਂਦੀ ਏ, ਮੂੰਹ ਉਦੋਂ ਵੀ ਵਰਤਦੀ ਏ, ਪਰ ਉਦੋਂ ਵਰਤੋਂ ਦਾ ਜਿਹੜਾ ਤਰੀਕਾ ਉਹ ਵੱਖਰਾ ਹੈ। ਮੈਂ ਸਿਰਫ ਇੱਕ ਉਦਾਹਰਨ ਦੀ ਦਿੱਤੀ ਹੈ ਸਮਝਣ ਲਈ। ਇਹ ਨਹੀਂ ਕਿ ਜਿਹੜੀਆਂ ਇਹ ਉਦਾਹਰਨਾਂ ਨੇ ਇਹ ਗੁਰਬਾਣੀ ਦੇ ਮੁਤਾਬਕ ਬੜੇ ਉੱਚੇ, ਕਿਉਂ? ਉਦਾਹਰਨ ਸਿਰਫ ਹੁੰਦੀ ਹੈ ਸਮਝਣ ਵਾਸਤੇ, ਤੇ ਸਮਝ ਇਸ ਕਰਕੇ ਹੁੰਦੀ ਹੈ ਕਿ ਕਮਾ ਲਈਏ। ਸਮਝ ਦਾ ਅਰਥ ਇਹ ਨਹੀਂ ਕਿ ਗਿਆਨ ਇਕੱਠਾ ਕਰ ਲਈ। ਹੁਣ ਇੱਕੋ ਬਿੱਲੀ ਦਾ ਮੂੰਹ ਹੈ, ਉਸ ਦੰਦ ਨਾਲ ਚੂਹਾ ਪਕੜੇ ਤੇ ਉਹਦੀ ਮੌਤ ਬਣ ਜਾਂਦੀ, ਦੁਖਦਾਈ ਉਹਦੇ ਲਈ ਦੰਦ। ਪਰ ਪਿਆਰਿਓ ਉਸੇ ਮੂੰਹ ਨਾਲ, ਉਸੇ ਪਕੜ ਨਾਲ, ਉਸੇ ਜਕੜ ਨਾਲ, ਉਸੇ ਜਬਾੜੇ ਤੇ ਦੰਦਾਂ ਨਾਲ ਜਦੋਂ ਆਪਣੇ ਬੱਚੇ ਨੂੰ ਪਕੜ ਦਈਏ, ਕਿ ਬੱਚੇ ਨੂੰ ਬਿੱਲੀ ਪਕੜੇ, ਬਲੂੰਗੜੇ ਨੇ ਕਦੀ ਚੀਕ ਮਾਰੀ ਜਾਂ ਉਹਨੇ ਪੀੜ ਮਹਿਸੂਸ ਕੀਤੀ? ਨਹੀਂ ਨਹੀਂ, ਪਕੜ ਚ

0: ਖਿਆਲ ਪੇਸ਼ ਕੀਤੇ ਕਿ ਚੜ੍ਹਾਈ ਤੋਂ ਬਾਅਦ ਇੱਕ ਬਰਸ ਲੱਗਦਾ ਹੈ, ਪਰ ਇਹ ਤਾਂ ਇਨਕਾਰੀ ਹੋ ਗਏ। ਇਹਨਾਂ ਤਾਂ ਗੱਲ ਹੀ ਮੁਕਾ ਦਿੱਤੀ ਕਿ ਇਸ ਰਸਤੇ ਤੇ ਜਾਣਾ ਹੀ ਨਹੀਂ। ਉਸ ਵਕਤ ਹਜ਼ੂਰ ਨੇ ਪੁੱਛਿਆ, ਭਾਈ ਗੁਰਸਿੱਖੋ, ਤੁਸੀਂ ਇਹ ਸ਼ਬਦ ਕਹਿ ਤੇ ਗੁਰੂ ਕੇ ਪਿਆਰੇ ਸਿੱਖ ਨੇ ਫਿਰ ਗੁਰੂ ਗ੍ਰੰਥ ਸਾਹਿਬ ਚੋਂ ਕੀ ਸ਼ਬਦ ਸੁਣਾਇਆ। ਮੈਂ ਉਸ ਸ਼ਬਦ ਦੀਆਂ ਕੁਛ ਤੁਕਾਂ ਤੁਹਾਨੂੰ ਸੁਣਾਵਾਂਗਾ। ਮੇਰੀ ਬੇਨਤੀ ਹੈ, ਜੋ ਕੁਝ ਆਪਾਂ ਜ਼ਿੰਦਗੀ ਚ ਕੀਰਤਨ ਸੁਣਨੇ ਆ, ਕਥਾ ਸੁਣਨੇ ਆ, ਮੈਂ ਅੱਗੇ ਅਰਜ਼ ਕਰਨੀ, ਅੱਜ ਇਹਦੀ ਸਮਝ ਕੋਈ ਨਹੀਂ, ਕਿਉਂਕਿ ਅੱਜ ਮੁਸੀਬਤ ਨਹੀਂ। ਜਿਸ ਵਕਤ ਬੰਦੇ ਕੋਲ ਸੁੱਖ ਹੁੰਦਾ ਹੈ, ਉਦੋਂ ਦੁੱਖ ਦੀ ਕੋਈ ਕੀਮਤ ਨਹੀਂ ਪ੍ਰਤੀਤ ਹੁੰਦੀ, ਜਦੋਂ ਦੁੱਖ ਆਉਂਦਾ ਉਦੋਂ ਸੁੱਖ ਦੀ ਕੀਮਤ ਪ੍ਰਤੀਤ ਹੋਣ ਲੱਗ ਪੈਂਦੀ। ਅੱਜ ਕਿਉਂਕਿ ਸਾਨੂੰ ਪਤਾ ਹੈ ਜੇ ਅਸੀਂ ਜਾਣਾ ਨਹੀਂ ਆਪਣੇ ਮਨ 'ਚ ਹੀ ਹੈ ਨਾ। ਪਰ ਮੇਰੀ ਬੇਨਤੀ ਹੈ, ਜਿਸ ਬੰਦੇ ਨੇ 4 ਦਿਨ ਮਿਹਨਤ ਕਰਕੇ 10 ਪੈਸੇ ਕਮਾਏ ਨੇ ਨਾ, ਮੁਸੀਬਤ ਵੇਲੇ ਉਹਨੂੰ ਪੁੱਛ ਕੇ ਦੇਖੋ ਇਸ ਪੈਸੇ ਦੀ ਕੀਮਤ ਕਿੰਨੀ ਕੁ ਹੋਵੇ। ਜਦੋਂ ਇਕੱਠਾ ਕਰ ਰਿਹਾ ਉਦੋਂ ਕੋਈ ਨਹੀਂ, ਲਿਆਇਆ ਲੋਕਰ 'ਚ ਰੱਖੇ, ਬੈਂਕ 'ਚ ਰੱਖੇ, ਪਰ ਜਦੋਂ ਸਮਾਂ ਬਣਦਾ ਹੈ ਉਦੋਂ ਪੁੱਛੋ ਇੱਕ ਇੱਕ ਰੁਪਈਏ ਇਕੱਠਾ ਕੀਤੇ ਦੀ ਕੀਮਤ ਪੈ ਜਾਂਦੀ ਹੈ। ਅੱਜ ਸ਼ਾਇਦ ਸੰਗਤ, ਗੁਰੂ, ਨਾਮ, ਸਿਮਰਨ, ਸੇਵਾ, ਇਹਦੀ ਕਦਰ ਇੰਨੀ ਨਾ ਅੰਦਰ ਜਾਣੇ। ਜਿੱਦਣ ਸਰੀਰ ਛੱਡ ਕੇ ਅੱਗੇ ਚੱਲਾਂਗੇ ਪਿਆਰਿਓ, ਉਦਣ ਪਤਾ ਲੱਗੇਗਾ ਕਿ ਇੱਕ ਇੱਕ ਘੜੀ ਗੁਰਦੁਆਰੇ ਬਤਾਈ ਉਹਦੀ ਕਿੰਨੀ ਕੁ ਕੀਮਤ ਹੈ। ਦੇਖੋ ਉੱਥੇ ਉਹਨਾਂ ਨੇ ਮਹਾਰਾਜ ਜੀ ਦੀ ਬਾਣੀ ਚੋਂ ਸ਼ਬਦ ਸੁਣਾਇਆ। ਉਹ ਸ਼ਬਦ ਹੈ ਜੀ, ਜੈ ਪੈਂਡੈ ਲੂਟੀ ਪਨਹਾਰੀ। ਅਰਥ, ਪੈਂਡੇ ਦਾ ਅਰਥ ਹੈ ਰਾਹ। ਜਿਸ ਰਸਤੇ ਤੇ ਦੁਨੀਆਦਾਰ ਲੋਕਾਂ ਨੂੰ ਮੌਤ ਨੇ ਲੁੱਟ ਲਿਆ, ਜਿਸ ਰਸਤੇ ਤੇ ਜਮਦੂਤ ਨੇ ਲੋਕਾਂ ਨੂੰ ਲੁੱਟ ਲਿਆ, ਜੇ ਪੈਂਡ ਹੈ ਲੂਟੀ ਪਨਹਾਰੀ, ਸੋ ਮਾਰਗ ਸੰਤਨ ਦੁਰਾਰੀ। ਦੁਰਾਰੀ ਦਾ ਅਰਥ ਉਹ ਰਸਤਾ ਉਹਦੇ ਤੋਂ ਦੂਰ ਹੈ। ਜਿਸ ਰਸਤੇ ਤੇ ਦੁਨੀਆਦਾਰ ਲੋਕ ਠੱਗੀ ਚ ਗਏ, ਬੰਦਗੀ ਕਰਨ ਵਾਲੇ ਦਾ ਰਸਤਾ ਉਹ ਨਹੀਂ ਜਿਹੜਾ ਮਨ ਮੁੱਖਾਂ ਦਾ ਰਸਤਾ ਹੈ। ਜੇ ਪੈਂਡ ਹੈ ਲੂਟੀ ਪਨਹਾਰੀ, ਸੋ ਮਾਰਗ ਸੰਤਨ ਦੁਰਾਰੀ। ਸਤਿਗੁਰ ਪੂਰਾ ਸਾਚ ਕਹਿਆ, ਮੇਰੇ ਸਤਿਗੁਰੂ ਨੇ ਇਹ ਗੱਲ ਸੱਚ ਕਹੀ ਹੈ, ਨਾਮ ਤੇਰੇ ਕੀ ਮੁਕਤੇ ਬੀਥੀ। ਬਸ ਇਹ ਅਰਥ ਮੈਂ ਕਰਨੇ ਚਾਹੁੰਦਾ ਸੀ। ਬੀਥੀ ਦਾ ਅਰਥ ਹੈ ਗਲੀ, ਰਸਤਾ, ਕਿ ਸਤਿਗੁਰੂ ਨੇ ਇਹ ਗੱਲ ਸੱਚ ਸਮਝਾ ਦਿੱਤੀ। ਗੁਰੂ ਕੇ ਸਿਖਾ ਤੇਰੇ ਰਸਤੇ ਭੀੜੇ ਨਹੀਂ ਜਾਣਦੇ, ਜਿੰਨੀ ਤੂੰ ਬੰਦਗੀ ਕਰੇਗਾ ਤੇਰੇ ਜਾਣ ਦਾ ਰਸਤਾ ਮੋਕਲਾ ਹੋ ਜਾਏਗਾ, ਤੈਨੂੰ ਕੋਈ ਪੁੱਛਣ ਵਾਲਾ ਨਹੀਂ। ਸਤਿਗੁਰ ਪੂਰੇ ਸਾਚ ਕਿਹਾ, ਨਾਮ ਤੇਰੇ ਕੀ ਮੁਕਤੇ ਬੀਥੀ, ਜਮ ਕਾ ਮਾਰਗ ਦੂਰ ਰਿਹਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ।

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

0: ਆਪਾਂ ਸੂਈ ਰਾਗ ਦੇ ਅੰਦਰ ਤਿੰਨ ਸ਼ਬਦ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 762 ਔਰ 63 ਤੇ ਨੇ, ਤੇ ਉਹ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਜਿਸ ਦੇ ਅੰਗ 1430 ਨੇ। ਮੈਂ ਇਹ ਲਫ਼ਜ਼ ਸ਼ਬਦ ਤਾਂ ਵਰਤਿਆ ਹੈ ਕਿ ਜਿਹੜੇ ਲੜੀ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਨੇ ਉਹਨਾਂ ਦੇ ਸ਼ਬਦ, ਉਹਨਾਂ ਸ਼ਬਦਾਂ ਦੇ ਅੰਕ ਰਾਗ ਸਾਰੇ ਬਰਾਬਰ ਨੇ, ਪਰ ਹੱਥ ਲਿਖਤ ਸਵਰੂਪ ਜਿਹੜੇ ਨੇ ਉਹਨਾਂ ਦੇ ਅੰਗ ਬਰਾਬਰ ਨਹੀਂ। ਉਹ ਜਿਹੜੇ ਨੇ ਕਿਸੇ ਵਿੱਚ ਅੰਗ ਵੱਧ ਨੇ, ਕਿਸੇ ਵਿੱਚ ਘੱਟ ਨੇ, ਪਰ 1430 ਅੰਗ ਜਦੋਂ ਆਪਾਂ ਮਸ਼ੀਨੀ ਛਪਾਈ ਆਈ ਉਸ ਦੀ ਗੱਲ ਕਰ ਰਹੇ, ਇਹ ਤਿੰਨ ਸ਼ਬਦ, ਦੋ ਸ਼ਬਦ ਗੁਰੂ ਨਾਨਕ ਸਾਹਿਬ ਦੇ ਜਿਹੜੇ ਕਾਪਾਂ ਵਿਚਾਰ ਸੁੱਕੇ ਹਨ, ਉਹ ਤਿੰਨ ਸ਼ਬਦ, ਪਹਿਲਾ ਕੁਚੱਜੀ, ਦੂਸਰਾ ਸ਼ਬਦ ਸੁਚੱਜੀ, ਤੇ ਅੱਜ ਸਤਿਗੁਰਾਂ ਨੇ ਜਿਹੜਾ ਸਰਲੇਖ ਦਿੱਤਾ ਉਹ ਗੁਣਵੰਤੀ ਹੈ। ਆਓ ਉਸੇ ਪ੍ਰਕਰਨ ਨੂੰ ਜੋ ਕੱਲ ਤੱਕ ਮੈਂ ਬੇਨਤੀ ਕੀਤੀ ਹੈ, ਆਓ ਜੀ ਸਾਧ ਸੰਗਤ ਜੀ, ਆਪ ਜੀ ਅਸੀਸ ਬਖਸ਼ੋ, ਆਪ ਵਿੱਚ ਵਰਤ ਕੇ ਸਤਿਗੁਰੂ ਜੀ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਆਪ ਹੀ ਕਰਾ ਲੈਣ, ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਗੁਰੂ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਸਾਰੀ ਦੀ ਸਾਰੀ ਬਾਣੀ ਜਿਹੜੀ ਉਹ ਕਾਵਕ ਰੂਪ ਹੈ, ਪਰ ਇਹਨੂੰ ਆਮ ਕਵਿਤਾ ਨਹੀਂ ਸਮਝਣਾ, ਆਮ ਤੁਕਬੰਦੀ ਨਹੀਂ। ਸੱਚ ਇਹ ਵੇ ਇਹ ਰਾਗ, ਇਹ ਸ਼ਬਦ, ਇਹਦੇ ਬਾਰੇ ਭਗਤ ਸਾਹਿਬ ਜੀ ਨੇ ਸ਼ਬਦ ਕਹਿ ਕਿ ਲੋਕ ਜਾਣੇ ਇਹੋ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ ਜੋ ਕਾਸ਼ੀ ਉਪਦੇਸ਼ ਹੋਏ ਮਾਨਸ ਮਰਤੀ ਬਾ। ਪਰ ਇੱਕ ਪਾਸੇ ਕਿਹਾ ਵੀ ਇਹ ਗੀਤ ਨਹੀਂ, ਦੂਜੇ ਪਾਸੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਬਚਨ ਹੈ, ਨਾਨਕ ਭਵਜਲ ਪਾਰ ਪਰੈ ਜੋ ਗਾਵੈ ਪ੍ਰਭ ਕੇ ਗੀਤ। ਲਫ਼ਜ਼ ਉੱਥੇ ਵੀ ਗੀਤ ਹੈ, ਇੱਥੇ ਵਰਤਿਆ ਵੀ ਲੋਕ ਮਤ ਸਮਝਣ ਕੇ ਇਹ ਗੀਤ ਹੈ, ਦੂਜੇ ਪਾਸੇ ਗੁਰੂ ਤੇਗ ਬਹਾਦਰ ਸਾਹਿਬ ਨੇ ਉੱਥੇ ਕਿਹਾ ਵੀ ਜੋ ਗਾਵੈ ਪ੍ਰਭ ਕੇ ਗੀਤ, ਜੋ ਪ੍ਰਮਾਤਮਾ ਦੇ ਗੀਤ ਗਾਉਂਦਾ। ਉਂਝ ਇੱਕ ਬਚਨ ਗੁਰੂ ਗ੍ਰੰਥ ਸਾਹਿਬ ਚ ਹੋਰ ਹੈ, ਜਿੱਥੇ ਸਤਿਗੁਰਾਂ ਨੇ ਸਾਨੂੰ ਖਾਣੇ ਦਾ ਪਰਹੇਜ ਦੱਸਿਆ ਕਿ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ ਮਨ ਮੈਂ ਚੱਲੈ ਵੇਕਾਰ। ਉੱਥੇ ਗੁਰਮੁਖ ਇੱਕ ਗੱਲ ਯਾਦ ਰੱਖਿਓ, ਕੱਲਾ ਮੂੰਹ ਦਾ ਪਰਹੇਜ ਨਹੀਂ ਦੱਸਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਾਡੇ ਤਕਰੀਬਨ ਹਰ ਇੰਦਰੇ ਦਾ ਪਰਹੇਜ ਤੇ ਵਰਤੋਂ ਸੰਬੰਧੀ ਦੱਸਿਆ। ਇਸ ਨੂੰ ਫਿਰ ਧਿਆਨ ਨਾਲ ਸੁਣਿਓ, ਮੈਂ ਅਰਜ਼ ਕਰਾਂ ਹੁਣ ਕੰਨ ਨੇ, ਇੱਕ ਪਾਸੇ ਇਹਨਾਂ ਦਾ ਅਸੀਂ ਵਰਤੋਂ ਕੀ ਕਰਨੀ ਹੈ, ਤੇ ਸਤਿਗੁਰਾਂ ਨੇ ਬਾਣੀ ਵਿੱਚ ਇੱਕ ਪੌੜੀ ਰੋਜ਼ ਅਸੀਂ ਪੜ੍ਹਦੇ ਹਾਂ, ਇਹ ਸਰਵਣ ਹੁਮੇਰਿਓ ਸੱਚ ਹੈ ਸੁਣਨਾ ਨੂੰ ਪਠਾਏ, ਸੱਚ ਹੈ ਸੁਣਨਾ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਮੇਰੀ ਬੇਨਤੀ ਕਰਨੋ ਖੇ ਸਰਵਣੋ, ਤੁਸੀਂ ਸੱਚ ਸ਼ਬਦ ਸੁਣਨ ਵਾਸਤੇ ਲਾਏ ਗਏ ਹੋ, ਉਹ ਸੱਚ ਹੈ ਗੁਰੂ ਕੀ ਬਾਣੀ, ਉਸ ਨੂੰ ਸੁਣੋ। ਦੂਜੇ ਪਾਸੇ ਕੰਨਾਂ ਨੂੰ ਰੋਕਿਆ ਵੀ ਹੈ, ਮਹਾਰਾਜ ਜੀ ਦਾ ਇੱਕ ਬਚਨ ਹੁੰਦਾ ਹੈ, ਕਰਨ ਨਾ ਸੁਣੇ ਕਹੂੰ ਕੀ ਨਿੰਦਾ। ਫਿਰ ਬੇਨਤੀ, ਇਹਦਾ ਪਰਹੇਜ ਵੀ ਹੈ ਤੇ ਵਰਤੋਂ ਵੀ, ਇੱਕ ਇੱਕ ਇੰਦਰੇ ਦੀ ਜੀ। ਮਹਾਰਾਜ ਜੀ ਨੇ ਸ਼ਬਦ ਇੱਕ ਹੋਰ ਵਰਤੇ, ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ। ਹੁਣ ਫਿਰ ਅਰ ਸੁਣਿਓ, ਇੱਕ ਪਾਸੇ ਸੀ ਇਹ ਸਰਵਣੋ ਮੇਰਿਓ ਸੱਚ ਹੈ ਸੁਣਨਾ ਨੂੰ ਪਠਾਏ, ਸੱਚ ਹੈ ਸੁਣਨਾ ਨੂੰ ਪਠਾਏ। ਹੁਣ ਦੂਜੇ ਪਾਸੇ ਸਤਿਗੁਰੂ ਕਹਿ ਰਹੇ ਨੇ, ਮੇਰੇ ਮੋਹਨ ਮੇਰੇ ਸੋਹਣੇ ਵਾਹਿਗੁਰੂ ਜੀ ਮਨ ਨੂੰ ਮੋਹਣ ਵਾਲੇ ਜੀ, ਸਰਵਣੀ ਇਹ ਨਾ ਸੁਣਾਏ, ਮੇਰੇ ਕੰਨਾਂ ਚ ਕਦੀ ਇਹ ਆਵਾਜ਼ ਨਾ ਪਏ, ਸਾਕਤ ਗੀਤ ਨਾਦ ਧੁਨ ਗਾਵਤ, ਸਾਕਤਾਂ ਦੇ ਗੀਤ, ਵਾਸ਼ਨਾ ਉਤਪੰਨ ਕਰਨ ਵਾਲੀਆਂ ਸੁਰਾਂ, ਉਹ ਸਾਜ ਉਹ ਸਜੰਦੇ ਮੈਨੂੰ ਆਵਾਜ਼ ਨਾ ਸੁਣਾਈ। ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ, ਜਿਨ੍ਹਾਂ ਬੋਲਾਂ ਵਿੱਚ ਕੋਈ ਰਸ ਨਹੀਂ ਮੈਨੂੰ ਨਾ ਸੁਣਾਈ। ਮੈਂ ਆਪ ਨੂੰ ਇਸ ਕਰਕੇ ਬੇਨਤੀ ਕੀਤੀ ਜੀ, ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਉਹ ਛੰਦਾਬੰਦੀ ਵਿੱਚ ਹੈ, ਕਾਵ ਰੂਪ ਮੈਂ ਵਰਤੇ ਹੈ, ਰਾਗਬੰਦ ਬਾਣੀ ਹੈ, ਇਹ ਤਾਂ ਸਤਿਗੁਰਾਂ ਨੇ ਕਿਰਪਾ ਕੀਤੀ। ਮੈਂ ਕਈ ਵਾਰੀ ਸੋਚਣਾ
1: ਕਿ ਸੁਰਾਂ ਸੱਤ ਹੀ ਨੇ ਪਿਆਰਿਓ, ਇਹਨਾਂ ਸੱਤਾਂ ਸੁਰਾਂ ਦੇ ਵਿੱਚ ਦੁਨੀਆਂ ਭਰ ਦਾ ਰਾਗ ਹੈ। ਇਹਨਾਂ ਸੁਰਾਂ ਨੂੰ ਲਾ ਕੇ ਅੱਗ ਵੀ ਪੈਦਾ ਕੀਤੀ ਜਾ ਸਕਦੀ ਹੈ, ਇਹਨਾਂ ਸੁਰਾਂ ਵਿੱਚ ਗਾ ਕੇ ਤਪਦੇ ਹੋਏ ਹਿਰਦੇ ਵੀ ਠੰਡੇ ਕੀਤੇ ਜਾ ਸਕਦੇ। ਸੁਰਾਂ ਤਾਂ ਸੱਤ ਹੀ ਨੇ ਨਾ, ਜਿਹੜੇ ਗੀਤ ਗਾਉਂਦੇ ਆ ਜਾਂ ਵਾਸ਼ਨਾ ਵੀ ਬੋਲ ਬੋਲਦੇ ਆ, ਸੁਰਾਂ ਉਹ ਵੀ ਸੱਤ ਵਰਦੇ ਆ। ਤੇ ਜਿਹੜੇ ਅੰਮ੍ਰਿਤ ਵੇਲੇ ਸਤਿਗੁਰੂ ਦੀ ਆਸਾ ਕੀ ਵਾਰ ਦਾ ਕੀਰਤਨ ਕਰਦੇ ਆ, ਸੁਰਾਂ ਉਹ ਵੀ ਸੱਤ ਵਰਦੇ। ਇੱਕ ਬੇਨਤੀ ਕੋਲ, ਅਸੀਂ ਸਤਿਗੁਰਾਂ ਦੀਆਂ ਸਾਖੀਆਂ ਜਦੋਂ ਪੜ੍ਹਨੇ, ਮੈਂ ਕਿਉਂਕਿ ਜਿਹੜੀ ਵਿਚਾਰ ਚੱਲ ਰਹੀ ਉਸ ਸੰਬੰਧੀ ਅਰਜ਼ ਕਰਨੀ, ਜਦੋਂ ਅਸੀਂ ਸਾਖੀਆਂ ਪੜ੍ਹਨੇ ਅਸੀਂ ਸਾਰੀ ਗੱਲ ਸ਼ਬਦ ਵਰਤਨੇ ਆ ਕਿ ਕਰਤਾਰਪੁਰ ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਕੌਤਕ ਵਰਤਾਏ। ਉਸ ਵਿੱਚ ਸਨਮਾਨਯੋਗ ਭਾਈ ਲਹਿਣਾ ਸਾਹਿਬ ਜੀ ਦੀ ਜਦੋਂ ਪ੍ਰੀਖਿਆ ਲਈ ਇੱਕ ਸਾਖੀ ਹੈ ਕਿ ਆਪਣੀ ਹੱਥੀ ਕਟੋਰਾ ਚਿੱਕੜ ਦੇ ਵਿੱਚ ਸੜ ਦਿੱਤਾ, ਨਾਲ ਪੁੱਤਰਾਂ ਨੂੰ ਵੀ ਕਿਹਾ ਕਟੋਰਾ ਕੱਢੋ, ਹੋਰ ਸਿੱਖਾਂ ਨੂੰ ਕਿਹਾ। ਪਰ ਸੱਚ ਇਵੇਂ ਬਾਬਾ ਲਹਿਣਾ ਜੀ ਆਏ, ਉਹਨਾਂ ਨੇ ਵਿੱਚ ਵੜ ਕੇ ਚਿੱਕੜ 'ਚ ਲਿਬੜਿਆ ਹੋਇਆ ਕਟੋਰਾ ਕੱਢ ਲਿਆ। ਮੈਂ ਇੱਕ ਬੇਨਤੀ ਕਰਾਂ ਜੀ, ਕਟੋਰਾ ਮਾੜਾ ਨਹੀਂ ਸੀ, ਚਿੱਕੜ ਵਿੱਚ ਡੁੱਬ ਗਿਆ, ਚਿੱਕੜ ਨਾਲ ਲਿਬੜ ਗਿਆ, ਜਦੋਂ ਉਸੇ ਨੂੰ ਸਾਫ਼ ਕਰ ਲਿਆ ਉਹੀ ਕਟੋਰਾ ਲੰਗਰ ਵਰਤਾਉਣ ਦੇ ਕੰਮ ਆਉਣ ਲੱਗ ਪਿਆ। ਗੁਰਮੁਖੋ, ਰਾਗ ਸੁਰ ਤਾਂ ਇੱਕ ਕਟੋਰਾ ਹੈ, ਕਿਸੇ ਨੇ ਇਹਨੂੰ ਵਾਸ਼ਨਾ ਦੇ ਗੀਤਾਂ ਨਾਲ ਲਬੇੜ ਦਿੱਤਾ, ਕਿਸੇ ਨੇ ਸਾਫ ਕਰਕੇ ਇਹਦੇ ਵਿੱਚ ਗੁਰੂ ਕੀ ਬਾਣੀ ਗਾਉਣੀ ਸ਼ੁਰੂ ਕਰ ਦਿੱਤੀ। ਫਿਰ ਅਰਜ਼ ਹੈ, ਸਤਿਗੁਰਾਂ ਨੇ ਜਿੱਥੇ ਰਾਗ ਦੀ ਵਰਤੋਂ ਕੀਤੀ ਉੱਥੇ ਮੈਂ ਉਸ ਦਿਨ ਇੱਕ ਬੇਨਤੀ ਕੀਤੀ, ਥੋੜ੍ਹੀ ਜਿਹੀ ਮੈਂ ਰਿਪੀਟ ਕਰਨ ਲੱਗਾ ਵਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸਾਡੇ ਪੰਜਾਬ ਵਿੱਚ ਜਿਹੜੀਆਂ ਰਸਮਾਂ ਘਰਾਂ ਵਿੱਚ ਅਦਾ ਕੀਤੀਆਂ ਜਾਂਦੀਆਂ ਸਨ, ਉਹ ਗਾਇਕੀ ਵੀ ਸੀ। ਉਹਨਾਂ ਨੂੰ ਸਤਿਗੁਰਾਂ ਨੇ ਉਹਨਾਂ ਨੂੰ ਆਧਾਰ ਬਣਾ ਕੇ, ਸੱਚ ਇਹੋ ਉਸ ਤਰਜ ਨੂੰ ਆਧਾਰ ਬਣਾ ਕੇ ਉਹਦੇ ਵਿੱਚ ਬਾਣੀ ਉਚਾਰਨ ਕਰ ਦਿੱਤੀ। ਜਿਵੇਂ ਉਸ ਦਿਨ ਕਿਹਾ ਸੀ ਆਧਾਰਨ ਦੇ ਤੌਰ ਤੇ ਘੋੜੀਆਂ, ਘੋੜੀਆਂ ਪੰਜਾਬ ਦਾ ਫੋਕ ਹੈ ਜੀ, ਬੀਬੀਆਂ ਗਾਉਂਦੀਆਂ ਨੇ। ਬੇਟੀ ਦਾ ਵਿਆਹ ਹੁੰਦਾ ਸੀ ਤੇ ਧੀ ਦੇ ਸੁਹਾਗ ਗਾਏ ਜਾਂਦੇ ਸਨ ਤੇ ਵੀਰ ਦੀਆਂ ਘੋੜੀਆਂ ਗਾਈਆਂ ਜਾਂਦੀਆਂ ਸਨ। ਉਸ ਤੋਂ ਇਲਾਵਾ ਜਦੋਂ ਕਿਸੇ ਦੀ ਮੌਤ ਹੁੰਦੀ ਸੀ ਤੇ ਅਲਾਣੀ ਪਾਈ ਜਾਂਦੀ ਸੀ। ਮੈਂ ਉਸ ਦਿਨ ਅਰਜ਼ ਕੀਤੀ, ਜਿਹੜੀ ਤਰਜ ਘੋੜੀਆਂ ਵਿੱਚ ਲਾਈ ਜਾਂਦੀ ਸੀ ਸਤਿਗੁਰਾਂ ਨੇ ਉਸੇ ਤਰਜ ਦੇ ਵਿੱਚ ਵਡਹੰਸ ਰਾਗ ਵਿੱਚ ਧੁਰਕੀ ਬਾਣੀ ਦੇ ਵਿੱਚ ਘੋੜੀਆਂ ਉਚਾਰਨ ਕਰ ਦਿੱਤੀਆਂ। ਉੱਥੇ ਘੋੜੀ ਦਾ ਅਰਥ ਵਿਆਹ ਨਾਲ ਨਹੀਂ, ਉਹ ਹੈ ਦੇ ਤੇਜਨ ਜੀ ਰਾਮ ਉਪਾਈਆ ਰਾਮ। ਉਸ ਤੋਂ ਬਾਅਦ ਅਲਾਣੀਆਂ ਨੇ ਸਤਿਗੁਰਾਂ ਨੇ ਅਲਾਣੀਆਂ ਉਚਾਰਨ ਕਰ ਦਿੱਤੀਆਂ ਤੇ ਉਹਦੇ ਵਿੱਚ ਸਤਿਗੁਰਾਂ ਦੇ ਬੋਲ ਨੇ, ਧੰਨ ਸਿਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੈ ਲਾਇਆ, ਮੋਹਲਤ ਪੁੰਨੀ ਪਾਈ ਭਰੀ ਜਾਨੀਅੜਾ ਘੱਤ ਚਲਾਇਆ। ਮੇਰੇ ਕਹਿਣ ਤੋਂ ਮੁਰਾਦ ਇਸੇ ਤਰ੍ਹਾਂ ਜੀ ਸਾਡੇ ਪਰਿਵਾਰਾਂ ਵਿੱਚ ਤਿੰਨ ਸ਼ਬਦ ਵਰਤੇ ਜਾਂਦੇ ਸਨ। ਇੱਕ ਸ਼ਬਦ ਸੀ ਕੁਚਾ ਚ, ਮੈਂ ਰਿਪੀਟ ਕਰ ਰਿਹਾ ਜੀ ਕਥਾ, ਮੈਨੂੰ ਪਤਾ ਜਿਹਨਾਂ ਰੋਜ਼ ਸੁਣੀ ਉਹਨਾਂ ਨੂੰ ਪਤਾ ਹੈ। ਇੱਕ ਸ਼ਬਦ ਹੈ ਕੁਚੱਜ, ਲਫ਼ਜ਼ ਹੈ ਚੱਜ, ਚੱਜ ਦਾ ਅਰਥ ਆਚਰਨ ਵੀ ਹੁੰਦਾ ਆਚਾਰ। ਜੇ ਸ਼ਬਦ ਅੱਗੇ ਕੁਚੱਜ ਲਾ ਦਿੱਤਾ ਇਹਦਾ ਮਤਲਬ ਜਿਹਦੇ ਕੋਲ ਜ਼ਿੰਦਗੀ ਜੀਣ ਦਾ ਚੱਜ ਕੋਈ ਨਹੀਂ, ਤਰੀਕਾ ਕੋਈ ਨਹੀਂ, ਸਲੀਕਾ ਕੋਈ ਨਹੀਂ। ਦੂਜਾ ਸ਼ਬਦ ਹੁੰਦਾ ਸੀ ਸੁਚੱਜ, ਕੁਚੱਜ ਤੇ ਸੁਚੱਜ, ਇਹਦੇ ਵਿੱਚੋਂ ਸ਼ਬਦ ਬਣੇ ਨੇ ਕੁਚੱਜੀ ਤੇ ਸੁਚੱਜੀ। ਕੁਚੱਜੀ ਦਾ ਅਰਥ ਜਿਹਨੂੰ ਜ਼ਿੰਦਗੀ ਜੀਣ ਦਾ ਢੰਗ ਕੋਈ ਨਹੀਂ, ਤੇ ਸੁਚੱਜੀ ਦਾ ਅਰਥ ਜਿਹੜੀ ਪਰਮਾਤਮਾ ਤੋਂ ਬਿਨਾਂ, ਜਿਹੜਾ ਮਨੁੱਖ ਪਰਮੇਸ਼ਵਰ ਤੋਂ ਬਿਨਾਂ ਕਿਸੇ ਹੋਰ ਦੀ ਟੇਕ ਨਹੀਂ ਲੈਂਦਾ। ਅੱਜ ਸ਼ਬਦ ਦੇ ਸਰਲੇਖ ਆਇਆ ਜੀ ਗੁਣਵੰਤੀ, ਇਸ ਨੂੰ ਧਿਆਨ ਨਾਲ ਸੁਣਿਓ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਤਰਤੀਬ ਨੂੰ ਦੇਖੀਏ, ਜਿਹੜੇ ਸੱਜਣ ਪਾਠ ਕਰਦੇ ਹੋ ਬੜੀ ਛੇਤੀ ਮੇਰੀ ਬੇਨਤੀ ਸਮਝਣਗੇ, ਸਾਰੀ ਬਾਣੀ ਦੀ ਤਰਤੀਬ ਹੈ। ਉਸ ਵਿੱਚ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਆਉਂਦੀ ਹੈ ਜਿਸ ਰਾਗ ਵਿੱਚ ਹੋਵੇ, ਕਿਉਂਕਿ ਸਤਿਗੁਰਾਂ ਨੇ ਸਿਰਫ 19 ਰਾਗ ਜਿਹੜੇ ਨੇ ਵਰਤੇ ਨੇ ਗੁਰੂ ਨਾਨਕ ਸਾਹਿਬ ਜੀ, ਉਹਨਾਂ ਦੀ ਬਾਣੀ ਆਏਗੀ। ਉਸ ਤੋਂ ਬਾਅਦ ਉਸ ਰਾਗ ਵਿੱਚ ਜੇ ਗੁਰੂ ਅਮਰਦਾਸ ਜੀ ਦੀ ਬਾਣੀ ਹੈ ਨਾ, ਕਿਉਂਕਿ ਸਤਿਗੁਰੂ ਗੁਰੂ ਅਮਰਦਾਸ ਜੀ ਨੇ 17 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ, ਉਹਨਾਂ ਨੇ 17 ਰਾਗ ਗੁਰੂ ਨਾਨਕ ਸਾਹਿਬ ਵਾਲੇ ਲਏ, ਉਹਨਾਂ ਦੇ ਸ਼ਬਦ ਆਉਣਗੇ। ਉਸ ਤੋਂ ਬਾਅਦ ਗੁਰੂ ਅਮਰਦਾਸ ਤੋਂ ਬਾਅਦ ਮੈਂ ਗੁਰੂ ਅੰਗਦ ਸਾਹਿਬ ਜੀ ਦਾ ਤਾਂ ਨਹੀਂ ਜ਼ਿਕਰ ਕੀਤਾ ਕਿਉਂਕਿ ਉਹਨਾਂ ਦਾ ਕੋਈ ਸ਼ਬਦ ਕਿਸੇ ਰਾਗ 'ਚ ਤਰਤੀਬ 'ਚ ਨਹੀਂ ਆਉਂਦਾ। ਹਾਂ, ਉਹਨਾਂ ਨੇ ਸਿਰਫ ਸਤਿਗੁਰਾਂ ਨੇ ਸਲੋਕ ਉਚਾਰਨ ਕੀਤੇ ਨੇ 63 ਸਲੋਕ ਜਿਹੜੇ ਗੁਰੂ ਗ੍ਰੰਥ ਸਾਹਿਬ ਦੀਆਂ 12 ਦੇ ਵਿੱਚ ਆਉਂਦੇ ਨੇ। ਉਂਜ 12 ਵਿੱਚ ਸਤਿਗੁਰਾਂ ਦਾ ਪਹਿਲਾ ਸਲੋਕ ਹੈ ਜੀ ਗੁਰੂ ਅੰਗਦ ਸਾਹਿਬ ਜੀ ਦਾ, ਜਿਸ ਪਿਆਰੇ ਸਿਉ ਨਿਹੋ ਤਿਸ ਆਗੈ ਮਰ ਚਲੀਏ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨ। ਉਹਨਾਂ ਦਾ ਅਖੀਰ ਵਾਲਾ ਸਲੋਕ ਜੋ ਗੁਰੂ ਗ੍ਰੰਥ ਸਾਹਿਬ ਵਿੱਚ 12 ਵਿੱਚ, ਉਹ ਹੈ ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਇੰਨੀ ਜਲੀ ਨਾਮ ਵਿਸਾਰਿਆ ਇੱਕ ਨਾ ਚਲੀਆ ਨਾਲ। ਥੋੜੀ ਜਿਹੀ ਬੇਨਤੀ ਹੈ ਕਿ ਦੁਨੀਆਂ ਦੀਆਂ ਜਿਹੜੀਆਂ ਫੋਕੀਆਂ ਵਡਿਆਈਆਂ ਨੇ, ਫੋਕੇ ਰੁਤਬੇ ਨੇ, ਇਹਨਾਂ ਨੂੰ ਅੱਗ ਚ ਰੱਖ ਕੇ ਫੂਕਦੇ ਹੋਏ ਅੱਜ ਤੱਕ ਦੁਨੀਆਂ ਦੀ ਵਾਹ ਵਾਹ ਕਿਸੇ ਦੇ ਨਾਲ ਨਹੀਂ ਗਈ, ਕੇਵਲ ਤਾਂ ਕੇਵਲ ਪਰਮਾਤਮਾ ਦੀ ਵਡਿਆਈ ਹੀ ਨਾਲ ਜਾਂਦੀ। ਮੈਂ ਆਪ ਨੂੰ ਜਿਹੜੀ ਬੇਨਤੀ, ਗੁਰੂ ਅਮਰਦਾਸ ਜੀ ਦੇ ਸ਼ਬਦ ਨੇ, ਉਸ ਤੋਂ ਬਾਅਦ ਗੁਰੂ ਰਾਮਦਾਸ ਜੀ ਦੇ ਸ਼ਬਦ ਨੇ, ਫਿਰ ਧੰਨ ਗੁਰੂ ਤੇ ਅਰਜੁਨ ਦੇਵ ਜੀ ਦੇ ਸ਼ਬਦ ਨੇ, ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਤਰਤੀਬ ਦਿੱਤੀ, ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਆ ਗਈ। ਪਰ ਮੇਰੀ ਬੇਨਤੀ ਹੈ ਕਿ ਤਰਤੀਬ ਅਨੁਸਾਰ ਗੁਰੂ ਨਾਨਕ ਸਾਹਿਬ ਤੋਂ ਬਾਅਦ ਦੇ ਸ਼ਬਦ ਗੁਰੂ ਅਮਰਦਾਸ ਜੀ ਦੇ ਆਉਣੇ ਚਾਹੀਦੇ ਨੇ। ਇੱਥੇ ਸਤਿਗੁਰਾਂ ਨੇ ਕੀ ਕੀਤਾ ਜੀ, ਇੱਥੇ ਹਜ਼ੂਰ ਨੇ ਪਹਿਲਾਂ ਆਪਣਾ ਸ਼ਲੋਕ ਗੁਰੂ ਨਾਨਕ ਸਾਹਿਬ ਦਾ ਕੁਚੱਜੀ ਤੇ ਸੁਚੱਜੀ ਦੋਵੇਂ ਪਹਿਲੇ ਪਾਤਸ਼ਾਹ ਦੇ ਨੇ। ਹੁਣ ਅਗਲਾ ਸ਼ਬਦ ਜਿਹੜਾ ਹੁਣ ਆਪਾਂ ਪੜ੍ਹੇ, ਜੋ ਦੀਸੈ ਗੁਰਸਿੱਖੜਾ, ਇਹ ਸ਼ਬਦ ਗੁਰੂ ਪੰਚਮ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ। ਇਹਨਾਂ ਤਿੰਨਾਂ ਸ਼ਬਦਾਂ ਵਿੱਚ ਕੋਈ ਰੁਹਾਉ ਦੀ ਤੁਕ ਨਹੀਂ। ਇਹਨਾਂ ਸ਼ਬਦਾਂ ਦੇ ਜਿਹੜੇ ਅੰਕ ਨੇ ਨਾ ਜੀ, ਮੈਂ ਫਿਰ ਥੋੜੀ ਜਿਹੀ ਬੇਨਤੀ ਕਰਾਂ, ਜਿਹੜੇ ਦਰਸ਼ਨ ਕਰਨਗੇ ਉਹਦੇ ਵਿੱਚ ਜਦੋਂ ਇਸ ਕੁਚੱਜੀ ਤੋਂ ਪਹਿਲਾਂ ਸ਼ਬਦ ਸੰਪੂਰਨ ਹੁੰਦਾ ਹੈ ਤੇ ਉਹਦਾ ਜੋੜ ਪਿੱਛੇ 16 ਆਉਂਦਾ ਹੈ, ਕਿਉਂਕਿ ਬਾਣੀ ਦੇ ਜਿਹੜੇ ਨੰਬਰ ਨੇ, ਅੰਕ ਨੇ, ਇਹਨਾਂ ਦਾ ਕੋਈ ਮਤਲਬ ਹੈ, ਬੇਨਤੀ ਹੈ। ਹੁਣ ਉਸ ਤੋਂ ਬਾਅਦ ਜਦੋਂ ਸਤਿਗੁਰਾਂ ਨੇ ਕੁਚੱਜੀ ਸ਼ਬਦ ਸੰਪੂਰਨ ਕੀਤਾ, ਉਹਦੇ ਪਿੱਛੇ ਅੰਕ ਲਿਖਿਆ 1, ਕੋਈ ਪਤਾ ਨਹੀਂ ਲਿਖਿਆ, ਕਿਉਂਕਿ ਹਰ ਪਦੇ ਦੇ ਅੰਕ ਨੇ ਨਾ। ਉਸ ਤੋਂ ਬਾਅਦ ਜਦੋਂ ਸਤਿਗੁਰਾਂ ਨੇ ਸੁਚੱਜੀ ਵਾਲਾ ਸ਼ਬਦ ਸੰਪੂਰਨ ਕੀਤਾ ਤੇ ਉਹਦੇ ਪਿੱਛੇ ਅੰਕ ਪਾ ਦਿੱਤਾ 2, ਉਸ ਤੋਂ ਬਾਅਦ ਹੁਣ ਜਦੋਂ ਅਸੀਂ ਗੁਣਵੰਤੀ ਸ਼ਬਦ ਪੜ੍ਹ ਰਹੇ ਹਾਂ, ਇਹ ਸ਼ਬਦ ਗੁਰੂ ਅਰਜੁਨ ਦੇਵ ਜੀ ਦਾ ਹੈ, ਇਹਦੇ ਪਿੱਛੇ ਸਤਿਗੁਰਾਂ ਨੇ ਅੰਕ ਪਾ ਦਿੱਤਾ 3 ਤੇ 13 ਤੁਕਾਂ ਦਾ ਇਹ ਸ਼ਬਦ ਹੈ। ਅਗਲੀ ਗੱਲ, ਮੈਂ ਕਿਉਂ ਆਪ ਨੂੰ ਬੇਨਤੀ ਕਰ ਰਿਹਾ, ਹਾਲਾਂਕਿ ਇਹਦਾ ਸੰਬੰਧ ਕਥਾ ਵਾਲਿਆਂ ਨਾਲ ਹੈ, ਪਰ ਮੇਰੀ ਫਿਰ ਵੀ ਬੇਨਤੀ ਹੈ ਕਿ ਆਪਣਾ ਫਰਜ਼ ਬਣਦਾ ਹੈ ਕਿ ਥੋੜੀ ਜਿਹੀ ਗੁਰੂ ਗ੍ਰੰਥ ਸਾਹਿਬ ਦੀ ਜੋ ਬਾਣੀ ਦੀ ਤਰਤੀਬ ਹੈ ਨਾ, ਥੋੜੀ ਬਹੁਤ ਇਹਦੇ ਬਾਰੇ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਸਾਡੇ ਇਸ਼ਟ ਨੇ ਸਤਿਗੁਰੂ ਜੀ ਨੇ ਇੱਥੇ ਜਿਹੜਾ ਅੰਕ ਦਿੱਤਾ ਹੈ ਸ਼ਬਦ ਦਾ, ਉਹ ਦਿੱਤਾ ਹੈ 3। ਇਹ ਸ਼ਬਦ ਤੋਂ ਬਾਅਦ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਸ਼ਬਦ ਤੋਂ ਬਾਅਦ ਫਿਰ ਸੋਈ ਰਾਗ ਵਿੱਚ ਛੰਦ ਸ਼ੁਰੂ ਹੋ ਗਏ ਨੇ, ਉਹ ਛੰਦ ਫਿਰ ਪਹਿਲਾ ਧੰਨ ਗੁਰੂ ਨਾਨਕ ਸਾਹਿਬ ਦਾ। ਹੁਣ ਦੇਖੋ ਤਰਤੀਬ ਕੀ ਹੈ, ਇਹਦਾ ਮਤਲਬ ਇਹ 3 ਸ਼ਬਦ ਵਿਸ਼ੇਸ਼ ਕਰਕੇ ਇੱਕ ਥਾਂ ਤੇ ਦਰਜ ਕਰਕੇ ਸਾਨੂੰ ਇਹ ਸਮਤ ਦਿੱਤੀ, ਸਿੱਖੋ ਇਹਨਾਂ ਤਿੰਨਾਂ ਸ਼ਬਦਾਂ ਦੇ ਵਿੱਚੋਂ ਆਤਮਕ ਜੀਵਨ ਦੇ 3 ਪੜਾਅ ਸਮਝਿਓ, ਜੋ ਮੈਂ ਸਮਝ ਰਿਹਾ। ਇਹ ਮੇਰੀ ਸਮਝ ਦਾ ਅਰਥ ਇਹ ਨਹੀਂ ਕਿ ਮੈਂ ਅਖੀਰ ਵਾਲਾ ਸੱਚ ਕਹਿ ਰਿਹਾ। ਪਹਿਲਾ ਹੈ ਕੁਚੱਜੀ, ਅਹਿਸਾਸ ਹੋ ਜਾਏ ਮੈਂ ਕੁਚੱਜਾ ਹਾਂ। ਦੂਜਾ ਸ਼ਬਦ ਕੱਲ ਪੜਿਆ ਸੁਚੱਜੀ, ਤੀਜਾ ਆ ਗਿਆ ਅੱਜ ਗੁਣਵੰਤੀ। ਫਿਰ ਬੇਨਤੀ ਕਰਾਂਗਾ, ਉਂਝ ਅਸੀਂ ਕਹਿ ਦਿਆਂਗੇ ਜਿਹਦੇ ਕੋਲ ਚੱਜ ਨਹੀਂ, ਤੇ ਮੇਰੇ ਮਨ ਚ ਉਦਣ ਵੀ ਆਇਆ ਸੱਚੇ ਪਾਤਸ਼ਾਹ, ਆਮ ਤੌਰ ਤੇ ਦੁਨਿਆਵੀ ਤੌਰ ਤੇ ਕੁਚੱਜਾ ਬੰਦਾ, ਕਮਲੇ ਤੋਂ ਕਮਲਾ ਬੰਦਾ ਵੀ ਇਹ ਮੰਨਣ ਨੂੰ ਤਿਆਰ ਨਹੀਂ ਹੁੰਦਾ ਕਿ ਮੈਂ ਗਲਤੀ ਕੀਤੀ। ਪਰ ਇਹ ਕਾਹਦਾ ਕੁਚੱਜਾ ਬਣ, ਇੱਥੇ ਤਾਂ ਆਪ ਜੀ ਸਵੀਕਾਰ ਕਰਦੇ ਪਏ, ਮੰਝ ਕੁਚੱਜੀ ਅੰਮਾਵਣ ਦੋਸੜੇ ਖੋ ਕਿਉ ਸੋ ਰਾਵਣ ਜਉ ਜੀਉ, ਇੱਕ ਦੋ ਇੱਕ ਚੜ੍ਹਦੀਆਂ ਕੌਣ ਜਾਣੇ ਮੇਰਾ ਨਾਉ ਜੀਉ। ਇਹਦਾ ਮਤਲਬ ਇਸ ਕੁਚੱਜੇਪਨ ਵਿੱਚੋਂ ਸਤਿਗੁਰੂ ਬੇਨਤੀ ਕਰ ਰਿਹਾ ਕਿ ਪਾਰ ਬ੍ਰਹਮ ਪਰਮੇਸ਼ਵਰ ਜੀ, ਮੇਰੇ ਅੰਦਰ ਇਤਨੇ ਕੁ ਔਗਣ ਨੇ ਕਿ ਉਹ ਔਗਣ ਮੇਰੇ ਸਰੀਰ ਚ ਸਮਾ ਵੀ ਨਹੀਂ ਸਕਦੇ। ਤੇ ਮੈਂ ਅਰਜ਼ ਕੀਤੀ ਸੀ ਸਭ ਤੋਂ ਵੱਡਾ ਕੁਚੱਜਾਪਨ ਕੀ ਹੈ, ਜਦੋਂ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਵਿੱਚ ਬੰਦਾ ਖਚਿਤ ਹੋ ਜਾਏ ਤੇ ਦੇਣ ਵਾਲੇ ਦਾਤੇ ਦੀ ਯਾਦ ਨੂੰ ਹਿਰਦੇ ਚੋਂ ਵਸਾ ਦੇ। ਸਤਿਗੁਰਾਂ ਦਾ ਉਹ ਬਚਨ ਥੋੜਾ ਜਿਹਾ ਆਪਾਂ ਪੜ੍ਹ ਲੈਂਦੇ, ਸੋਨਾ ਰੂਪਾ ਰੰਗੁਲਾ। ਫਿਰ ਬੇਨਤੀ ਹੈ, ਸੋਨਾ ਚਾਂਦੀ ਇਹ ਸੋਹਣੇ ਮੋਤੀ, ਸੋਨਾ ਰੂਪਾ ਰੰਗੁਲਾ ਮੋਤੀ ਤੈ ਮਾਨਕ ਜੀਓ ਸੇ ਵਸਤੂ ਸ਼ਹਿ ਦਿੱਤੀਆਂ ਮੈਂ 300 ਲਾਇਆ ਚਿਤ ਜੀਓ। ਇਹ ਮੇਰੇ ਵਾਹਿਗੁਰੂ ਜੀ ਤੁਸੀਂ ਇਹ ਦਾਤਾਂ ਮੈਨੂੰ ਦਿੱਤੀਆਂ ਪਰ ਮੈਂ ਇਹਨਾਂ ਦਾਤਾਂ ਵਿੱਚ ਆਪਣਾ ਚਿੱਤ ਲਾ ਲਿਆ। ਮੰਦਰ ਮਿੱਟੀ ਸੰਧੜੇ ਪੱਥਰ ਕੀਤੇ ਰਾਸ ਜੀਓ, ਆ ਮਿੱਟੀ ਦੇ ਪੱਥਰ ਦੇ ਬਣੇ ਹੋਏ ਘਰ ਹੀ ਮੇਰੀ ਜ਼ਿੰਦਗੀ ਦੀ ਪੂੰਜੀ ਬਣ ਗਏ। ਹਾਂ ਇੰਨੀ ਟੋਲੀ ਭੁਲੀਅਸ ਇਹਨਾਂ ਪਦਾਰਥਾਂ ਵਿੱਚ ਤੈਨੂੰ ਭੁੱਲ ਗਈ। ਦੇ ਦੇਣ ਵਾਲਿਆ ਇਹ ਤੁਸੀਂ ਖਸਮ ਜੀ ਵਾਹਿਗੁਰੂ ਜੀ ਤੁਸੀਂ ਦਿੱਤੇ। ਸੋਨਾ ਰੂਪਾ ਰੰਗੁਲਾ ਮੋਤੀ ਤੈ ਮਾਨਕ ਜੀਓ ਸੇ ਵਸਤੂ ਸ਼ਹਿ ਦਿੱਤੀਆਂ ਮੈਂ 300 ਲਾਇਆ ਚਿਤ ਜੀਓ। ਮੰਦਰ ਮਿੱਟੀ ਸੰਧੜੇ ਪੱਥਰ ਕੀਤੇ ਰਾਸ ਜੀਓ, ਹਾਂ ਇੰਨੀ ਟੋਲੀ ਭੁੱਲੀਅਸ ਤਿਸ ਕੰਤ ਨਾ ਬੈਠੀ ਪਾਸ ਜੀਓ। ਬਸ ਆ ਹੀ ਕੁਚੱਜਾ ਬਣ ਗਏ ਕਿ ਦੇਣ ਵਾਲਾ ਦਾਤਾ ਭੁੱਲ ਗਿਆ ਹੈ। ਫਿਰ ਆਇਆ ਸੁਚੱਜੀ, ਸੁਚੱਜੀ ਵੀ ਜਦੋਂ ਅਸੀਂ ਪਾਠ ਕੀਤਾ ਤੇ ਮਹਾਰਾਜ ਜੀ ਨੇ ਕਿਹਾ ਜਾਂ ਤੂੰ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ। ਇਹ ਹੈ ਸੁਚੱਜਾ ਬਣ। ਵਾਹਿਗੁਰੂ ਜੀ ਜੇ ਤੁਸੀਂ ਮੇਰੇ ਨਾਲ ਹੋ ਨਾ ਜਾਂ ਤੂੰ ਤਾਂ ਮੈਂ ਸਭ ਕੋ, ਹਰ ਚੀਜ਼ ਮੇਰੇ ਨਾਲ ਹੈ ਤੇ ਜੇ ਤੁਸੀਂ ਮੇਰੇ ਨਾਲ ਨਹੀਂ ਸਾਰਾ ਸੰਸਾਰ ਵੀ ਮੇਰੇ ਨਾਲ ਤੁਰਿਆ ਫਿਰੇ ਮੇਰੀ ਕੋਈ ਕੀਮਤ ਨਹੀਂ। ਇਸ ਬੇਨਤੀ ਨੂੰ ਫਿਰ ਤਰਤੀਬ ਨੂੰ ਸੁਣਿਓ ਜੀ, ਤੁਸੀਂ ਨਾਲ ਹੋ ਸਾਰੇ ਨਾਲ ਨੇ, ਜੇ ਤੁਸੀਂ ਨਾਲ ਨਹੀਂ ਤੇ ਕੁਛ ਵੀ ਨਹੀਂ। ਜਿਹੜੀ ਇੱਕ ਪੌੜੀ ਦਾ ਆਪਾਂ ਪਾਠ ਕਰ ਰਹੇ ਹਾਂ ਜਪਜੀ ਸਾਹਿਬ ਵਿੱਚ ਕਿ ਸਾਰੀ ਦੁਨੀਆ ਨਾਲ ਤੁਰ ਪਏ, ਕੋਈ ਬੰਦਾ ਵਿਰੋਧ ਨਾ ਕਰੇ, ਹਰ ਬੰਦਾ ਪਿੱਛੇ ਤੁਰ ਕੇ ਜਕਾਰੇ ਛੱਡੇ ਜਿੰਦਾਬਾਦ ਕਰੇ ਕਿ ਇੰਨੀ ਖਲਕਤ ਪਿੱਛੇ ਚੱਲਣ ਦੇ ਬਾਵਜੂਦ ਬੰਦਾ ਕਹਿ ਸਕਦਾ ਰੱਬ ਮੇਰੇ ਨਾਲ ਹੈ। ਇੱਥੇ ਮਹਾਰਾਜ ਕਹਿੰਦੇ ਤੁਸੀਂ ਨਾਲ ਤਾਂ ਸਾਰੇ ਨਾਲ, ਜੇ ਤੁਸੀਂ ਨਾਲ ਨਹੀਂ ਤੇ ਭੀੜਾਂ ਵੀ ਨਾਲ ਨੇ। ਇਹ ਪੌੜੀ ਪਾਠ ਹੈ। ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਚਾਰ ਯੁਗ ਉਮਰ ਹੋ ਜਾਏ ਇਸ ਨੂੰ 10 ਨਾਲ ਗੁਣਾ ਕਰ ਦਿਓ। ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵੀ ਜਾਣੀਆਂ ਨਾਲ ਚੱਲੇ। ਇਹਦਾ ਮਤਲਬ ਹੁਣ ਕਈ ਵਾਰੀ ਅਸੀਂ ਕਹਿ ਦਿੰਦੇ ਕਿਸੇ ਮ੍ਰਿਤਕ ਦਾ ਭੋਗ ਹੁੰਦਾ ਨਾ ਜੀ, ਖਿਮਾ ਕਰ ਦਿਓ, ਬਹੁਤ ਲੋਕ ਇਕੱਠੇ ਹੁੰਦੇ ਨੇ, ਉਹ ਕਹਿੰਦੇ ਨੇ ਇਹਦਾ ਭੋਗ ਇਸ ਗੱਲ ਦੀ ਗਵਾਹੀ ਦਿੰਦਾ ਬੰਦਾ ਸਿੱਧਾ ਸੱਚਖੰਡ ਗਿਆ ਹੁੰਦਾ। ਹੱਦ ਹੋ ਗਈ, ਰੱਬ ਜਿਹੜਾ ਵੋਟਾਂ ਨਾਲ ਬੰਦਿਆਂ ਨੂੰ ਅੰਦਰ ਵਾੜਦਾ। ਮੈਂ ਤਾਂ ਕਿਹਾ ਦੇਖੋ ਨਾਲ ਚੱਲਣਾ ਸਭ ਕੋਏ, ਇਹ ਨਹੀਂ ਕਹਾ ਇੱਕ ਅੱਧਾ ਬੰਦਾ ਸਾਰੀ ਦੁਨੀਆ ਨਾਲ ਤੁਰੇ। ਗੁਰਮੁਖੋ ਅਗਲੀ ਗੱਲ, ਕੋਈ ਬੰਦਾ ਉਹਦੇ ਮਰਨ ਤੋਂ ਬਾਅਦ ਵੀ ਨਾ ਕਹੇ ਵੀ ਬੰਦਾ ਗਲਤ ਸੀ, ਚੰਗਾ ਨਾਉ ਰਖਾਇਕ ਹੈ ਜਸ ਕੀਰਤ ਜਗਲੇ ਉਹਦੇ ਲੋਕ ਸੋਹਲੇ ਕੌਣ। ਪਰ ਗੁਰਮੁਖੋ ਸਭ ਕੁਝ ਉਹਦੇ ਕੋਲ ਹੈ, ਵਡਿਆਈ ਹੈ ਉਹਦਾ, ਉਹਦੇ ਕੋਲ ਰਾਜ ਭਾ ਕੇ ਨਵਾਂ ਖੰਡਾਂ ਵਿੱਚ ਉਹਦੀ ਮਸ਼ਹੂਰੀ ਹੈ। ਪਰ ਯਾਦ ਰੱਖੋ ਦੇ ਹਿਰਦੇ ਵਿੱਚ ਵਾਹਿਗੁਰੂ ਕੋਈ ਨਹੀਂ, ਇੰਨਾ ਕੁਝ ਹੋਣ ਦੇ ਬਾਵਜੂਦ ਇਕੱਲੇ ਦਾ ਇਕੱਲਾ ਹੈ। ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਇਕ ਹੈ ਜਸ ਕੀਰਤ ਜਗਲੇ, ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ। ਤੇ ਜੇ ਕੋਈ ਕਹਿ ਵਾਹਿਗੁਰੂ ਜੀ ਇਹਦੇ ਪਿੱਛੇ ਤਾਂ ਇੰਨੀ ਦੁਨੀਆਂ, ਤੇ ਪਰਮੇਸ਼ਵਰ ਜੀ ਦੇ ਘਰ ਚ ਜੋ ਵਰਤਦਾ, ਬਾਬਾ ਜੀ ਬਚਨ ਕਰਦੇ ਆ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਗੁਰਮੁਖੋ ਕੀੜਿਆਂ ਵਿੱਚੋਂ ਨਿੱਕਾ ਕੀੜਾ ਉਹਦੇ ਸਿਰ ਤੇ ਇੱਕ ਦੋਸ਼ ਆਰੋਪਣ ਕੀਤਾ ਜਾਂਦਾ, ਜਿਵੇਂ ਆਪਾਂ ਕਹਿੰਦੇ ਨਾ ਵੀ ਦੋਸ਼ਦ ਕੀਤਾ ਜਾਂਦਾ, ਕਿਉਂਕਿ ਉਸਦੇ ਘਰ ਵਿੱਚ ਧੱਕਾ ਨਹੀਂ ਚੱਲਦਾ। ਮਹਾਰਾਜ ਤਾਂ ਇੱਥੋਂ ਤੱਕ ਸ਼ਬਦ ਵਰਦੇ ਆ, ਉਹ ਤਾਂ ਇਸ ਤਰ੍ਹਾਂ ਸਮਝਾਉਂਦੇ ਨੇ ਅੱਗੇ ਕਰਨੀ ਕੀਰਤ ਵਾਚੀਐ ਬੈ ਲੇਖਾਂ ਕਰ, ਸਮਝਾਇਆ ਉਹਨੂੰ ਸਮਝਾ ਦਿੰਦੇ ਨੇ ਆ ਤੇਰੀਆਂ ਗਲਤੀਆਂ ਨੇ। ਮੈਂ ਆਪ ਨੂੰ ਬੇਨਤੀ ਕਰਾਂ ਕਿ ਸੁਚੱਜਾ ਬਣ ਕੇ ਤੂੰ ਹੈ ਤੇ ਸਭ ਕੁਝ ਹੈ। ਅਗਲੀ ਗੱਲ ਉਹਦੀ ਸੀ ਭਾਣਾ, ਕਿ ਤੇਰੇ ਭਾਣੇ ਚ ਤਖਤ ਨੇ, ਤੇਰੇ ਭਾਣੇ ਚ ਮੰਗਤੇ ਹਾਂ, ਤੇਰੇ ਭਾਣੇ ਚ ਰਾਜ ਭਾਗ ਹੈ, ਤੇਰੇ ਭਾਣੇ ਚ ਗੁਲਾਮੀ ਹੈ, ਤੇਰੇ ਭਾਣੇ ਚ ਵਡਿਆਈ ਹੈ, ਤੇਰੇ ਭਾਣੇ ਚ ਬਦਨਾਮੀ ਹੈ। ਮੈਂ ਇਹ ਗੱਲ ਸਾਰੀ ਬੇਨਤੀ ਆਪ ਸੰਗਤ ਨੂੰ ਬੇਨਤੀ ਕੀਤੀ ਸੀ। ਅੱਜ ਸ਼ਬਦ ਮੇਰੀ ਬੇਨਤੀ ਮੇਰੀ ਇੱਛਾ ਹੈ, ਗੁਰੂ ਸਾਹਿਬ ਕਹਿੰਦੇ ਨੇ ਜਿਹੜਾ ਬੰਦਾ ਜਿਹੜਾ ਮਨੁੱਖ ਇਹ ਗੁਰੂ ਜੀ ਸਾਹਮਣੇ ਸਮਝ ਲੈ ਮੈਂ ਕੁਚੱਜਾ ਹਾਂ, ਕੋਈ ਦੂਜਾ ਨਾ ਕਹੇ ਕਿ ਸਤਿਗੁਰੂ ਅਸੀਂ ਇੰਨੇ ਔਗਣਾਂ ਨਾਲ ਭਰੇ ਹਾਂ ਜਿਵੇਂ ਖੂਹ ਡੱਡੂਆਂ ਦੇ ਨਾਲ ਭਰਿਆ ਹੋਇਆ, ਅਸੀਂ ਇੰਨੇ ਔਗਣਾਂ ਨਾਲ ਭਰੇ ਹਾਂ ਜਿਵੇਂ ਸਮੁੰਦਰ ਪਾਣੀ ਨਾਲ ਭਰਿਆ ਹੈ। ਮੇਰੀ ਬੇਨਤੀ ਹੈ ਜਦੋਂ ਬੰਦਾ ਇਸ ਕੁਚੱਜੇਪਨ ਨੂੰ, ਮੈਨੂੰ ਫਿਰ ਇਹਨੂੰ ਨੈਗੇਟਿਵ ਨਾਲ ਜਾਇਓ, ਆਪਣੇ ਆਪ ਗੁਰੂ ਸਾਹਿਬ ਜੀ ਸਾਹਮਣੇ ਸਮਝ ਜਾਏ ਮੈਂ ਵਾਕਈ ਤੇਰੇ ਕੋਲ ਨਹੀਂ ਬੈਠਾ, ਮੈਂ ਪਦਾਰਥਾਂ ਵਿੱਚ ਖਚਤਾ। ਉਸ ਤੋਂ ਬਾਅਦ ਜਿਹੜੀ ਅਗਲੀ ਸੁਰਤ ਹੈ ਨਾ ਜੀ, ਅਗਲਾ ਪੜਾਂਕ ਹੈ ਉਹ ਸੁਚੱਜੇ ਬਣਦਾ ਹੈ। ਫਿਰ ਅਰਸ਼ ਸੁਣਿਓ, ਜਿਵੇਂ ਧਰਮ ਖੰਡ ਖੈ, ਗਿਆਨ ਖੰਡ ਖੈ, ਸਰਮ ਖੰਡ ਖੈ, ਕਰਮ ਖੰਡ ਖੈ, ਸੱਚ ਖੰਡ ਖੈ, ਕਹਿ ਨੂੰ ਅਸੀਂ ਕਹਿ ਦਿੰਦੇ ਪੰਜ ਖੰਡ ਨੇ ਜੀ। ਬੜੀ ਵਾਰੀ ਜਪਜੀ ਸਾਹਿਬ ਦੀ ਕਥਾ ਕੀਤੀ, ਬੜਿਆਂ ਕੀਤੀ, ਬੜਿਆਂ ਦੇ ਸੁਣੇ ਬਚਨ, ਸੱਚ ਇਹ ਵੇ ਪੰਜਾਂ ਖੰਡਾਂ ਦੀ ਵਿਆਖਿਆ ਮੁਕੰਮਲ ਕੋਈ ਨਹੀਂ ਕਰ ਸਕਦਾ। ਸਿਰਫ ਅੱਖਰੀ ਅਰਥ, ਮੈਂ ਉਹਦੇ ਨੂੰ ਵੀ ਕਿਹਾ ਅੱਖਰੀ ਅਰਥ ਕੋਈ ਵੀ ਕਰੇਗਾ, ਉਹਦੇ ਨਾਲ ਸਾਖੀ ਕੋਈ ਵੀ ਸੁਣਾ ਦੇਗਾ, ਕੋਈ ਹੋਰ ਪ੍ਰਮਾਣ ਦੇ ਦੇਗਾ, ਪਰ ਪਿਆਰੇ ਉਹ ਨਾਨਕ ਕਥਨਾ ਕਰਦਾ ਸਾਰ, ਜਿਸ ਨੂੰ ਸਾਹਿਬ ਕਹਿ ਰਹੇ ਕਿ ਜਿਵੇਂ ਦੰਦਾਂ ਨਾਲ ਲੋਹਿਆ ਚਬਾਉਣਾ, ਇਸ ਤਰ੍ਹਾਂ ਲੋਹਿਆ ਨਹੀਂ ਚਬਾਇਆ ਜਾ ਸਕਦਾ। ਮੈਂ ਬੇਨਤੀ ਕਰਾਂ, ਚਾਰ ਲਾਵਾਂ ਸਿਰਫ ਘੁੰਮਣ ਦਾ ਸਾਧਨ ਥੋੜਾ ਨੇ, ਚਾਰ ਲਾਂ ਤਾਂ ਸਹਿਜ ਅਵਸਥਾ ਤੱਕ ਜਾਂਦੀਆਂ। ਸਾਰੀ ਦੀ ਸਾਰੀ ਗੁਰਬਾਣੀ ਗੁਰਮੁਖੋ ਸੁਰਤ ਨੂੰ ਚੜ੍ਹਦੀ ਕਲਾ ਵਿੱਚ ਲਿਜਾਣ ਵਾਲੀ ਹੈ। ਸਾਰੀ ਦੀ ਸਾਰੀ ਗੁਰਬਾਣੀ ਕੁਚੱਜੇ ਤੋਂ ਸੁਚੱਜਾ, ਸੁਚੱਜੇ ਤੋਂ ਗੁਣਵੰਤਾ ਬਣਾਉਣ ਵਾਲੀ। ਹੁਣ ਚਾਰ ਲਾਵਾਂ, ਪਹਿਲੀ ਪ੍ਰਵਿਰਤੀ ਕਰਮਖ ਹੈ, ਦੂਸਰਾ ਸਤਿਗੁਰ ਪੁਰਖ ਦਾ ਮਿਲਾਪ ਹੈ, ਤੀਸਰਾ ਗੁਰਮੁਖੋ ਸੱਚ ਇਹ ਵੇ ਕਿ ਨਿਰਮਲ ਭਾਉ ਹੈ, ਚੌਥਾ ਸਹਿਜ ਦੀ ਅਵਸਥਾ ਹੈ। ਹੁਣ ਮੈਂ ਬੇਨਤੀ ਕਰਾਂ, ਜਦੋਂ ਅੰਤਰ ਆਤਮੇ ਮੰਨ ਲਿਆ ਮੈਂ ਵਾਕਈ ਕੁਚੱਜਾ, ਫਿਰ ਇਸ ਨੂੰ ਸੁਣਿਓ। ਇਹ ਢੈਂਦੀ ਕਲਾ ਚ ਨਹੀਂ ਜਾਂਦਾ ਜਦੋਂ ਬੰਦਾ ਅਰਦਾਸ ਕਰਦਾ, ਉਸ ਤੋਂ ਬਾਅਦ ਵਾਹਿਗੁਰੂ ਜੀ ਤਰਸ ਦੇ ਘਰ ਚ ਆਉਂਦੇ ਆ, ਫਿਰ ਉਹਦੀ ਹਿਰਦੇ ਵਿੱਚ ਪਰਮੇਸ਼ਵਰ ਦੀ ਯਾਦ ਵਿਛਣ ਲੱਗ ਪੈਂਦੀ ਹੈ। ਜਦੋਂ ਯਾਦ ਵਿਸੇ ਵਸੇਗੀ, ਉਦੋਂ ਸੱਚ ਇਵੇਂ ਅਟੈਚਮੈਂਟ ਹੀ ਡਿਟੈਚਮੈਂਟ ਪੈਦਾ ਕਰੇਗੀ। ਇਹਨੂੰ ਫਿਰ ਸੁਣਿਓ, ਆਪਾਂ ਕਹਿੰਦੇ ਅੰਗਰੇਜ਼ੀ ਇਸ ਚ ਬੋਲੋ, ਇਹ ਚ ਬੋਲੋ, ਉਹ ਗੁਰਮੁਖੋ ਬੰਦਗੀ ਕਰਨ ਵਾਲਾ ਭਾਵੇਂ ਪੇਂਡੂ ਸ਼ਬਦ ਅੱਗੇ ਪਿੱਛੇ ਵੀ ਲਾ ਕੇ ਬੋਲੀ ਜਾਏ, ਜੇ ਬੰਦਗੀ ਕਹਿ ਤੇ ਖਿੱਚ ਪੈਦਾਏਗੀ, ਜੇ ਬੰਦਗੀ ਕੋਈ ਨਹੀਂ ਫਿਰ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨੀ ਹਰ ਹਰ ਭੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੈ। ਪਰ ਜੇ ਅੰਦਰ ਮੁਹੱਬਤ ਹੈ, ਜਿਨ ਅੰਤਰ ਹਰ ਹਰ ਪ੍ਰੀਤ ਹੈ, ਤੇ ਜੜ ਸੁਗੜ ਸਿਆਣੇ ਰਾਮ ਰਾਜੇ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ। ਮੈਂ ਆਪ ਨੂੰ ਜਿਹੜੀ ਬੇਨਤੀ ਕਰਨ ਲੱਗਾ ਗੁਰਮੁਖੋ, ਮੈਂ ਕਥਾ ਤੋਂ ਬਿਨਾਂ ਵੀ ਯਤਨ ਕਰ ਰਿਹਾ ਸ਼ਬਦਾਂ ਨੂੰ ਵਾਰ ਵਾਰ ਪੜ੍ਹਾਂ, ਸਤਿਗੁਰੂ ਸਾਹਿਬ ਕੀ ਸਮਤ ਦੇ ਰਹੇ ਤੁਸੀਂ? ਹਾਂ, ਇੱਥੇ ਸਾਹਿਬ ਕਹਿ ਰਹੇ ਨੇ, ਜਦੋਂ ਇਨਸਾਨ ਇਹ ਮੰਨ ਲੈਂਦਾ ਹੈ ਮੈਂ ਪਦਾਰਥਾਂ 'ਚ ਖਚਦਾ ਹਾਂ, ਮੈਨੂੰ ਇਹਨਾਂ ਦਾਤਾਂ ਨੇ ਭਰਮਾ ਲਿਆ, ਮੈਂ ਭੁੱਲ ਗਿਆ ਵਾਂ ਤੁਹਾਨੂੰ, ਹੇ ਦਾਤਾ ਜੀ ਮੇਰੇ ਤੇ ਮਿਹਰ ਕਰੋ। ਉਸ ਤੋਂ ਬਾਅਦ ਫਿਰ ਸਤਿਗੁਰੂ ਕਹਿੰਦੇ ਆ, ਅੰਦਰ ਸਵੱਛ ਹੋ ਜਾਏ ਹਿਰਦਾ, ਨਿਰਮਲ ਸੁਰਤ ਹੋ ਜਾਏ, ਫਿਰ ਸੱਚੀ ਮੁੱਚੀ ਉਹ ਵਾਹਿਗੁਰੂ ਜੀ ਤੋਂ ਬਿਨਾਂ ਰਹੇ ਨਹੀਂ ਸਕਦਾ। ਕਹਿੰਦਾ ਹੈ ਕੁਚੱਜਾ ਪੋ ਨਿਕਲ ਗਿਆ ਨਾ, ਹੁਣ ਸੁਚੱਜੀ ਜਿਹੜੀ ਹੈ ਉਹਦੇ ਵਿੱਚ ਇਹ ਪਹਿਲਾਂ ਤੇ ਧਿਆਨ ਨਾਲ ਗੱਲ ਸੁਣਿਓ ਮੇਰੀ, ਜਿਹਨਾਂ ਰੋਜ਼ ਕਥਾ ਸੁਣੀ, ਕੁਚੱਜੀ ਚ ਇਹ ਸੀ ਸੋਨਾ ਰੂਪਾਂ ਰੰਗੋਲਾ ਮੋਤੀ ਤੈ ਮਾਨਕ ਜੀਓ, ਮੇਰੇ ਕੋਲ ਪੈਸੇ ਹੋ, ਮੇਰੇ ਕੋਲ ਸੋਨਾ ਹੋਏ, ਮੇਰੇ ਕੋਲ ਪੈਲੀ ਹੋ, ਮੇਰੇ ਕੋਲ ਜ਼ਮੀਨ ਹੋ, ਮੇਰੇ ਕੋਲ ਟਰਾਂਸਪੋਰਟ ਹੋਏ, ਮੇਰੇ ਕੋਲ ਰਾਜ ਹੋਏ, ਮੇਰੇ ਕੋਲ ਬੰਦੇ ਹੋਏ। ਹੁਣ ਕਮਾਲ ਦੀ ਗੱਲ, ਸੁਚੱਜੀ ਚ ਆ ਗਿਆ ਕੁਝ ਵੀ ਮੇਰਾ ਨਹੀਂ, ਜੇ ਤੂੰ ਹੈ ਤੇ ਸਭ ਕੁਝ ਹੈ, ਜੇ ਤੂੰ ਨਹੀਂ ਤੇ ਕੁਛ ਵੀ ਨਹੀਂ। ਫਿਰ ਬੇਨਤੀ ਮੇਰੀ ਸਮਝ ਗਏ ਜੀ? ਫਿਰ ਅਰਜ਼ ਸੁਣਿਓ, ਕੁਚੱਜੀ ਸੀ ਰੱਬ ਨਹੀਂ, ਸਭ ਕੁਝ ਮੇਰੇ ਕੋਲ ਹੈ, ਸੋਨਾ ਰੂਪਾ ਰੰਗਲਾ ਮੋਤੀ ਤੈ ਮਾਨਕ ਜੀਓ, ਸੇ ਵਸਤੂ ਸਹਿ ਦਿੱਤੀਆਂ ਮੈਂ 300 ਲਾਇਆ ਚਿੱਤ ਜੀਓ, ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਜਿਓ, ਇੰਨੀ ਟੋਲੀ ਭੁੱਲੀਅਸ ਤਿਸ ਕੰਤ ਨਾ ਬੈਠੀ ਪਾਸ ਜੀ। ਹੁਣ ਜਦੋਂ ਕੰਤ ਦੇ ਪਾਸ ਬੈਠੀ, ਸਿਮਰਨ ਸ਼ੁਰੂ ਹੋ ਗਿਆ, ਕੁਚੱਜਾਪਨ ਨਿਕਲਣ ਲੱਗ ਪਿਆ। ਮੈਂ ਫਿਰ ਇੱਕ ਬੇਨਤੀ ਕਰਾਂਗਾ, ਕਿਉਂਕਿ ਹਰ ਇੱਕ ਦੀ ਆਪੋ ਆਪਣੀ ਸਾਈਕੀ ਹੈ, ਸਾਈਕੀ ਬਹੁਤ ਕੰਮ ਕਰਦੀ ਜੀ ਕੌਮਾਂ 'ਚ, ਜਿਵੇਂ ਮਰਜ਼ੀ ਲੋਕਾਂ ਨੂੰ ਭਰਮਾਈ ਜਾਂਦੇ ਹਾਂ ਆਪਾਂ। ਵਾਹਿਗੁਰੂ ਜੀ, ਮੈਂ ਇੱਕੋ ਗੱਲ ਕਹਿੰਦਾ, ਅਸੀਂ ਸ਼ੁਰੂਆਤ ਕਰਨੇ ਆ ਚੀਜ਼ ਛੱਡ ਦੇ। ਹਾਂਜੀ, ਆਉਂਦਾ ਨਾ ਬੰਦਾ ਵੀ ਅੱਜ ਤੋਂ ਬਾਅਦ ਕੇਸ ਨਾ ਕੱਟੀ ਛੱਡ ਸ਼ਿਕਾਰਾ, ਉਹ ਵਿਚਾਰਾ ਇਮੋਸ਼ਨਲ ਹੋ ਕੇ ਡਰਦਾ ਸ਼ਿਕਾਰਾ ਛੱਡ ਜਾਂਦਾ, ਉਹ ਬੇੜੀ ਉਹਦੀ ਫਿਰ ਵਾਸ਼ਨਾ 'ਚ ਡੱਕੋ ਡੋਲੀ ਖਾਂਦੀ। ਆਹ ਨਾ ਤੂੰ ਕਰੀ ਹੋਏ, ਮੈਂ ਇੱਕ ਬੇਨਤੀ ਕਰਾਂਗਾ, ਹਰ ਇੱਕ ਦਾ ਤਰੀਕਾ ਆਪੋ ਆਪਣਾ ਜੀ, ਕਿਸੇ ਦੀ ਸੇਵਾ ਤੇ ਸ਼ੱਕ ਨਹੀਂ ਕਰਨਾ ਚਾਹੀਦਾ, ਮੇਰੀ ਅਰਜ਼ ਹੈ। ਹੁਣ ਫਿਰ ਅਰਜ਼ ਹੈ, ਸੁਣੋ, ਜੇ ਮੈਨੂੰ ਕਿਹਾ ਵੀ ਤੂੰ ਅੱਜ ਦਾਰੂ ਛੱਡ ਦੇ, ਬਾਬਾ ਜੀ ਭੂਮੀਏ ਚੋਰ ਕੋਲ ਗਏ,

0: ਚੋਰੀ ਛੱਡ। ਉਹ ਕਹਿੰਦਾ ਮੇਰੇ ਚੋਂ ਚੋਰੀ ਕੋਈ ਨਹੀਂ ਛੁੱਟਣੀ। ਗੁਰੂ ਸਾਹਿਬ ਕਹਿੰਦੇ ਚੋਰੀ ਨਾ ਛੱਡੀ, ਪਰ ਤਿੰਨ ਗੱਲਾਂ ਤੇ ਮੰਨ ਲੈ ਫਿਰ। ਕਹਿੰਦਾ ਦੱਸੋ। ਕਹਿੰਦੇ ਇੱਕ ਤਾਂ ਲੂਣ ਖਾ ਕੇ ਕਿਸੇ ਦਾ ਹਰਾਮ ਨਹੀਂ ਕਰਨਾ, ਦੂਜੀ ਗਰੀਬ ਘਰ ਨਾ ਚੋਰੀ ਕਰੀ, ਗਰੀਬ ਮਾਂ ਖੁੱਲੀ ਛੁੱਟੀ ਦੇ ਦਿੱਤੀ, ਗਰੀਬ ਮਾਰ ਨਾ ਕਰੀ, ਤੇ ਤੀਜੀ ਗੱਲ ਕਿ ਸੱਚ ਬੋਲੀ। ਲੂਣ ਖਾ ਕੇ ਹਰਾਮ ਨਾ ਕਰੀ, ਗਰੀਬ ਮਾਰ ਨਾ ਕਰੀ, ਤੇ ਸੱਚ ਬੋਲੀ। ਕਹਿੰਦਾ ਚੋਰੀ ਕਰ ਲਾ? ਮਹਾਰਾਜ ਕਹਿੰਦੇ ਕਰ ਲਿਆ ਕਰ। ਯਾਦ ਰੱਖਿਓ ਸਮਰੱਥ ਵੈਦ ਹੈ ਸਤਿਗੁਰੂ, ਉਹਨੇ ਤਿੰਨਾਂ ਸ਼ਬਦਾਂ ਚ ਕੀਲ ਕੇ ਰੱਖ ਲਿਆ। ਮੇਰੀ ਫਿਰ ਬੇਨਤੀ ਹੈ, ਉਸ ਵਕਤ ਮਹਾਰਾਜ ਨੇ ਕੁਛ ਨਹੀਂ ਕਿਹਾ, ਉਹਨੇ ਕਿਹਾ ਚੱਲ ਕਰ ਲੈ। ਹੁਣ ਜਦੋਂ ਹੌਲ ਉੱਠਿਆ ਚੋਰੀ ਦਾ, ਇਹ ਵੀ ਤਾਂ ਆਦਤ ਹੈ ਨਾ ਜੀ। ਯਾਦ ਰੱਖਿਓ ਜਿੰਨਾ ਬੰਦਿਆਂ ਨੂੰ ਇਹ ਭੈੜੀ ਆਦਤ ਬਹਿ ਜਾਏ, ਉਹ ਅਰਬਾਂ ਪਤੀ ਹੁੰਦੇ ਵੀ ਕਿਸੇ ਘਰੋਂ ਜਾਂਦੇ ਡਾਲਰ ਖਿਚਕਾ ਕੇ ਲੈ ਜਾਂਦੇ ਆ, ਕਿਉਂਕਿ ਆਦਤ ਹੈ ਨਾ, ਆਦਤ ਛਡਾਉਣੀ ਬੜੀ ਮੁਸ਼ਕਲ ਹੈ ਜੀ। ਮੈਂ ਤਾਂ ਹੀ ਆਪ ਨੂੰ ਕਿਹਾ, ਆਦਤ ਨੂੰ ਆਦਤ ਹੀ ਛਡਾ ਸਕਦੀ ਹੈ, ਆਦਤ ਨੂੰ ਡਾਂਗਾ ਨਹੀਂ ਛੇਤੀ ਛਡਾ ਸਕਦੀ। ਲੋਕੀ ਡਾਂਗਾ ਤੋਂ ਡਰਦੇ ਭੇਖ ਧਾਰਨ ਕਰਦੇ, ਸ਼ੇਰੇ ਪੰਜਾਬ ਵੇਲੇ ਤਾਂ ਸਾਰੀਆਂ ਦਾੜੀਆਂ ਰੱਖ ਲਈਆਂ ਸਨ ਜੀ, ਕੀ ਹਿੰਦੂ ਕੀ ਮੁਸਲਮਾਨ ਪੱਗਾਂ ਬੰਨਦੇ ਸਨ। ਮੇਰੀ ਬੇਨਤੀ, ਉਹਨੇ ਕਿਹਾ ਵੀ ਕਰਨੀ ਹੈ, ਤੇ ਮਨ ਚ ਆਇਆ ਫਿਰ ਗਰੀਬ ਘਰ ਕਿਉਂ ਜਾਣਾ, ਮੀਡੀਅਮ ਮੈਂ ਬਾਦਸ਼ਾਹ ਦੇ ਘਰ ਹੀ ਚਲੀ ਗਿਆ। ਉਹ ਜਦੋਂ ਗਿਆ ਤੇ ਰਸਤੇ ਸੰਤਰੀ ਸੀ ਜੀ, ਜਿੰਨਾ ਕੋ ਮੈਂ ਪੜਿਆ, ਉਹਨੇ ਜਾਂਦਿਆਂ ਸਰ ਪੁੱਛਿਆ ਜੀ ਕੌਣ? ਉਹਨੂੰ ਚੇਤੇ ਆ ਗਿਆ, ਕਹਿੰਦਾ ਬਾਬਾ ਨਾਲ ਵਚਨ ਕੀਤਾ ਵੀ ਝੂਠ ਨਹੀਂ ਬੋਲਣਾ। ਕਹਿੰਦਾ ਚੋਰ ਆ, ਹੋਰ ਕੌਣ? ਉਹ ਸੰਤਰੀ ਡਰ ਗਿਆ, ਉਹਨੇ ਕਿਹਾ ਰਾਜੇ ਦਾ ਕੋਈ ਰਿਸ਼ਤੇਦਾਰ ਹੋਣਾ, ਕਿਉਂਕਿ ਉਹਨੇ ਸੱਚ ਬੋਲਿਆ। ਉਹਨੇ ਕਿਹਾ ਜੀ ਰਾਜੇ ਦਾ ਘਰ ਭੰਨਣਾ। ਕਹਿਤਾ ਮੈਂ ਚੋਰ ਉੱਥੇ ਗਿਆ, ਸਭ ਕੁਝ ਇਕੱਠਾ ਕਰ ਗਿਆ, ਤੁਸੀਂ ਸਾਰੇ ਜਾਣਦੇ ਹੋ, ਉਹਨੇ ਸੋਨਾ ਚਾਂਦੀ ਜੋ ਸੀ ਐ ਚਲਾਕੀ ਨਾਲ ਇਕੱਠਾ ਕਰ ਲਿਆ। ਅੰਦਰ ਭੁੱਖ ਦਾ ਹੌਲ ਜੀ ਪਈ ਤੇ ਮਨ ਚ ਆਇਆ ਕੁਝ ਖਾ ਹੀ ਲਾ। ਉੱਥੇ ਕਟੋਰੀ ਚ ਲੂਣ ਪਿਆ ਸੀ ਜੀ, ਪਹਿਲਾਂ ਡਲੇ ਵਾਲਾ ਲੂਣ ਹੁੰਦਾ ਸੀ, ਉਹਦੇ ਮਨ ਚ ਆਇਆ ਸ਼ਾਇਦ ਮਿੱਠਾ ਕੋਈ ਪਿਆ ਹੋਣਾ, ਕੋਈ ਗੁੜ ਜਾਂ ਕੋਈ ਮਿਸ਼ਰੀ। ਉਹਨੇ ਜਦੋਂ ਤੋੜ ਕੇ ਮੂੰਹ ਚ ਪਾਇਆ ਲੂਣ, ਯਾਦ ਰੱਖੋ ਸਭ ਕੁਝ ਬੰਨਿਆ ਬਣਾਇਆ ਛੱਡ ਦਿੱਤਾ। ਉਹਨੇ ਕਿਹਾ ਛੱਡ ਬਣਾ, ਬਾਬਾ ਕਹਿੰਦਾ ਸੀ ਲੂਣ ਖਾ ਕੇ ਹਰਾਮ ਨਹੀਂ ਕਰਨਾ, ਖਾਧਾ ਤਾਂ ਲੂਣ ਇਹਦੇ ਘਰਦਾ ਨਾ। ਸੱਚ ਵੀ ਬੋਲਿਆ, ਸਭ ਕੁਝ ਛੱਡ ਵੀ ਗਿਆ। ਜਦੋਂ ਛੱਡ ਕੇ ਚਲਾ ਗਿਆ, ਰਾਜੇ ਨੂੰ ਪਤਾ ਲੱਗ ਗਿਆ ਵੀ ਮੇਰੇ ਘਰ ਕੌਣ ਆ ਗਿਆ, ਮਹਿਲ ਚ ਕੌਣ ਵੜਿਆ। ਉਹਨਾਂ ਕਿਹਾ ਜੀ ਇੱਕ ਬੰਦਾ ਆਇਆ ਸੀ, ਉਹ ਕਹਿੰਦਾ ਸੀ ਮੈਂ ਚੋਰ। ਉਹਦੇ ਮਨ ਚ ਤੋਖਲਾ ਸੀ, ਜਿਹੜਾ ਬੰਦਾ ਇੱਥੋਂ ਤੱਕ ਪਹੁੰਚ ਸਕਦਾ ਕੱਲ ਨੂੰ ਨੁਕਸਾਨ ਕਰੇਗਾ। ਉਹਨੇ ਸਾਰੇ ਫੜ ਲਏ ਜਿਹਨਾਂ ਉੱਤੇ ਸ਼ੱਕ ਹੁੰਦਾ ਸੀ, ਲਿਸਟਾਂ ਬਣਾਈਆਂ ਹੁੰਦੀਆਂ ਨਾ, ਸਾਰੇ ਫੜ ਲਏ। ਜਦੋਂ ਕਟਾਪਾ ਚੜਨ ਲੱਗਾ ਤੇ ਭੂਮੀਏ ਦੇ ਮਨ ਚ ਗਰੀਬ ਮੇਰੀ ਖਾਤਰ ਹੀ ਕੁੱਟ ਖਾਂਦੇ ਪੈਣ, ਬਾਬੇ ਨੇ ਕਿਹਾ ਸੀ ਗਰੀਬ ਮਾਰ ਨਾ ਕਰੀ, ਮੇਰੀ ਖਾਤਰ ਕੁੱਟ ਖਾ ਰਹੇ ਨੇ। ਉਹਨੇ ਜਾ ਕੇ ਕਿਹਾ ਰਾਜਨ ਚੋਰੀ ਮੈਂ ਕੀਤੀ, ਯਾਦ ਰੱਖਿਓ ਉਹਨਾਂ ਤਿੰਨ ਬਚਨਾਂ ਨੂੰ ਪੱਲੇ ਬੰਨਿਆ, ਬਚਨ ਨਾਲ ਜੁੜਿਆ ਤੇ ਚੋਰੀ ਆਪਣੇ ਆਪ ਛੁੱਟ ਗਈ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਮ ਐਂਡ

0: रूफिंग एंड साइटिंग लिमिटेड दे सहयोग नाल पहुंचाया जा रहा है। इना तो किसी भी तरह दी रूफिंग साइडिंग स्टुको सॉफ्ट फिश या स्मार्ट ट्रिम फ्लैट रूफ अते रेनोवेशन बारे कोई भी जानकारी लैन लई तुसी रंजीत विर्क जी नू 403-903-0483 यानी 403-903-0483 ते संपर्क कर सकते हो। M&R रूफिंग एंड साइडिंग लिमिटेड। प्रोग्राम दा ए हिस्सा तुहाडे तक कैसडी हे इंजरी लॉ तो तारा कैसडी जी दे सहयोग नाल पहुंचाया जा रहा है। इना तो किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसडी जी नू 403-770-1099 यानी 403-777-1099 ते संपर्क कर सकते हो। कैसडी हे इंजरी ला दा पता है यूनिट नंबर 1507 14 एवेन्यू साउथ वेस्ट कैलगरी।
1: गुरमुखो जेड़ा बच्चा जा आपां सारे जेड़ा बंदा महीने च जा छियां महीनियां च एक दिन पूरे ही कढ़ लै कि अज अमृत वेले तो लैके रात तक मैं सिर बंदगी करनी है उन्हां 12-14-17 घंटिया च पता नहीं कदों सुरद टिक जाए इहो जिहा कनैक्शन बने पाप अपने आप ही छुट जांदे। असी शब्द नाल जोड़न दा यतन करिए जे शब्द नाल जुड़ेगा कुचज्जा आपां निकल गया जी। पहले शब्द ही कुचज्जी सी जदों उस मालक नूं याद कीता अंदर सुचज्जापन आ गया। हुण अगला शब्द आ गया गुणवंती। गुणवंती हंकारी नहीं हुंदी। गुणवंती दा लफ्जी अर्थ है जी गुणा वाली जिस कोल गुण है। थोड़ी जी एक होर अर्ज है गुरु साहब दी बाणी च गुणवंतड़िए गुणवंता गुणवंती ये सारे शब्द आए जिथे हुण गुणवंती दा अर्थ गुणा वाली। मैं आखरी अर्थ कर लगा थोड़ी जी। उस तो बिना गुरु साहब ने परमेश्वर ने भी कहा असि एक राव शब्द पढ़ने हैं, मेरे राम ए नीच कर्म हर मेरे गुणवंता हर हर दयाल कर कृपा बख्श अवगुण साहब मेरे। उत्थे गुणवंता परमेश्वर ने कहा। आप एक जपजी साहब पाठ कर दो नानक निर्गुण गुण करे गुणवंत्या गुण दे। हुण उत्थे देखो गुणवंतियां नूं गुण देंदे ने निर्गुणां नूं गुणां नाल भरपूर करदे ने। इहदा मतलब सतगुरु इस सरलेख भी सानूं रोक के कहिंदे ने सब तों पहली गल जिस जग्यासु ने किसे गुरसिख नूं पुछना है कि परमेश्वर गुरु इहदे विच तां दूजी कोई गल नहीं आउणी जी। सिर पार ब्रह्म परमेश्वर किवें मिलेगा असां वेखांगे। गुरु जी किवें मिलणगे मेरा मन किवें टिक जाएगा। मैं कई जन्मां दा तुरिया होया इहदे विच सिर्फ ते सिर्फ बेनती है गुणवंती दा अर्थ है गुणा नाल भरपूर गुण वंडन वाली गुण ग्रहण करन वाली। ए परमेश्वर दी रचना च गुण ते अवगुण दोनों आदि काल तो ने जी। इस नूं फिर बेनती सुनियो गुण ते अवगुण चले आ रहे हनेरा ते चानण आदि काल तो तुरे आ रहे है अमृत ते जहर तुरे आ रहे है। गुरु साहब ने कहा भगत ते पापी तुलिया आ रहा है साकत ते संत तुलिया आ रहा है। बंदे ने जिंदगी विच वर्तना किवें है अज सिर्फ इन्नी कि मैं बेनती करनी है कि कोई इंसान ऐसा नहीं जिदे बारे कह दिया भी पूरा मुकम्मल है। वाहगुरु जी मेरी फिर बेनती जी परमेश्वर ने अपनी खेड रची है जे किसी नूं गुण दिता है उन्हूं कोई ना कोई औगुण भी दे दिता है। फिर अर्ज जे इन्ना सोहना चंदन है ते नाल उहदे सप भी लिपटे हुए आ गुण ते औगुण कट्ठे ने। अज मेरी अर्ज है कि सिखां नूं मैनूं सानूं मैं अपनी गल करा सानूं सब तो वध सुरती इस पासे लिजाणी चाहीदी है मैं सिर्फ गुणा दी सांझ करनी मैं औगुण कदी कट्ठे नहीं करने क्योंकि गुणवंती दा अर्थ गुणा दी सांझ करनी है। थोड़े जे आओ आपां बाणी चों देखने गुण ते औगुण दोवें सुरत उत्ते असर करदे। गुरु ग्रंथ साहिब जी दे बचन ने गुरु नानक साहिब दे बचन ने पहला मेरी अर्ज है जिन्ने गुण ने ये सारे इस तरह ने ਜਿਵੇਂ ਮਾਂ ਜਾਏ ਭਰਾ ਹੁੰਦੇ ਨੇ ਗੁਣ। ਅੱਗੇ ਮੈਂ ਵੀ ਅਰਜ਼ ਕਰਾਂ ਗੁਣ ਕਿਹੜੇ ਜੀ? ਜਿੰਨੇ ਗੁਣ ਨੇ, ਗੁਣਵੰਤੀ ਦੀ ਸਿਰਫ ਕਥਾ ਹੈ, ਜਿਹੜੇ ਗੁਣ ਨੇ ਉਹ ਭਰਾ ਨੇ, ਜਿੰਨੇ ਔਗਣ ਨੇ ਇਹ ਬੰਦਿਆ ਤੂੰ ਰੋਜ਼ ਆਪਣੀ ਆਤਮਾ ਦੇ ਪੈਰਾਂ ਚ ਸੰਗਲ ਪਾਉਣਾ ਪਿਆ। ਔਗਣ ਸੰਗਲ ਨੇ ਤੇ ਗੁਣ ਵੀਰ ਨੇ, ਵੀਰ ਸੰਗਲ ਕੱਟਦੇ ਆ। ਗੁਰੂ ਸਾਹਿਬ ਦਾ ਇੱਕ ਬਚਨ ਕਹਿ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਜਿੰਨੇ ਔਗਣ ਨੇ ਉਹ ਸਾਰੇ ਸੱਚੀ ਏਵੇ ਕਿ ਸਿਰਫ ਜੰਜੀਰਾਂ ਨੇ ਸੰਗਲ ਨੇ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਆਂ। ਕੁਚੱਜੇਪਨ ਨੂੰ ਸੁਚੱਜਾਪਨ ਹੀ ਖਤਮ ਕਰ ਸਕਦਾ ਹੈ, ਤੇ ਚੇਤੇ ਰੱਖਿਓ ਔਗਣਾਂ ਨੂੰ ਜੇ ਕੋਈ ਕੱਟ ਸਕਦਾ ਤੇ ਕੇਵਲ ਗੁਣ ਹੀ ਕੱਟ ਸਕਦਾ ਹੈ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਆਂ। ਸੇ ਭਾਈ ਸੇ ਵੀਰ ਗੁਰਮੁਖੋ, ਗੁਣ ਤਾਂ ਭਰਾਵਾਂ ਦੀ ਤਰ੍ਹਾਂ ਨੇ, ਗੁਣ ਤਾਂ ਵੀਰਾਂ ਦੀ ਤਰ੍ਹਾਂ ਨੇ। ਅਗਲੀ ਹੋਰ ਬੇਨਤੀ, ਇਸ ਦੁਨੀਆਂ ਵਿੱਚ ਆਦਿ ਕਾਲ ਤੋਂ ਜਿਸ ਦਿਨ ਦਾ ਮਨੁੱਖਾ ਸਰੀਰ ਬਣੇ, ਇੱਥੋਂ ਕੋਈ ਦੁਨੀਆਂ ਤੋਂ ਖਾਲੀ ਨਹੀਂ ਗਿਆ। ਗੁਰਬਾਣੀ ਨੇ ਸ਼ਬਦ ਕਹੇ ਨੇ, ਨਾਂਗੇ ਆਵਨ ਨਾਂਗੇ ਜਾਣਾ, ਸ਼ਬਦ ਵਰਤਿਆ, ਲੰਕਾਗੜ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ। ਸਾਰੇ ਸੀ ਕਹਿੰਦੇ ਕੁਛ ਨੀ, ਨਾਲ ਜਾਣਾ ਬਿਲਕੁਲ ਨੀ ਜਾਣਾ, ਬਾਹਰ ਮੁਖੀ ਆ ਤਨ ਵੀ ਨੀ ਜਾਣਾ। ਪਰ ਇਸ ਦੁਨੀਆਂ ਵਿੱਚ ਕੋਈ ਬੰਦਾ ਅੱਜ ਤੱਕ ਖਾਲੀ ਨਹੀਂ ਹੈਗਾ ਗੁਰਮੁਖੋ। ਕਈ ਬੰਦੇ ਗੁਣਾਂ ਦੀਆਂ ਪੰਡਾਂ ਬੰਨ ਕੇ ਲੈ ਗਏ, ਕਈ ਬੰਦੇ ਔਗਣਾਂ ਦੀਆਂ ਪੰਡਾਂ ਬੰਨ ਕੇ ਲੈ ਗਏ, ਖਾਲੀ ਕੋਈ ਨੀ ਗਿਆ। ਨਾਨਕ ਸੁੱਤੀ ਪਈ ਹੈ ਜਾਨ ਵਿਰਤੀ ਸਨ, ਗੁਣਾ ਗਵਾਈ ਗੰਠੜੀ ਔਗਣ ਚੱਲੀ ਬੰਦ। ਇਹਦਾ ਮਤਲਬ ਔਗਣ ਅੱਗੇ ਜਾਂਦਾ ਹੈ। ਬਾਬਾ ਫਰੀਦ ਸਾਹਿਬ ਦਾ ਇੱਕ ਬਚਨ ਕਹਿ, ਮੇਰੀ ਥੋੜੀ ਜਿਹੀ ਬੇਨਤੀ ਸੁਣਿਓ, ਇਹ ਆਪਣੀ ਮੈਂ ਆਪ ਕਿਉਂਕਿ ਉਪਦੇਸ਼ ਕਰ ਰਿਹਾ ਪ੍ਰਚਾਰਕ ਹੋਣ ਦੇ ਨਾਤੇ, ਮੈਂ ਆਪਣੇ ਤੇ ਲਾਗੂ ਕਰ ਰਿਹਾ। ਹਰ ਥਾਂ ਤੇ ਕੱਲਾ ਗੁਰਦੁਆਰੇ ਨਹੀਂ, ਜਿੱਥੇ ਕੰਮ ਕਰ ਰਹੇ ਹਾਂ ਯਤਨ ਕਰੀਏ ਆਪਾਂ ਗਾਰਬੇਜ ਦਾ ਢੋਲ ਨਹੀਂ ਬਣਨਾ, ਸਾਰਾ ਕੂੜਾ ਨਹੀਂ ਇਕੱਠਾ ਕਰਨਾ ਇਹਦੇ ਵਿੱਚ। ਅੱਜ ਜਦੋਂ ਵੀ ਕੋਈ ਬੋਲੇਗਾ ਨਾ ਕਿਸੇ ਸਿਸਟਮ ਦੀ ਗੱਲ ਕਰੋ, ਸਭ ਤੋਂ ਪਹਿਲਾਂ ਲੋਕਾਂ ਦੇ ਔਗਣ ਦੱਸਾਂਗੇ। ਇਹਦਾ ਮਤਲਬ ਗੁਣ ਕੋਈ ਵੀ ਨਹੀਂ ਸਿੱਖਾਂ ਚ, ਕਿਸੇ ਬੰਦੇ ਚ ਗੁਣ ਨਹੀਂ। ਤੇ ਸੱਚੀ ਤੁਹਾਨੂੰ ਦੱਸਾਂ, ਜਿਹੜਾ ਬੰਦਾ ਸਿਰਫ ਔਗਣ ਇਕੱਠੇ ਕਰ ਰਿਹਾ ਹੈ ਉਹਦੀ ਆਪਣੀ ਸੁਰਤ ਔਗਣਾ ਇੰਨੀ ਕੋਈ ਲਿਬੜੀ ਹੋਈ ਹੈ, ਉਹਦੀ ਸੁਰਤ ਗੁਣਾਂ ਵਾਲੇ ਪਾਸੇ ਜਾਂਦੀ ਨਹੀਂ। ਫਿਰ ਅਰਜ਼ ਕਹਿ, ਸਤਿਗੁਰਾਂ ਨੇ ਬਾਣੀ ਚ ਬਾਬਾ ਫਰੀਦ ਸਾਹਿਬ ਦਾ ਇੱਕ ਬਚਨ ਕਹਿ, ਉਹਨਾਂ ਨੇ ਫਰਮਾਇਆ, ਫਰੀਦਾ ਜਿੰਨੀ ਕੰਮੀ ਨਾ ਹੀ ਗੁਣ। ਜਿਸ ਕੰਮ ਵਿੱਚ ਤੈਨੂੰ ਕੁਝ ਲੱਭਦਾ ਹੀ ਨਹੀਂ, ਇਹਦੇ ਨੁਕਤੇ ਨੂੰ ਸੁਣਿਓ, ਜਿਹੜਾ ਕੰਮ ਮੈਂ ਕਰ ਰਿਹਾ ਉਹ ਚ ਕੋਈ ਰੂਹਾਨੀ ਗੁਣ ਹੀ ਨਹੀਂ, ਤੇ ਕਹਿੰਦੇ ਉਹ ਕੰਮ ਕਰਨਾ ਛੱਡ ਦੇ। ਹੁਣ ਇਹਦਾ ਮਤਲਬ ਕੀ ਹੋਇਆ, ਕੰਮ ਕੀ ਹੋਇਆ? ਮੰਨ ਲਓ 10 ਬੰਦੇ ਬੈਠੇ ਆ ਆ ਟਰੱਕਾਂ ਤੇ, ਉਂਝ ਅੱਗੇ ਬਹਿੰਦੇ ਟਰੱਕਾਂ ਤੇ ਫੋਨ ਤੇ ਗੱਲ ਕਰਦੇ ਹਨ ਜੀ, 5 ਘੰਟੇ ਲਗਾਤਾਰ ਟਰੱਕ ਤੇ ਗੱਲ ਕਰੀ ਜਾ ਰਹੇ ਹਾਂ, ਤੇ 5 ਘੰਟਿਆਂ ਦੀ ਐਨਰਜੀ ਤੋਂ ਬਾਅਦ ਸਵਾਏ ਨਿੰਦਿਆ ਤੋਂ ਪੱਲੇ ਕੀ ਪਿਆ? ਉਹ ਗੁਰਮੁਖੋ, ਜਿਸ ਇਕੱਠ ਵਿੱਚ, ਜਿਸ ਬੋਲ ਵਿੱਚ, ਜਿਸ ਸਕਰੀਨ ਵਿੱਚ, ਜਿੱਥੇ ਬੈਠਿਆ ਇੱਕ ਵੀ ਗੁਣ ਨਹੀਂ ਮਿਲਦਾ, ਬਾਬਾ ਫਰੀਦ ਕਹਿੰਦਾ ਉਹ ਕੰਮ ਕਰਨੇ ਛੱਡ ਦੇ, ਕਿਉਂਕਿ ਜਿੰਨੇ ਇਕੱਠੇ ਕਰ ਰਹੇ ਰੱਬ ਦੀ ਦਰਗਾਹ 'ਚ ਤੇਰੀ ਸ਼ਰਮਸਾਰ ਹੋਣਾ ਪਏਗਾ। ਫਰੀਦਾ ਜਿੰਨੀ ਕੰਮੀ ਨਾ ਹੀ ਗੁਣ, ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੀ ਵਈ ਸਾਈਂ ਦੇ ਦਰਬਾਰ। ਹੁਣ ਇੱਕ ਹੋਰ ਬੇਨਤੀ ਸੁਣਿਓ, ਗੁਣਵੰਤੀ ਸਿੱਖ ਗੁਣਵੰਤਾ ਹੈ, ਇਹ ਗੁਣਵੰਤੀ ਹੈ, ਮੈਂ ਸ਼ਬਦ ਚਲੋ ਵਰਤਿਆ, ਗੁਣਾਂ ਦੀ ਖਾਨ। ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਕਹਿ, ਤੁਹਾਨੂੰ ਸਭ ਨੂੰ ਸ਼ਬਦ ਚੇਤੇ, ਮੈਂ ਅਰਜ਼ ਕੀਤੀ, ਹਰ ਥਾਂ ਤੇ ਗੁਣ ਨੇ, ਹਰ ਥਾਂ ਤੇ ਔਗਣ, ਕਿਤੇ ਚਲੇ ਜਾਓ, ਮੈਂ ਹਾਂ ਮੇਰੇ ਚ ਨਹੀਂ, ਸੱਚੀ ਮੈਂ ਐਵੇਂ ਨੀ ਕਿ ਬਟਰਿੰਗ ਕਰਨ ਲਈ ਕਹਿ ਰਿਹਾ, ਮੇਰੇ ਬਾਰੇ ਮੇਰੇ ਅੰਦਰ ਨੂੰ ਪਤਾ ਮੈਂ ਕਿੱਥੇ ਖਲੋਤਾ ਵਾਂ। ਬਾਬਾ ਫਰੀਦ ਸਾਹਿਬ ਅੰਤਲੇ ਸਮੇਂ ਨਮਾਜ਼ ਪੜ੍ਹੀ ਜੀ, ਨਮਾਜ਼ ਪੜ੍ਹਦਿਆਂ ਗਸ਼ੀ ਪੈ ਗਈ, ਬੇਹੋਸ਼ ਹੋ ਗਏ। ਇਤਿਹਾਸ ਕਹਿੰਦਾ ਜੀ ਮੁਰੀਦਾਂ ਨੇ ਉਠਾਇਆ, ਕਹਿੰਦੇ ਆ ਜੀ ਮੈਂ ਨਮਾਜ਼ ਪੂਰੀ ਕਰ ਲਈ ਸੀ, ਬਜ਼ੁਰਗ ਸਨ, ਕਹਿੰਦੇ ਨਹੀਂ ਜੀ ਨਮਾਜ਼ ਨਹੀਂ ਪੂਰੀ ਹੋਈ, ਕਹਿੰਦੇ ਵੁਜ਼ੂ ਕਰਾਓ ਦੁਬਾਰਾ। ਵੁਜ਼ੂ ਕਰਾਇਆ, ਇਹ ਇੱਕ ਕਿਤਾਬ ਹੈ ਦਰਵੇਸ਼ੀ ਗਾਖੜੀ, ਇਹ ਵੀ ਕਿਤਾਬ ਬਹੁਤ ਕਮਾਲ ਦੀ ਹੈ ਜੀ, ਪ੍ਰਿੰਸੀਪਲ ਸਤਬੀਰ ਸਿੰਘ ਉਹਨਾਂ ਦੀ ਲਿਖੀ, ਇਹ ਤੇ ਵੱਖ ਵੱਖ ਧਰਮਾਂ ਦੇ ਦਰਵੇਸ਼ਾਂ ਦਾ ਜੀਵਨ। ਕਹਿਣ ਲੱਗੇ ਜੀ ਵੁਜ਼ੂ ਕਰਾਓ, ਮੈਂ ਨਮਾਜ਼ ਪੜ੍ਹਨੀ ਚਾਹੁੰਦਾ। ਇੱਕ ਮੁਰੀਦ ਬੋਲਿਆ, ਬਾਬਾ ਜੀ, ਬਾਬਾ ਫਰੀਦ ਸਾਹਿਬ ਨਮਾਜ਼ ਦੀ ਲੋੜ ਕਰਦੀ? ਇੰਨੇ ਸਾਲ ਹੋ ਗਏ, ਇੰਨੀ ਵਾਦ ਜੰਗਲਾਂ ਚ ਕੀਤੀ, ਇੰਨੀ ਵਾਦ ਕੀਤੀ। ਉਹਨਾਂ ਬਜ਼ੁਰਗ ਦੇ ਸ਼ਬਦ ਸੁਣਨ ਵਾਲੇ ਨੇ ਕਹਿਣ ਲੱਗੀ, ਤੂੰ ਮੇਰੀ ਅੰਦਰ ਦੀ ਅਵਸਥਾ ਦਾ ਜਾਣੂ ਹੈ, ਇਹਦਾ ਮਤਲਬ ਤੇਰੀ ਅਵਸਥਾ ਮੇਰੇ ਤੋਂ ਉੱਚੀ ਹੈ ਨਾ, ਤੂੰ ਮੇਰੇ ਤੋਂ ਅਗਲੇ ਸਫ਼ਰ ਤੇ, ਤੈਨੂੰ ਪਤਾ ਮੈਂ ਕਿੱਥੇ ਖਲੋਤਾ ਵਾਂ, ਤੁਸੀਂ ਕਿਵੇਂ ਕਹਿ ਦਿੱਤਾ ਨਮਾਜ਼ ਦੀ ਕੀ ਲੋੜ। ਕਹਿਣ ਲੱਗੇ ਤਾਂ ਮੇਰੇ ਅੱਲਾ ਨੂੰ ਪਤਾ ਜਾਂ ਮੈਨੂੰ ਪਤਾ ਫਰੀਦ ਕਿੱਥੇ ਖਲੋਤਾ ਹੋਇਆ, ਲਿਆ ਵਜ਼ੂ ਕਰਾ ਅੱਲਾ ਦਾ, ਫਿਰ ਅੱਲਾ ਦਾ ਜ਼ਿਕਰ ਕਰੀ। ਮੈਂ ਆਪ ਨੂੰ ਬੇਨਤੀ ਕਰਾਂਗਾ, ਹਰ ਬੰਦੇ ਨੂੰ ਪਤਾ ਆਪਣੇ ਔਗਣ ਦਾ, ਪਰ ਦੁੱਖ ਇਸ ਚੀਜ਼ ਦਾ ਆਪਣਾ ਔਗਣ ਦੁਨੀਆਂ ਚ ਪ੍ਰਗਟ ਹੋ ਜਾਏ ਤੇ ਦੁਆਈ ਦਿੰਦਾ ਗੁਰੂ ਬਖਸ਼ਣ ਆ ਰਾਜੇ, ਇਸ ਤਰ੍ਹਾਂ ਕਹਿੰਦਾ ਮੇਰੇ ਬੱਚੇ ਨੂੰ ਬਖਸ਼ ਦਿਓ, ਮੈਨੂੰ ਬਖਸ਼ ਦਿਓ, ਗੁਰੂ ਬਖਸ਼ ਦਿੰਦਾ। ਤੇ ਜਿੱਦਣ ਦੂਜੇ ਦਾ ਔਗਣ ਲੱਭਦਾ ਉਦਣ ਕਹਿੰਦਾ ਸੂਲੀ ਚਾੜ ਦੇ ਉਹਦੇ ਟੁਕੜੇ ਟੁਕੜੇ ਹੋਣੇ ਚਾਹੀਦੇ। ਮੈਂ ਆਪ ਨੂੰ ਬੇਨਤੀ ਕਰਾਂਗਾ, ਗੁਰੂ ਸਾਹਿਬ ਕਹਿੰਦੇ ਕਿਵੇਂ ਸਿੱਖ ਜੀਏ, ਇੱਕ ਸ਼ਬਦ ਹੈ ਜੀ ਸੂਈ ਰਾਗ ਚ ਹੈ, ਉਹ ਹੈ ਗੁਣਾ ਕਾ ਹੋਵੇ ਵਾਸੁਲਾ, ਹਾਂ ਗੁਣਵੰਤੀ, ਆ ਹੈ ਗੁਣਵੰਤੀ, ਗੁਣਾ ਕਾ ਹੋਵੇ ਵਾਸੁਲਾ ਕੱਢ ਵਾਸ ਲਈ ਜੈ। ਅਖਰੀ ਅਰਥ ਆਪਾਂ ਕਰ ਲਈਏ, ਗੁਣਾ ਦਾ ਅਰਥ ਹੋ ਗਿਆ ਜਿਹੜੇ ਗੁਣ ਨੇ। ਉਂਝ ਮੇਰੀ ਹੋਰ ਬੇਨਤੀ ਹੈ, ਗੁਣ ਗੁਣ ਦਾ ਅਰਥ ਇੱਕ ਬਾਹਰ ਮੁਖੀ ਨੇ, ਇੱਕ ਇੰਜੀਨੀਅਰ ਹੈ, ਇੱਕ ਡਾਕਟਰ ਹੈ, ਇੱਕ ਵਕੀਲ ਹੈ, ਮੈਂ ਕਥਾ ਦਾ ਗੁਣ ਹੈ ਭਾਈ ਕਿਸੇ ਕੁਲ ਕੀਰਤ, ਇਹਨਾਂ ਗੁਣਾਂ ਤੋਂ ਅੱਗੇ ਜਿਹੜੇ ਰੂਹਾਨੀ ਗੁਣ ਨੇ, ਉਹਨਾਂ ਤੋਂ ਬਿਨਾਂ ਤੇ ਭਗਤੀ ਨਹੀਂ ਹੁੰਦੀ ਜੀ। ਸਭ ਗੁਣ ਤੇਰੇ ਮੈਂ ਨਾ ਹੀ ਕੋਈ ਵਿਣ ਗੁਣ ਕੀਤੇ ਭਗਤ ਨਾਲ। ਬਾਬਾ ਫਰੀਦ ਸਾਹਿਬ ਨੇ ਉਹਨਾਂ ਤਿੰਨਾਂ ਗੁਣਾਂ ਦਾ ਬੜਾ ਜ਼ਿਕਰ ਕੀਤਾ, ਉਹਨਾਂ ਦੇ ਸਲੋਕ ਨੇ ਜਿਹੜੇ, ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ। ਪ੍ਰਸ਼ਨ ਹੈ ਕਿਹੜੇ ਅੱਖਰ ਨੇ ਜੀ, ਜਿਹੜੇ ਅੱਖਰ ਧਾਰਨ ਕਰੀਏ ਤੇ ਰੱਬ ਜੀ ਬਸ ਵਿੱਚ ਹੋ ਜਾਣ। ਕਵਣ ਸੋ ਅੱਖਰ ਕਵਣ ਗੁਣ, ਕਿਹੜੇ ਗੁਣ ਨੇ ਜਿਹੜੇ ਧਾਰਨ ਕਰਾਂ ਤੇ ਰੱਬ ਜੀ ਮਿਲ ਜਾਣ। ਕਵਣ ਸੋ ਮਣੀਆਂ ਮੰਤ, ਕਿਹੜਾ ਸ਼੍ਰੋਮਣੀ ਮੰਤਰਕ ਹੈ, ਕਿਹੜਾ ਸ਼੍ਰੋਮਣੀ ਮੰਤਰਕ ਹੈ ਜਿਹੜਾ ਪੜ੍ਹਾਂ ਤੇ ਰੱਬ ਨੂੰ ਕੀ ਲਵਾਂ ਜੀ। ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋ ਖਉ ਕਰੀ ਜੇਤ ਵਸ ਆਵੇ ਕੰਤ, ਕਿਹੜਾ ਮੈਂ ਵੇਸ ਧਾਰਨ ਕਰਾਂ ਕੰਤ ਵਸ ਵਿੱਚ ਆ ਜਾਏ। ਅੱਗੇ ਤਿੰਨ ਦੈਵੀ ਗੁਣ ਨੇ ਜੀ, ਨਿਮਣ ਸੋ ਅੱਖਰ, ਆ ਹੈ ਗੁਣਵੰਤੀ, ਸਭ ਤੋਂ ਪਹਿਲਾਂ ਤੇਰੇ ਕੋਲ ਨਿਮਰਤਾ ਵਾਲਾ ਗੁਣ ਹੋਣਾ ਹੈ। ਮੈਂ ਇਸੇ ਕਰਕੇ ਅਰਜ਼ ਕਰਾਂਗਾ ਜਿੰਨੀਆਂ ਜੋਗੀ, ਪਹਿਲਾ ਗੁਣ ਹੀ ਐਵੇ ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੂ ਪਾਏ ਜੀ। ਜਿਸ ਬੰਦੇ ਕੋਲ ਨਿਵਣ ਦੇ ਹੀ ਗੁਣ ਕੋਈ ਨਹੀਂ, ਉਹਨੇ ਰੂਹਾਨੀਅਤ ਕਿੱਥੇ ਲੈ ਲੈਣੀ ਹੈ ਜੀ। ਹਜ਼ੂਰ ਨੇ ਫਰਮਾਇਆ ਸਭ ਤੋਂ ਪਹਿਲਾ ਦੈਵੀ ਗੁਣ ਹੈ ਨਿਵਣ ਸੋ ਅੱਖਰ, ਨਿਵਣ ਦੀ ਜਾਚ ਹੋਵੇ। ਅੱਗਾ ਹੈ ਖਵਣ ਗੁਣ, ਇਹਦੇ ਦੋ ਅਰਥ ਕੀਤੇ ਨੇ ਜੀ ਗੁਰਮੁਖਾਂ। ਇੱਕ ਖਵਣ ਦਾ ਅਰਥ ਹੁੰਦਾ ਖਿਮਾ ਕਰ ਦੇਣਾ, ਇੱਕ ਖਵਣ ਦਾ ਅਰਥ ਹੈ ਕਿਸੇ ਦੀ ਵਧੀਕੀ ਨੂੰ ਅੰਦਰੋਂ ਸਹਾਰ ਜਾਣਾ। ਨਿਮਣ ਸੋ ਅੱਖਰ ਖਵਣ ਗੁਣ, ਤੇ ਤੁਸੀਂ ਪੁੱਛਿਆ ਜੀ ਕਵਣ ਸੋ ਮਣੀਆਂ ਮੰਤ, ਸ੍ਰੇਸ਼ਟ ਮੰਤਰ ਕਿਹੜਾ ਹੈ। ਮਹਾਰਾਜ ਜੀ ਨੇ ਕਿਹਾ ਜੇਵਾ ਮਣੀਆਂ ਮੰਤ, ਜਬਾਨ ਤੋਂ ਮਿੱਠਾ ਬੋਲ, ਇਦੋਂ ਵੱਡਾ ਮੰਤਰ ਕਿਹੜਾ ਵੱਡਾ ਹੋਏ। ਇਸੇ ਕਰਕੇ ਬਾਬਾ ਫਰੀਦ ਸਾਹਿਬ ਨੂੰ ਗੰਜੇ ਸ਼ਕਰ ਕਹਿੰਦੇ ਸਨ, ਕਿਉਂਕਿ ਇੱਕ ਤਾਂ ਚਲੋ ਸ਼ਕਰ ਕਰਕੇ ਇਬਾਦਤ ਸ਼ੁਰੂ ਹੋਈ, ਪਰ ਸੱਚ ਇਹ ਵੇ ਉਹਨਾਂ ਦੀ ਜ਼ਬਾਨ ਇੰਨੀ ਮਿੱਠੀ ਸੀ, ਲੋਕ ਕਹਿੰਦੇ ਹੁੰਦੇ ਸਨ ਸ਼ੇਖ ਫਰੀਦੁਦੀਨ ਮਸੂਦ ਦੇ ਗੰਜੇ ਸ਼ੱਕਰ, ਸ਼ੱਕਰ ਦਾ ਖਜ਼ਾਨਾ ਹੈ ਬਾਬਾ ਫਰੀਦ। ਤੇ ਇਤਿਹਾਸਕਾਰ ਕਹਿੰਦੇ ਨੇ ਕਿ ਜ਼ਾਲਮ ਬਾਦਸ਼ਾਹਾਂ ਦੀ ਤਲਵਾਰ ਨੇ ਉਹਨੇ ਮੁਸਲਮਾਨ ਨਹੀਂ ਪੈਦਾ ਕੀਤੇ ਜਿਹਨੇ ਬਾਬੇ ਫਰੀਦ ਦੀ ਜ਼ਬਾਨ ਨਹੀਂ ਪੈਦਾ ਕਰਦੇ ਸੀ, ਮਿੱਠੀ ਜ਼ਬਾਨ। ਨਿਮਣ ਸੋ ਅੱਖਰ ਖਵਣ ਗੁਣ, ਜੇਵਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਬਸ ਆਵੀ ਕੰਤ। ਮੈਂ ਸਿਰਫ ਗੁਣਵੰਤੀ ਸਿਰਲੇਖ ਦੀ ਕਥਾ ਕਰ ਰਿਹਾ ਜੀ ਗੁਰਮੁਖੋ, ਅਜੇ ਆਪਾਂ ਸ਼ੁਰੂ ਨਹੀਂ ਹੋਏ ਜੋ ਦਿਸੈ ਗੁਰਸਿੱਖੜਾ। ਉਸ ਤੋਂ ਅਗਲੀ ਬੇਨਤੀ, ਮਹਾਰਾਜ ਕਹਿੰਦੇ ਨੇ ਕਿ ਗੁਣਾ ਕਾ ਹੋਵੇ ਵਾਸੁਲਾ। ਹਾਂਜੀ, ਵਾਸੁਲਾ ਦਾ ਲਫ਼ਜ਼ੀ ਅਰਥ ਹੈ ਜੀ ਸੁਗੰਧੀ ਵਾਲਾ ਡੱਬਾ, ਵਾਸ ਹੈ ਨਾ ਵਾਸ ਸੁਗੰਧੀ, ਇਹਦਾ ਅਰਥ ਹੈ ਕਿ ਮੰਨ ਲਓ ਜੇ ਤੈਨੂੰ ਕਿਤੇ ਸੁਗੰਧੀ ਨਾਲ ਭਰਿਆ ਹੋਇਆ ਡੱਬਾ ਮਿਲ ਜਾਏ, ਕੀ ਕੰਮ ਕਰ, ਤੂੰ ਡੱਬੇ ਦੇ ਬਾਹਰ ਦੀ ਬਣਤਰ ਤੇ ਨੁਕਸਾਨ ਕੱਢੀ ਜਾ, ਤੂੰ ਇਹਨੂੰ ਖੋਲ, ਜਿਹੜੀ ਇਹਦੇ ਵਿੱਚੋਂ ਲਪਟਾਂ ਨਿਕਲਦੀਆਂ ਪਈਆਂ ਤੇਰਾ ਉਹਦੇ ਨਾਲ ਸੰਬੰਧ ਹੈ। ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੈ, ਉਸ ਡੱਬੇ ਵਿੱਚੋਂ ਸੁਗੰਧੀ ਕੱਢ ਹੋਏ, ਅਤਰ ਕੱਢ ਹੋਏ। ਇੱਥੇ ਮੈਂ ਬੇਨਤੀ ਕਰਾਂਗਾ, ਮੈਂ ਇਕੱਲੇ ਬਾਹਰ ਮੁਖੀ ਅਰਥ ਨਹੀਂ ਕਰਾਂਗਾ, ਜੇ ਮੰਨ ਲਓ ਕੋਈ ਦਰਵੇਸ਼ ਪਾਟੇ ਕੱਪੜੇ ਪਾਈ ਬੈਠਾ ਤੇਰੇ ਅਨੁਸਾਰ ਲੱਗਦਾ ਉਹ ਕੰਮ ਚੰਗੇ ਨਹੀਂ ਕਰ ਰਿਹਾ। ਉਹ ਕਮਲਿਆ ਜੇ ਕੋਲ ਬੈਠਿਆਂ ਤੈਨੂੰ ਸੁਗੰਧੀ ਆਉਂਦੀ ਪਈ ਹੈ ਨਾ, ਇਸ ਡੱਬੇ ਨੂੰ ਖੋਲ ਕੇ ਸੁਗੰਧੀ ਨਾਲ ਸੰਬੰਧ ਬਣਾ, ਤੂੰ ਡੱਬੇ ਦਾ ਢਾਂਚਾ ਨਾ ਵੇਖੀ ਜਾ। ਗੁਣਾ ਕਾ ਹੋ ਗਿਆ ਵਾਸੁਲਾ ਕੱਢ ਵਾਸ ਲਈਜੈ। ਅਗਲਾ ਸ਼ਬਦ ਹੈ ਜੀ, ਜੇ ਗੁਣ ਹੋਵਣ ਸਾਜਣਾ ਮਿਲ ਸਾਂਝ ਕਰੀ ਜਾ, ਆਹ ਹੈ ਗੁਣਵੰਤੀ। ਹੁਣ ਇੱਥੇ ਗੱਲ ਇੱਕ ਧਿਆਨ ਨਾਲ ਸੁਣਿਓ, ਕਿਉਂਕਿ ਗੁਰਬਾਣੀ ਦਾ ਤੇ ਇੱਕ ਨੁਕਤਾ ਹੈ ਗੁਰਮੁਖੋ। ਜੇ ਵਕੀਲਾਂ ਦੀ ਤਰ੍ਹਾਂ ਅਕਰਥ ਕਥਾ ਕਰਨਾ ਆਪੋ ਨਾ, ਹੁਣ ਆਹ ਆ ਗਿਆ ਜੇ ਗੁਣ ਹੋਵਣ। ਜੇ ਸ਼ਬਦ ਤਾਂ ਅਸੰਭਵ ਹੈ ਜੀ, ਜੇ ਤਾਂ ਕਦੇ ਹੁੰਦਾ ਹੀ ਨਹੀਂ ਪੂਰਾ। ਫਿਰ ਸੁਣਿਓ, ਆਪਾਂ ਕਹਿੰਦੇ ਹਾਂ ਆਹ ਕੰਮ ਹੋ ਗਿਆ ਜੇ ਇਸ ਤਰ੍ਹਾਂ ਹੋ ਜਾਂਦਾ, ਜੇ ਅੰਜ ਹੋ ਜਾਂਦਾ, ਜੇ ਇੰਜ ਕਰ ਲੈਂਦਾ। ਉਹ ਗੁਰਮੁਖੋ ਜੇ ਤਾਂ ਲੰਘੇ ਹੋਏ ਤੋਂ ਬਾਅਦ ਦੀ ਕਹਾਣੀ, ਜੇ ਤਾਂ ਕਦੇ ਪੂਰਾ ਹੀ ਨਹੀਂ ਹੁੰਦਾ। ਮੇਰੀ ਫਿਰ ਬੇਨਤੀ ਸੁਣਿਓ, ਜੇ ਅਸੰਭਵ ਹੈ, ਫਿਰ ਸਮਝ ਗਿਆ ਨਹੀਂ, ਜੇ ਅਸੰਭਵ ਹੈ ਇਹਦਾ ਮਤਲਬ ਨਾਮੁਮਕਿਨ। ਗੁਰੂ ਜੀ ਨੇ ਕਿਹਾ ਉਹ ਸੱਜਣਾ ਜੇ ਮੰਨ ਲਓ ਕਿਸੇ ਵਿੱਚ 99 ਔਗਣ ਨੇ, ਇੱਕ ਗੁਣ ਉਹਦੇ ਵਿੱਚ ਪਿਆ, ਜੇ ਗੁਣ ਹੋਵਣ ਸਾਜਣਾ ਮਿਲ ਸਾਂਝ ਕਰੀ ਜਾ, ਗੁਣਵੰਤੀ ਬਣੀ ਤੇ ਗੁਣਾਂ ਦੀ ਸਾਂਝ ਪਾ, ਔਗਣ ਨਾ ਇਕੱਠੇ ਕਰ। ਇਹ ਹੈ ਗੁਰਸਿੱਖੜਾ, ਜਿਹੜਾ ਕੁਚੱਜੀ ਤੋਂ ਸੁਚੱਜੀ, ਸੁਚੱਜੀ ਤੋਂ ਗੁਣਵੰਤੀ। ਜੇ ਗੁਣ ਹੋਵਣ ਸਾਜਣਾ ਮਿਲ ਸਾਂਝ ਕਰੀ ਜਾ, ਸਾਂਝ ਕਰੀ ਜਾ ਗੁਣਾਂ ਕੇਰੀ, ਛੋੜ ਅਵਗਣ ਚਲੀ ਹੈ ਛੱਡ ਦੇ ਔਗਣ। ਮੈਂ ਇੱਥੇ ਇੱਕ ਉਦਾਹਰਨ ਆਪ ਜੀ ਨੂੰ ਦੇਣਾ, ਬੜੀ ਵਾਰੀ ਵੈਸੇ ਬੇਨਤੀ ਕੀਤੀ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਦੀ ਰਚਨਾ ਵਿੱਚ ਇੱਕ ਬਿੱਤ ਹੈ, ਉਹ ਇੰਨੀ ਸਪਸ਼ਟ ਹੈ ਜੀ। ਉਹਨਾਂ ਨੇ ਜਿਹੜੇ ਚਾਰ ਕੁ ਹਵਾਲੇ ਦਿੱਤੇ ਆ, ਉਹਦੇ ਵਿੱਚ ਔਗਣ ਵੀ ਨੇ, ਉਹਦੇ ਵਿੱਚ ਗੁਣ ਵੀ ਨੇ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਬਚਨ ਕਰਦੇ ਆ ਕਿ ਇੱਕ ਮੋਰ ਹੈ, ਬੜੀ ਵਾਰੀ ਉਦਾਹਰਨ ਦਿੱਤੀ। ਹੁਣ ਮੋਰ ਜਿਹੜਾ ਹੈ ਉਹਦੇ ਖੰਭ ਬੜੇ ਸੋਹਣੇ ਨੇ, ਉਹਦੀਆਂ ਅੱਖਾਂ ਬੜੀਆਂ ਸੋਹਣੀਆਂ ਨੇ, ਉਹਦੀ ਗਰਦਨ, ਉਹਦੇ ਸਰੀਰ ਦੇ ਬਣਤਰ ਬੜੀ ਚੰਗੀ ਹੈ। ਉਹ ਜਦੋਂ ਬੋਲਦਾ ਹੈ, ਕਾਲੀਆਂ ਘਟਾਵਾਂ ਚੜ੍ਹਦੀਆਂ ਨੇ, ਪੈਲਾਂ ਪਾਉਂਦਾ, ਨੱਚਦਾ ਤੇ ਬੋਲਦਾ, ਭਾਈ ਗੁਰਦਾਸ ਸਾਹਿਬ ਕਹਿੰਦੇ ਤੂੰ ਇੱਕ ਕੰਮ ਕਰ, ਖਾਂ ਉਹਦੇ ਖੰਭਾਂ ਨੂੰ ਵੇਖਿਆ ਕਰ, ਉਹਦੀ ਗਰਦਨ ਨੂੰ ਦੇਖ, ਉਹਦੀਆਂ ਅੱਖਾਂ ਨੂੰ ਦੇਖ, ਜੋ ਕੁਝ ਉਹ ਪਹਿਲਾਂ ਪਾਉਂਦਿਆਂ ਆਪਣੇ ਗਲੇ ਤੋਂ ਬੋਲ ਰਿਹਾ, ਉਸ ਆਵਾਜ਼ ਨੂੰ ਸੁਰ ਵਿੱਚ ਸੁਣ ਕੇ ਆਨੰਦ ਲੈ, ਤੂੰ ਗੁਣ ਇਕੱਠੇ ਕਰ। ਯਾਦ ਰੱਖਿਓ, ਗੁਣਾਂ ਵਾਲਾ ਖੰਭ ਵੀ ਦੇਖਦਾ, ਆਵਾਜ਼ ਸੁਣਦਾ, ਉਹਦੀਆਂ ਅੱਖਾਂ ਦੇਖਦਾ, ਉਹਦੀ ਮੋਰ ਦੀ ਕਲਗੀ ਦੇਖਦਾ। ਔਗਣ ਇਕੱਠੇ ਕਰਨ ਵਾਲਾ ਕਹਿੰਦਾ ਛੱਡੋ ਓਏ, ਕਾਹਦੀਆਂ ਸਿਫਤਾਂ ਕਰੀ ਜਾਂਦੇ ਹੋ, ਮੋਰ ਦੀਆਂ ਖੁਸ਼ਾਮਦਾਂ ਕਰਦੇ ਹੋ, ਇਹਦੀ ਪੈਰਾਂ ਦੇ ਚਮੜੀ ਦਾ ਰੰਗ ਦੇਖੋ, ਰੰਗ ਕਿੰਨਾ ਮਾੜਾ ਹੈ। ਚੀਜ਼ ਇੱਕੋ ਹੀ ਹੈ, ਉਹਦੇ ਚ ਗੁਣ ਵੀ ਹੈ ਤੇ ਔਗਣ ਵੀ ਹੈ। ਜਿਹਨੇ ਗੁਣ ਲੈਣਾ ਉਹਨੂੰ ਖੰਭ, ਉਸਨੂੰ ਬੋਲ ਤੇ ਉਸਨੂੰ ਸੱਚੀ ਮੁੱਚੀ ਉਹਦੀਆਂ ਅੱਖਾਂ ਦਿਸਦੀਆਂ ਨੇ। ਜਿਹਨੇ ਔਗਣ ਲੈਣਾ ਉਹਨੇ ਕਲਗੀ ਥੋੜਾ ਦੇਖਣੀ ਹੈ, ਮੋਰ ਦੀ ਉਹਨੇ ਪੈਰਾਂ ਦੀ ਚਮੜੀ ਦੇਖਣੀ ਹੈ। ਭਾਈ ਸਾਹਿਬ ਦੂਜਾ ਵਚਨ ਕਰਦੇ ਆ, ਉੱਥੇ ਉਹਨਾਂ ਨੇ ਸ਼ਬਦ ਵਰਤਿਆ ਚੰਦਨ ਵਿੱਚ ਸੁਗੰਧੀ ਹੈ, ਗੁਣ ਹੈ ਨਾ ਜੀ, ਇਕੱਲੀ ਸੁਗੰਧੀ ਨਹੀਂ, ਦੀ ਤਸੀਰ ਬੜੀ ਠੰਡੀ ਹੈ, ਕਿਉਂਕਿ ਲੋਕੀ ਚੰਦਨ ਨੂੰ ਆਪਣੇ ਮੱਥੇ ਤੇ ਲਾਉਂਦੇ ਨੇ, ਉਹਦੇ ਚ ਠੰਡ ਹੈ। ਕਹਿੰਦੇ ਨੇ ਤੂੰ ਚੰਦਨ ਦੀ ਸੁਗੰਧੀ ਤੇ ਠੰਡ ਨੂੰ ਵੇਖ। ਔਗਣ ਇਕੱਠੇ ਕਰਨ ਵਾਲਾ ਕਹਿੰਦਾ ਛੱਡੋ ਜੀ, ਚੰਦਨ ਦੀਆਂ ਤੁਸੀਂ ਸਿਫਤਾਂ ਕਰਦੇ ਹੋ, ਪਰ ਸੰਗਤ ਤੇ ਇਹਦੀ ਸਪੋਲੀਆਂ ਦੇ ਨਾਲ ਹੈ ਨਾ, ਕਿਉਂਕਿ ਸੱਪ ਨਾ ਚਾਰ ਚੁਫੇਰੇ ਚੰਦਨ ਨੂੰ ਲਿਪਟੇ ਨੇ ਤੇ ਜੀਭ ਨਾਲ ਚੱਟਦੇ ਨੇ। ਗੁਣਾਂ ਵਾਲੇ ਨੂੰ ਸੁਗੰਧੀ ਦਿਸਦੀ ਏ ਤੇ ਠੰਡ ਦਿਸਦੀ ਏ, ਔਗਣਾਂ ਵਾਲਾ ਜ਼ਹਿਰੀਲੇ ਸੱਪ ਦੇਖੀ ਜਾਂਦਾ ਹੈ। ਤੀਸਰੀ ਬੇਨਤੀ, ਯਾਦ ਰੱਖਿਓ, ਜਿੱਥੇ ਬੰਦੇ ਨੇ ਗੁਰਦੁਆਰੇ ਆ ਕੇ ਗੁਣ ਲੈਣੇ ਸਨ, ਅੱਜ ਬਖਸ਼ ਦਿਆ ਜੇ ਲੋਕ ਉੱਥੇ ਵੀ ਔਗਣਾਂ ਦੀਆਂ ਪੰਡੀ ਬਣੀ ਜਾਣ। ਕਦੀ ਤੁਸੀਂ, ਮੈਂ ਸਾਰੇ ਨੀ, ਬੀਜਨਾਸ ਨੀ ਕਦੀ ਹੋਇਆ ਜੀ, ਬੰਦੇ ਆਉਣ, ਸੰਗਤ ਆਏ, ਇੱਥੇ ਬੜੇ ਗੁਰਦੁਆਰੇ ਮੈਂ ਦੇਖਣਾ ਜੀ, ਐਤਵਾਰ ਆਉਂਦੇ ਆ, ਪਹਿਲੀ ਗੱਲ ਮੱਥਾ ਟੇਕਿਆ, ਚਾਰ ਚੁਫੇਰੇ ਦੇਖਿਆ, ਬਾਹਰ ਪਾਰਕਿੰਗ ਜੇ ਕੋਈ ਬੈਂਚ ਉੱਤੇ ਬੈਠਾ, ਕੋਈ ਟੋਲੀ ਬਣਾ ਕੇ ਬੈਠਾ। ਹੁਣ ਕਮਲ ਦਾ ਫੁੱਲ ਹੈ, ਉਹਦੇ ਵਿੱਚ ਨਿਰਲੇਪਤਾ ਹੈ, ਪਰ ਯਾਦ ਰੱਖਿਓ ਜਿਵੇਂ ਚੰਦਨ ਦੇ ਦੁਆਲੇ ਸੱਪ ਨੇ ਤੇ ਕਮਲ ਦੇ ਫੁੱਲ ਦੀ ਜਿਹੜੀ ਨਾਲ, ਇਹਦੇ ਥੱਲੇ ਨਿੱਕੇ ਨਿੱਕੇ ਕੰਡੇ ਨੇ। ਭਾਈ ਸਾਹਿਬ ਨੂੰ ਉੱਥੇ ਕੰਟਕ ਸ਼ਬਦ ਇੱਕ ਵਰਤਿਆ, ਅਰਥ ਦੋ ਕੀਤੇ ਨੇ। ਉਹਦੇ ਅੱਗੇ ਮੈਂ ਕਵਿਤ ਬੇਨਤੀ ਕਰਨਾ, ਤੂੰ ਚੰਦਨ ਦੇਖ, ਤੂੰ ਸੱਪ ਨਾ ਦੇਖ, ਤੂੰ ਮੋਰ ਦੇ ਗੁਣ ਦੇਖ, ਉਹਦੇ ਪੈਰ ਨਾ ਦੇਖ, ਤੂੰ ਕਮਲ ਦੇ ਫੁੱਲ ਨੂੰ ਦੇਖ, ਉਹਦੇ ਕੰਡੇ ਨਾ ਦੇਖ। ਭਾਈ ਸਾਹਿਬ ਕਹਿੰਦੇ ਨੇ ਅੰਬ ਖਾਂਦੇ ਆ ਲੋਕੀ, ਉਹਨੂੰ ਅੰਮ੍ਰਿਤ ਫਲ ਕਿਹਾ। ਮੈਂ ਉਸ ਦਿਨ ਵੀ ਕਿਹਾ ਕਿ ਜਿੰਨੀ ਸਖੀ ਸੌ ਰਾਵਿਆ ਸੇ ਅੰਬੀ ਛਾਵੜੀ ਇਹ ਜੀਓ, ਅੰਬ ਦੀ ਛਾਂ ਕਿੰਨੀ ਠੰਡੀ। ਤੂੰ ਅੰਬ ਤਾਂ ਰਸ ਲੈ, ਅੰਬ ਨੂੰ ਚੀਰ ਕੇ ਖਾ, ਅੰਬ ਨੂੰ ਚੂਸ, ਪਰ ਜੇ ਤੂੰ ਔਗਣ ਲੈਣਾ ਫਿਰ ਤੂੰ ਕੀ ਕਰੇਗਾ, ਅੰਬ ਦੀ ਗੁਠਲੀ ਨੂੰ, ਅੰਬ ਦੀ ਗਿਟਕ ਨੂੰ ਬੰਦਾ ਤੋੜਦਾ। ਫਿਰ ਬੇਨਤੀ ਸੁਣਿਓ, ਉੱਪਰ ਵੱਲੋਂ ਅੰਬ ਚੂਸਨੇ ਆਪਾਂ, ਉਹਦਾ ਗੁੱਦਾ ਖੈ ਰਸ ਦਿੰਦਾ। ਹੁਣ ਇੱਕ ਬੰਦਾ ਅੰਬ ਦਾ ਗੁੱਦਾ ਵੀ ਖਾ ਗਿਆ, ਉਹਦਾ ਰਸ ਵੀ ਖਾ ਚੂਸ ਗਿਆ, ਤੇ ਏਡਾ ਭੈੜਾ ਕਿਰਤ ਕਣ। ਜਦੋਂ ਅੰਬ ਦੀ ਸਿਫਤ ਸ਼ੁਰੂ ਹੋਈ, ਉਹਨੇ ਗਿਟਕ ਚਾ ਤੋੜੀ, ਗਿਤਕ ਵਿੱਚੋਂ ਨਿਕਲਿਆ ਵੀ ਉਹ ਜ਼ਹਿਰ ਤੋਂ ਵੱਧ ਕੌੜਾ। ਉਹ ਕਹਿੰਦਾ ਖਾ ਕੇ ਦਿਖਾਓ ਇੰਨਾ ਕੌੜਾ। ਭਾਈ ਸਾਹਿਬ ਕਹਿੰਦੇ ਨੇ ਜਿਹਨੂੰ ਰੱਬ ਨੇ ਵੀ ਕੈਪ ਲਾ ਕੇ ਰੱਖਿਆ, ਮੂਰਖਾ ਤੂੰ ਕਿਉਂ ਖੋਲ ਕੇ ਪ੍ਰਚਾਰ ਕਰੀ ਜਾਂਦਾ। ਦੇਖੋ ਜਿਹੜੀ ਗਿਟਕ ਹੈ, ਮੈਂ ਕੈਪ ਹੀ ਸ਼ਬਦ ਵਰਤਿਆ, ਢੱਕਣ ਹੀ ਲਾਇਆ ਨਾ, ਉਹਨੇ ਕੋਈ ਸੀਨ ਨੀ ਮਾਰੀ, ਉਹਨੇ ਕਿ ਬੰਦ ਕਰਤਾ ਪੱਕਾ, ਵੀ ਤੇਰਾ ਸੰਬੰਧ ਸਿਰਫ ਉੱਪਰ ਵਾਲੇ, ਤੂੰ ਵਿੱਚ ਨੀ। ਸੱਚੀ ਮੁੱਚੀ ਸਿੱਖ ਅੱਜ ਅੰਬ ਵੀ ਖਾਈ ਜਾਂਦੇ ਆ ਤੇ ਖੋਲ ਵੀ ਪਾੜ ਪਾੜ ਕੇ ਔਗਣਾਂ ਦਾ ਪ੍ਰਚਾਰ ਕਰੀ ਜਾਂਦੇ। ਇੱਕ ਪੰਥ, ਇੱਕ ਗ੍ਰੰਥ, ਇੱਕ ਸੋਚ ਤਾਂ ਬਣੇਗੀ ਜੇ ਹਉਮੇ ਵਾਲੇ ਕੰਡੇ ਪੱਟ ਕੇ ਬਾਹਰ ਸੱਟਾਂਗੇ ਤਾਂ। ਇਹ ਬੜੇ ਭੈੜੇ ਜੇ ਟਿਕਣ ਨੀ ਜੇ ਦਿੰਦੇ ਗੁਰਮੁਖੋ। ਗੁਰਮੁਖੋ ਆਪ ਨੂੰ ਪਤਾ ਮਹਾਰਾਜ, ਜਦੋਂ ਚੋਲਾ ਸੱਚਖੰਡ ਜਾਣ ਲੱਗੇ ਨਾ, ਗੁਰੂ ਗੋਬਿੰਦ ਸਿੰਘ ਜੀ ਆਹ ਤੇ ਸਾਰੇ ਪੜ੍ਹਦੇ ਆ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਇਹ ਤਾਂ ਗਿਆਨੀ ਗਿਆਨ ਸਿੰਘ ਜੀ ਦਾ। ਤੇ ਜਿਹੜੀ ਪੋਥੀ ਹਜ਼ੂਰ ਸਾਹਿਬ ਪਈ ਏ, ਉੱਥੇ ਸਿਰ ਮੈਂ ਤਾਂ ਹੱਥ ਲਿਖ ਦੇਖੀ, ਦੂਜੀ ਉੱਥੇ ਲਿਖਿਆ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ, ਇੱਕ ਵਾਰਤਕ ਗ੍ਰੰਥ ਚ ਲਿਖਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਨੂੰ ਸਿੱਖ ਪੁੱਛਦੇ ਨੇ, ਸਤਿਗੁਰੂ ਇਹ ਜੋ ਸੰਗਤ ਹੈ ਤੇਰੀ, ਤਿਸ ਦਾ ਕੀ ਹਵਾਲ। ਸਮਝ ਗਏ ਜੀ, ਇਹ ਜਿਹੜੀ ਆਪ ਜੀ ਦੀ ਸੰਗਤ ਹੈ, ਇਹਨੂੰ ਇਹਦੇ ਕਿਹਦੇ ਹਵਾਲੇ ਕੀਤਾ, ਕੀ ਬਣੇਗਾ ਪਿੱਛੋਂ। ਸਤਿਗੁਰੂ ਇਹ ਸੰਗਤ ਹੈ ਤੇਰੀ, ਇਸ ਦਾ ਕੀ ਹਵਾਲ। ਬਚਨ ਕੀਤਾ, ਗ੍ਰੰਥ ਹੈ ਗੁਰੂ ਲੜ ਪਕੜੋ ਅਕਾਲ। ਅਗਲਾ ਬਚਨ ਪਤਾ ਕੀ ਕਿਹਾ, ਆਪਸ ਵਿੱਚ ਪਿਆਰ ਰੱਖਣਾ, ਪੰਥ ਦੇ ਵਾਧੇ ਨੂੰ ਲੋਚਣਾ। ਜੇ ਤੁਸੀਂ ਚਾਹੁੰਦੇ ਹੋ ਮੇਰੇ ਪੁੱਤਰ ਪੋਤੜੇ ਪੜਪੋਤਰੇ ਮੇਰੇ ਅੰਸ ਅੱਗੇ ਚੱਲੇ, ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਮੇਰੇ ਪੰਥ ਦੀ ਅੰਸ ਵੀ ਅੱਗੇ ਤੋਰਿਓ। ਆਪਸ ਵਿੱਚ ਪਿਆਰ ਰੱਖਣਾ, ਪੰਥ ਦੇ ਵਾਧੇ ਨੂੰ ਲੋਚਣਾ, ਆਗਿਆ ਗ੍ਰੰਥ ਸਾਹਿਬ ਜੀ ਦੀ ਕਰਨੀ, ਸ਼ਬਦ ਦੀ ਖੋਜਣਾ। ਮੇਰੀ ਫਿਰ ਬੇਨਤੀ ਹੈ, ਵਾਹਿਗੁਰੂ ਮੇਰ ਕਰੇ। ਪਰ ਇਹ ਵੀ ਅੱਜ ਨੁਕਤਾ ਹੈ ਜੀ, ਜੇ ਇਕੱਠੇ ਬਹਿਣਾ ਤੇ ਔਗਣ ਛੱਡਣੇ ਪੈਣਗੇ, ਗੁਣਾਂ ਦੀ ਸਾਂਝ ਪਾਣੀ ਪੈਗੀ। ਭਾਈ ਸਾਹਿਬ ਜੀ ਦੇ ਤਿੰਨ ਬਚਨ ਮੈਂ ਕਹਿ, ਚਾਰ ਉਦਾਹਰਨਾਂ ਨੇ, ਤਿੰਨ ਤੁਕਾਂ ਨੇ। ਭਾਈ ਸਾਹਿਬ ਦੇ ਬੋਲ ਨੇ, ਜੈਸੇ ਨੈਣ ਬੈਨ ਪੰਖ ਸੁੰਦਰ ਸਰਬੰਗ ਬੋਰ। ਮੈਂ ਸਿਰਫ ਗੁਣਵੰਤੀ ਅਰਜ ਕਰ ਰਿਹਾ, ਐਵੇਂ ਸਰਲੇਖ ਨੂੰ ਛੱਡ ਕੇ ਨਹੀਂ ਜਾਣਾ। ਜੈਸੇ ਨੈਣ ਬੈਨ ਪੰਖ ਸੁੰਦਰ ਸਰਬੰਗ ਮੋਰ, ਤਾਂ ਕਿ ਪਗ ਔਰ ਦੇਖ ਦੋਖ ਨਾ ਵਿਚਾਰੀਏ। ਸੰਦਲ ਸੁਗੰਧ ਅਤ ਕੋਮਲ ਕਮਲ, ਜੈਸੇ ਕੰਟਕ ਵਿਲੋਕ ਨਾ ਅਵਗੁਣ ਉਰਤਾਰੀਏ। ਇਹ ਧਿਆਨ ਨਾਲ ਸੁਣ, ਸ਼ਬਦ ਆ ਗਿਆ ਸੰਦਲ ਸੁਗੰਧ ਅਤ ਕਮਲ, ਜਿਹੜਾ ਸੰਦਲ ਦਾ ਅਰਥ ਹੋ ਗਿਆ ਚੰਦਨ, ਤੇ ਕੋਮਲ ਹੈ ਕਮਲ। ਅੱਗੇ ਕੰਟਕ, ਇੱਕ ਕੰਟਕ ਦਾ ਅਰਥ ਕੰਡਾ ਹੁੰਦਾ, ਇੱਕ ਕੰਟਕ ਦਾ ਅਰਥ ਸੱਪ ਹੁੰਦਾ। ਸ਼ਬਦ ਇੱਕੋ ਅਰਥ ਦੋ ਨੇ। ਸੰਦਲ ਸੁਗੰਧ ਅਤ ਕੋਮਲ ਕਮਲ, ਜੈਸੇ ਕੰਟਕ ਬਲੋਕ ਨਾ ਅਵਗੁਣ ਉਰਤਾਰੀਏ। ਜੈਸੇ ਅੰਮ੍ਰਿਤ ਫਲ ਮਿਸ਼ਟ ਗੁਨਾਦ ਸੁਆਦ, ਅੰਮ੍ਰਿਤ ਫਲ ਕਹਿੰਦੇ ਅੰਬ ਨੂੰ, ਬੀਜ ਕਰਵਾਈ ਕੈ ਬੁਰਾਈ ਨਾ ਸੰਭਾਰੀਏ। ਅਗਲੀ ਤੁਕ ਸੁਣਿਓ, ਤੈਸੇ ਗੁਰ ਗਿਆਨ ਦਾਨ ਸਭ ਹੂੰ ਤੇ ਮੰਗ ਲੀਜੈ, ਜੋ ਦੀਸੈ ਗੁਰਸਿੱਖੜਾ ਤਿਸ ਨਿਮ ਨਿਮ ਲਾਗੂ ਪਾਏ ਜੀਓ। ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇ ਮਿਲਾਏ ਜੀਓ, ਤੈਸੇ ਗੁਰ ਗਿਆਨ ਦਾਨ। ਆਪਣਾ ਤਾਂ ਪ੍ਰੋਬਲਮ ਇੰਨੀ ਖੜੀ ਏ, ਇਹਨੇ ਪੱਗ ਗੋਲ ਬੰਨੀ ਏ, ਸਿੱਧੀ ਬੰਨੀ, ਇਹਨੇ ਗਾਤਰਾ ਥੱਲੇ ਪਾਇਆ ਕਿ ਇਹਨੂੰ ਉੱਤੇ ਪਾਇਆ, ਇਹ ਫਲਾਣੇ ਬਾਬੇ ਨਾਲ ਗਿਆ, ਇਹ ਫਲਾਣੇ ਜਥੇਦਾਰ ਖਲੋਤਾ ਸੀ, ਇਹ ਫਲਾਣੇ ਅਕਾਲੀ ਕੋਲ ਖਲੋਤਾ ਸੀ। ਉਹ ਗੁਰਮੁਖੋ ਸਾਹਿਬ ਲੈਣਾ ਕੀ ਸੀ, ਤੇ ਡੱਬਿਆਂ ਦੀ ਬਣਤਰ ਵੇਖ ਵੇਖ ਕੇ ਜੂਝਣੇ ਪਏ। ਮੇਰੀ ਸਿੱਧੀ ਬੇਨਤੀ, ਬੜੇ ਖੁੱਲ ਕੇ ਮੈਂ ਗੱਲ ਕਰਨੀ ਚਾਹੁੰਦਾ, ਸੱਚੀ ਜੇ ਕੋਈ ਜਥੇਬੰਦੀ ਨੀ ਆਪਣੀ ਜੀ, ਆਪਣੀ ਜਥੇਬੰਦੀ ਆ ਸੰਗਤ ਹੀ ਆ ਤੁਸੀਂ। ਮੇਰੀ ਫਿਰ ਬੇਨਤੀ ਹੈ, ਆਪਣਾ ਦਾਇਰਾ ਸੀਮਤ ਜਿਹਾ, ਬਾਹਰ ਨਿਕਲ ਕੇ ਭਾਰਤ ਵਿੱਚ ਭਰਮਣ ਕਰਕੇ ਦੇਖੋ ਸਾਡੀ ਹਾਲਤ ਕੀ ਹੈ, ਬਾਹਰ ਝਾਤੀ ਮਾਰ ਕੇ ਦੇਖੀਏ। ਮਾਨ ਸਿੰਘ ਚੌਰ ਕਹਿੰਦੇ ਹੁੰਦੇ ਨੇ, ਇੱਕ ਹੁੰਦਾ ਚੌਂਕੇ ਦਾ ਹੱਕੀ ਦਾ ਭੁਲਾਰੀ, ਉਹ ਕਹਿੰਦਾ ਮਾਂ ਦੇ ਕੋਲ ਚੌਂਕੇ 'ਚ ਕਿੱਦੂ ਗੁੰਡ ਖੇਡੀ ਜਾਂਦਾ, ਇੱਕ ਥੋੜਾ ਜਿਹਾ ਬਾਹਰ ਹਵੇਲੀ 'ਚ ਖੇਡ ਲੈਂਦਾ, ਇੱਕ ਪਿੰਡ 'ਚ ਖੇਡ ਲੈਂਦਾ, ਇੱਕ ਬਲਾਕ ਤੱਕ ਚਲਾ ਜਾਂਦਾ, ਇੱਕ ਜ਼ਿਲ੍ਹੇ ਤੱਕ, ਇੱਕ ਸਟੇਟ ਤੱਕ। ਕਹਿੰਦਾ ਕੁਝ ਐਸੇ ਨੇ ਜਿਹੜੇ ਨੈਸ਼ਨਲ ਖੇਡਦੇ ਆ, ਕੁਝ ਇੰਟਰਨੈਸ਼ਨਲ ਖੇਡਦੇ। ਜਦੋਂ ਇੰਟਰਨੈਸ਼ਨਲ ਪੱਧਰ 'ਤੇ ਝਾਤੀ ਮਾਰਾਂਗੇ ਨਾ ਆਪਾਂ, ਮੈਂ ਇਹ ਨਹੀਂ ਕਹਾਂਗਾ ਸਾਡੇ ਚੌਕਾਂ ਨੇ ਬੜੀ ਵੱਡੀ ਕਿਰਪਾ, ਦੂਜਿਆਂ ਤਾਂ ਪਤਾ ਹੀ ਕੋਈ ਨਹੀਂ ਲੜਦੇ ਨੇ, ਉਹ ਤਾਂ ਪਿਆਰੇ ਲੰਗਰ ਵੇਖ ਕੇ ਮੱਥੇ ਟੇਕੀ ਜਾਂਦੇ। ਫਿਰ ਵੀ ਸਾਡੀ ਮੇਰੀ ਬੇਨਤੀ ਹੈ ਕਿ ਗੁਣਾਂ ਦੀ ਸਾਂਝ ਭਰੋ। ਮੰਨ ਲਓ ਇੱਕ ਬੰਦਾ ਐਕਸੀਡੈਂਟ ਹੋ ਗਿਆ, ਮੰਨ ਲਓ ਭਾਵੇਂ ਬੰਦਾ ਕ੍ਰਿਮੀਨਲ ਹੈ, ਇਸ ਨੇ ਗੋਲੀ ਵੀ ਚਲਾ ਦੇ, ਉਹਨੂੰ ਗੋਲੀ ਲੱਗ ਜਾਏ ਤੇ ਇੰਨਾ ਤਰਸ ਕਰਦੇ ਆ, ਗੋਲੀ ਲੱਗੇ ਨੂੰ ਵੀ ਜੇਲ੍ਹ ਸੱਟਣ ਦੀ ਬਜਾਏ ਪਹਿਲਾਂ ਹਸਪਤਾਲ ਲੈ ਜਾਂਦੇ ਵੀ ਬੰਦਾ ਬਚਾਓ। ਸੁਣਿਓ ਨੁਕਤੇ ਨੂੰ, ਤਰਸ ਹੈ ਨਾ ਜੀ, ਐਕਸੀਡੈਂਟ ਹੋ ਜਾਏ ਉਹਦੇ ਲੀਗਲ ਹੈ ਅਨਲੀਗਲ, ਇਹ ਪੇਪਰ ਹੈਣ ਕਿ ਨਹੀਂ, ਲਾਇਸੈਂਸ ਹੈਗਾ ਕਿ ਨਹੀਂ, ਡਜਨ ਮੈਟਰ, ਇਹਨੂੰ ਛੱਡੋ ਪਰਾਂ, ਅਨਡਿੱਟ ਕਰੋ, ਪਹਿਲਾਂ ਬੰਦਾ ਬਚਾਓ। ਗੁਰਮੁਖੋ ਜੇ ਸੜਕ ਤੇ ਬੰਦਾ ਡਿੱਗ ਜਾਏ, ਸਭ ਕੁਝ ਅਨਡਿੱਟ ਕਰਕੇ ਉਹਨੂੰ ਬਚਾਉਂਦੇ ਹਾਂ, ਜਿਹੜਾ ਬੰਦਾ ਜ਼ਿੰਦਗੀ ਚ ਔਗਣਾ ਚ ਡਿੱਗ ਪਏ ਇਗਨੋਰ ਕਰਕੇ ਉਹਨੂੰ ਬਚਾਉਣ ਦਾ ਯਤਨ ਕਰੀਏ। ਕਿਉਂਕਿ ਜੇ ਗੁਣਵੰਤੀ ਬੰਦਾ ਹੈ, ਗੁਰੂ ਜੀ ਨੇ ਫਰਮਾਇਆ, ਭਾਈ ਸਾਹਿਬ ਕਹਿੰਦੇ ਤੈਸੇ ਗੁਰ ਗਿਆਨ ਦਾਨ ਸਭੂ ਤੇ ਮੰਗ ਲੀਜੈ, ਬੰਦਨਾ ਸਕਲ ਭੂਤ ਨਿੰਦਾ ਨਾ ਤਕਾਰੀਏ, ਮੱਥਾ ਟੇਕ ਕੇ ਫਿਰ ਉਸੇ ਵਿਸ਼ੇ ਤੇ ਆਵਾਂਗਾ। ਗੁਣਵੰਤੀ ਮਹਾਰਾਜ ਸ਼ਬਦ ਵਰਤ ਰਹੇ ਆ ਸੱਚੇ ਪਾਤਸ਼ਾਹ, ਹਜ਼ੂਰ ਕਹਿੰਦੇ ਗੁਣਾ ਕਾ ਹੋਵੇ ਵਾਸੁਲਾ ਕਡ ਵਾਸ ਲਈ ਜੈ, ਜੇ ਗੁਣ ਹੋਵਣ ਸਾਂਝ ਨਾ ਮਿਲ ਸਾਂਝ ਕਰੀ ਜੈ, ਸਾਂਝ ਕਰੀ ਜੈ ਗੁਣਾ ਕੇਰੀ ਛੋਟ ਅਵਗਣ ਚਲੀਏ, ਪਹਿਰੇ ਪਟੰਬਰ ਰੇਸ਼ਮ ਦਾ ਕੱਪੜਾ ਪਾਲੇ, ਰੇਸ਼ਮ ਹੁੰਦੀ ਕੋਮਲ ਮੁਲਾਇਮ ਹੁੰਦੀ ਹੈ, ਪ੍ਰੇਮ ਦਾ ਕੱਪੜਾ ਪਾਓ ਜੇ ਗੁਣ ਇਕੱਠੇ ਕਰਨੇ, ਪਹਿਰੇ ਪਟੰਬਰ ਕਰ ਅਡੰਬਰ, ਸ਼ਿੰਗਾਰ ਕਰ ਤੂੰ ਗੁਣਾ ਦਾ, ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮਲੀਏ, ਜਿੱਥੇ ਜਾਏ ਬਈਏ ਹਾਂ ਭਲਾ ਕਹੀਏ, ਆਹ ਹੈ ਗੁਣਵੰਤੀ, ਜਿੱਥੇ ਜਾਏ ਬਈਏ ਭਲਾ ਕਹੀਏ। ਇੱਕ ਸ਼ਬਦ ਹੋਰ ਅੱਗੇ ਆ ਗਿਆ ਜੀ, ਪੇਂਡੂ ਝੋਲ ਅੰਮ੍ਰਿਤ ਬੀਜੈ, ਮੇਰੀ ਫਿਰ ਬੇਨਤੀ, ਜਿੰਨਾ ਮੱਝਾਂ ਚਾ ਰਹੀ ਹੋ ਪਤਾ ਝੋਲ ਅੰਮ੍ਰਿਤ ਬੀਜੈ ਕੀ ਹੈ, ਝੋਲ ਅੰਮ੍ਰਿਤ ਬੀਜੈ ਕੀ ਹੈ। ਜਦੋਂ ਆਪਾਂ ਮੱਝਾਂ ਪਿੱਛੇ ਜਾਂਦੇ ਸਾਂ, ਦੂਰ ਨਿਕਲ ਜਾਣਾ, ਪਾਣੀ ਹੈ ਕੋਈ ਨੀ, ਕਿਹੜੇ ਤੋਂ ਡੋਲੂ ਲੈ ਕੇ ਜਾਂਦੇ ਸਾਂ, ਸਾਹਮਣੇ ਪਾਣੀ ਖਲੋਤਾ ਤੇ ਉੱਤੇ ਖਰਾ ਹਰਾ ਜਾਲਾ ਆਇਆ, ਫਿਰ ਕੀ ਕਰਦੇ ਸਾਂ ਜੀ, ਜੋ ਅਸੀਂ ਕਰਦੇ ਰਹੇ, ਜਿਹੜੀ ਘਰੋਂ ਉੱਤੇ ਪੱਗ ਬੰਨੀ ਹੋਣੀ ਪਰਨਾ, ਉਹਦਾ ਲੜ ਖੋਲਣਾ ਤੇ ਉਹ ਜਿਹੜਾ ਹਰਾ ਹਰਾ ਜਾਲ ਹੈ ਉਹਨੂੰ ਹੱਥਾਂ ਨਾਲ ਝੋਲ ਕੇ ਪਾਸੇ ਕਰ ਦੇਣਾ, ਉੱਤੇ ਪੱਗ ਪਾ ਕੇ ਪੱਗ ਉੱਤੇ ਮੂੰਹ ਨਾਲ ਪਾਣੀ ਖਿੱਚਣਾ ਸ਼ੁਰੂ ਕਰ ਦੇਣਾ। ਮਹਾਰਾਜ ਕਹਿੰਦੇ ਜੇ ਪਿਆਸ ਲੱਗੀ ਹੋਵੇ ਨਾ ਤੇ ਜਾਲੇ ਪਰਾਂ ਕਰਕੇ ਵੀ ਪਾਣੀ ਪੀ ਲਈਦਾ ਹੈ, ਜੇ ਰੱਬ ਨੂੰ ਮਿਲਣ ਦੀ ਪਿਆਸ ਹੋਵੇ ਔਗਣਾ ਦੇ ਜਾਲੇ ਛੱਡ ਕੇ ਨਾਮ ਦਾ ਜਲ ਪੀ ਲਈਦਾ ਹੈ, ਜਿੱਥੇ ਜਾਏ ਬਈਏ ਭਲਾ ਕਹੀਏ, ਝੋਲ ਅੰਮ੍ਰਿਤ ਪੀਜੈ। ਮਹਾਰਾਜ ਕਹਿੰਦੇ ਨੇ ਗੁਰਮੁਖਾ ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲੀਜੈ। ਇਹ ਗੱਲ ਹੋਰ ਕਹਿ ਕੇ ਮੈਂ ਥੋੜਾ ਜਿਹਾ ਸਮਾਂ, ਕਿਉਂਕਿ ਅੱਜ ਤਾਂ ਸਿਰਫ ਸਰਲੇਖ ਹੀ ਹੈ ਜੀ, ਗੁਣਵੰਤੀ, ਕਿਉਂਕਿ ਤੀਜੀ ਅਵਸਥਾ ਹੈ ਗੁਣਵੰਤੀ, ਗੁਣਵੰਤਾ ਗੁਰੂ ਨਾਲ ਮਿਲਿਆ ਹੁੰਦਾ, ਗੁਣਵੰਤਾ ਤਰਲੇ ਲੈਂਦਾ, ਉਹ ਭਰਾਵਾ ਮੈਂ ਤੈਨੂੰ ਮਨ ਦੇ ਦਿਆਂ, ਮੈਨੂੰ ਗੁਰੂ ਦੱਸ ਦੇ, ਮੈਂ ਤੇਰੇ ਪੈਰ ਪਕੜ ਕੇ ਤੇਰੇ ਚਰਨ ਚੁੰਮਣਾ, ਮੈਨੂੰ ਇੰਨਾ ਦੱਸ ਦੇ ਤੇਰੇ ਗੁਰੂ ਨੇ ਕਿਵੇਂ ਦੱਸਿਆ, ਮਨ ਟਿਕ ਜਾਂਦਾ। ਇਹ ਚ ਸਾਰੇ ਅੱਗੇ ਬਚਨ ਹੋਣਗੇ, ਗੁਣਾ ਕਰਕੇ ਹੀ ਕੀਮਤ ਹੁੰਦੀ ਹੈ ਤੇ ਗੁਣਾਂ ਦੀ ਕੀਮਤ ਉਹ ਜਾਣਦਾ ਜਿਹਨੂੰ ਰੱਬ ਸੋਝੀਦਾ, ਦੂਜੇ ਨੂੰ ਕੀ ਪਤਾ ਜੀ। ਇਹਨੂੰ ਧਿਆਨ ਨਾਲ ਸੁਣਿਓ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਾ, ਇਹ ਭਾਈ ਮਰਦਾਨਾ ਸਾਹਿਬ ਨਾਲ ਨੇ, ਇੱਕ ਦਿਨ ਇਕੱਲੇ ਬੈਠੇ, ਮਿੱਤਰ ਵੀ ਸਨ ਭਾਈ ਵੀ ਸਨ, ਲੜ ਵੀ ਪੈਂਦੇ ਹੁੰਦੇ ਸਨ, ਬਾਬਾ ਜੀ ਨਾਲ ਲੜ ਪੈਣਾ, ਮੈਂ ਕਹਿੰਦਾ ਇਹੋ ਜਿਹਾ ਲਾਡ ਕਿਤੇ ਮਿਲੇਗਾ। 70 ਸਾਲ ਦੇ ਕਰੀਬ ਹਜ਼ੂਰ ਦੀ ਉਮਰ, ਜਿਹਦੇ ਵਿੱਚੋਂ 54 ਸਾਲ ਮਰਦਾਨਾ ਨਾਲ ਰਿਹਾ, 54 ਸਾਲ ਥੋੜੇ, ਜਿੱਥੇ ਜਾਣਾ ਨਾਲ, ਅੱਗੇ ਅੱਗੇ ਬਾਬਾ ਜੀ, ਪਿੱਛੇ ਪਿੱਛੇ ਮਰਦਾਨਾ। ਇੱਕ ਵਿਦਵਾਨ ਲਿਖਦਾ, ਵੇਖੋ ਏ ਜਦੋਂ ਕੀਰਤਨ ਕਰਦੇ ਨੇ, ਮਰਦਾਨਾ ਜੀ ਦਾ ਗੋਡਾ ਬਾਬੇ ਦੇ, ਬਾਬਾ ਜੀ ਦੇ ਗੋਡੇ ਨਾਲ ਖੈਂਦਾ, ਇਹਨਾਂ ਨੇੜੇ ਹੋ ਕੇ ਕਹਿੰਦੇ ਨੇੜੇ ਆ ਜਾ, ਨੇੜੇ ਬਿਠਾਉਂਦੇ ਨੇ, ਜਦੋਂ ਵਜਾਉਂਦਾ ਗੋਡਾ ਬਾਬਾ ਹੀ ਨਾ ਖੈਂਦਾ। ਜਦੋਂ ਸਤਿਗੁਰੂ ਸਮਾਧੀ ਵੀ ਚਲੇ ਜਾਂਦੇ ਆ, ਰਬਾਬ ਨੂੰ ਗੁਲਾਬ ਕਰਕੇ ਕਿੰਨੇ ਕਦਮ ਪਿੱਛੇ ਖਲੋ ਕੇ ਆਪਣੇ ਮੁਰਸ਼ਦ ਦੀ ਸੇਵਾ ਕਾ ਵਿੱਚ ਖਲੋ ਜਾਂਦਾ, ਲੜਦਾ ਵੀ ਹੈ। ਇੱਕ ਵਾਰੀ ਉਹਨਾਂ ਕਿਹਾ ਵੀ ਜਨਮ ਸਾਖੀਆਂ ਬੜੇ ਪਿਆਰੇ ਬਚਨ, ਕਹਿੰਦਾ ਬਾਬਾ ਕਿੱਥੇ ਮਾਰ ਘੱਤੀ ਜੇ ਤੇ ਮਰਾਸਨ ਦਾ ਮੂੰਹ ਵੀ ਨਹੀਂ ਸੀ ਚੰਗੀ ਤਰ੍ਹਾਂ ਵੇਖਿਆ। ਵੇਖੋ ਇਹ ਸ਼ਬਦ ਕਿਹੜੇ ਪੁਰਾਣੇ ਆ, ਮੈਂ ਕਿਹਾ ਇਹਨੂੰ ਠੰਮੇ ਨਾ ਸੁਣਿਓ, ਕਿੱਥੇ ਮਾਰ ਘੱਤਿਆ, ਉਜਾਣ ਚ ਮਾਰ ਘੱਤਿਆ। ਹਜ਼ੂਰ ਹੱਸ ਕੇ ਕਹਿੰਦੇ ਛੱਡ ਓਏ ਮਰਦਾਨਿਆ, ਜਿੱਥੇ ਰੱਬ ਚੇਤੇ ਆਵੇ ਉਹ ਵਸਦੀ ਹੁੰਦੀ ਹੈ, ਜਿੱਥੇ ਕੀਰਤਨ ਤੇ ਰੱਬ ਭੁੱਲ ਜਾਏ ਉੱਥੇ ਉਜਾੜ ਹੋ ਜਾਂਦੀ। ਉਹਨੇ ਫਿਰ ਇੱਕ ਦਿਨ ਕਿਹਾ, ਕਹਿੰਦਾ ਬਾਬਾ ਜੀ ਮੈਂ ਇੱਕ ਤੁਹਾਨੂੰ ਬੇਨਤੀ ਕਰਨੀ, ਉਹਦੇ ਸਵਾਲ ਬੜੇ ਕਮਾਲ ਦੇ ਨੇ ਭਾਈ ਮਰਦਾਨਾ ਜੀ ਦੇ ਜਨਮ ਸਾਖੀਆਂ ਚ, ਮੈਂ ਕਹਿੰਦਾ ਕਿੰਨਾ ਵਡਭਾਗਾ ਜੀ ਉਹਨੂੰ ਸੰਬੋਧਨ ਕਰਕੇ ਕਿਹਾ ਸਲੋਕ ਮਰਦਾਨਾ ਪਹਿਲਾ। ਕਈ ਸੱਜਣ ਕਹਿੰਦੇ ਭਾਈ ਮਰਦਾਨਾ ਜੀ ਦਾ ਸਲੋਕ ਇਹਦੇ ਬਾਰੇ ਸੱਚੀ ਤੁਹਾਨੂੰ ਦੱਸਾਂ ਦੋ ਪਾਖੀ ਨੇ ਜੀ, ਇੱਕ ਮਰਦਾਨਾ ਜੀ ਕਹਿ ਰਿਹਾ, ਦੂਜਾ ਗੁਰੂ ਨਾਨਕ ਸਾਹਿਬ ਦਾ ਕਹਿ ਰਿਹਾ। ਇੱਕ ਦਿਨ ਪੁੱਛਦਾ ਬਾਬਾ ਜੀ ਮੈਨੂੰ ਇੱਕ ਗੱਲ ਦੱਸੋ, ਬਾਜੇ ਪਿੰਡ ਜਾਈਏ, ਬਾਜੀ ਸਮਝ ਗਏ ਨਾ, ਕਈ ਪਿੰਡਾਂ ਜਾਂਦੇ ਹਾਂ ਬਸ ਐ ਤੁਹਾਡੇ ਪਲਕਾਂ ਵਿਛਾ ਕੇ ਇੰਤਜ਼ਾਰ ਕਰਦੇ ਬਾਬਾ ਜੀ ਆ ਕੇ, ਘਰਾਂ ਚਰਨ ਪਵਾਉਂਦੇ ਆ, ਕੀਰਤਨ ਸੁਣਦੇ ਆ, ਵਾਰ ਨਹੀਂ ਜਾਂਦੇ ਆ, ਤੁਰਨ ਲੱਗਦੇ ਹੋ ਰੋਂਦੇ ਨੇ ਬਾਬਾ ਜੀ ਨਾ ਜਾਓ। ਤੇ ਅਗਲੀ ਗੱਲ ਕਹਿੰਦਾ ਕਿਤੇ ਜਾਣਾ, ਗਾਲਾਂ ਵੀ ਕੱਢਦੇ। ਕੁਰਾਈਆ ਕਹਿੰਦੇ ਸਨ ਨਾ, ਬੇਦੀ ਕੁਰਾਈਆ ਹੋ ਕੇ, ਕੋਈ ਅੱਖ ਹੈ ਭੂਤਨਾ, ਕੋਈ ਕਹਿ ਬੇਤਾਲਾ, ਕੋਈ ਅੱਖ ਹੈ ਆਦਮੀ, ਨਾਨਕ ਵਿਚਾਰ। ਕਿਤੇ ਕੁਰਾਈਆ ਕਹਿੰਦੇ ਨੇ, ਕਿਤੇ ਰਾਬਰ ਕਹਿੰਦੇ ਨੇ, ਕਿਤੇ ਮੁਰਸ਼ਦ ਕਹਿੰਦੇ ਨੇ, ਕਿਤੇ ਸੰਤ ਕਹਿੰਦੇ ਨੇ, ਕਿਤੇ ਨਿਰੰਕਾਰ ਦਾ ਸਾਕਾਰ ਰੂਪ ਕਹਿੰਦੇ ਨੇ। ਮਹਾਰਾਜ ਹੱਸ ਕੇ ਕਹਿੰਦੇ ਨੇ ਮਰਦਾਨਿਆ ਮੈਂ ਤਾਂ ਉਹੀ ਹਾਂ, ਇਹ ਤਾਂ ਅੰਦਰ ਦੀ ਬਿਰਤੀ ਹੈ, ਜਿਉਂ ਜੀ ਬਿਰਤੀ ਹੋਈ ਹੀ ਜਾਂਦੇ। ਕਹਿੰਦਾ ਇਹ ਕਿਵੇਂ ਹੋ ਸਕਦਾ, ਸਰੀਰ ਇੱਕ ਇੱਕ ਤਾਂ ਕੁਰਾਈ, ਇੱਕ ਤਾਂ ਭਗਤ। ਜਦੋਂ ਮਹਾਰਾਜ ਪਟਨੇ ਗਿਆ ਉੱਥੇ ਲਾਲ ਦਿੱਤਾ, ਕਹਿਣ ਲੱਗੇ ਜਾ ਓਏ ਭਾਈ ਸਾਹਿਬ ਨੂੰ ਕਹਿੰਦੇ ਨੇ ਲੈ ਆ ਵੇਚ ਕੇ ਪ੍ਰਸ਼ਾਦਾ, ਤੁਹਾਨੂੰ ਸਭ ਨੂੰ ਪਤਾ ਹੈ। ਪ੍ਰਸ਼ਾਦਾ ਛਕ ਲਓ ਗਿਆ, ਕਿਸੇ ਨੇ ਮੂਲੀ ਮੁੱਲ ਪਾਇਆ, ਕਿਸੇ ਗਾਜਰ ਪਾਇਆ, ਕਿਸੇ ਦੋ ਗਜ ਕੱਪੜਾ ਪਾਇਆ, ਕਿਸੇ ਨੇ ਕਿਹਾ ਮਠਿਆਈ ਲੱਡੂ ਲੈ ਜਾ, ਇੱਕ ਮਿਲਿਆ ਉਹਨੇ 100 ਰੁਪਇਆ ਰੱਖ ਕੇ ਮੱਥਾ ਟੇਕ ਕੇ, ਕਿਹਾ ਉਹਦੀ ਕੀਮਤ ਕੋਈ ਨਹੀਂ। ਹੋ ਆ ਗਿਆ ਵਾਪਸ ਹੱਸਦਾ ਆਇਆ, ਨਾਲੇ ਪੈਸੇ 100 ਰੁਪਇਆ ਥੋੜਾ ਹੁੰਦਾ ਜੀ, ਉਸ ਵੇਲੇ 100 ਰੁਪਇਆ ਕਹਿ ਰਿਹਾ, ਹੱਸਦਾ ਆਇਆ। ਮਹਾਰਾਜ ਕਹਿੰਦੇ ਹੱਸਣਾ ਕਿਉਂ ਏ? ਕਹਿੰਦਾ ਬਸ ਤੇਰੀਆਂ ਖੇਡਾਂ ਤੋਂ ਕੁਰਬਾਨ ਜਾਵਾਂ, ਲਾਲ ਵਾਪਸ ਲੈ ਆ। ਬਾਜ਼ਾਰ ਵਿੱਚ ਅੱਜ ਮੈਂ ਕੌਤਕ ਦੇਖਿਆ, ਕਿਸੇ ਨੇ ਇਹਦੀ ਮੂਲੀ ਕੀਮਤ ਪਾਈ, ਕਿਸੇ ਨੇ ਗਾਜਰ ਪਾਈ, ਕਿਸੇ ਨੇ ਲੱਡੂ ਪਾਇਆ, ਕਿਸੇ ਨੇ ਕੱਪੜਾ ਪਾਇਆ, ਕਿਸੇ ਨੇ ਕੁਝ ਪੈਸੇ। ਕਹਿੰਦਾ ਇੱਕ ਟੱਕਰਿਆ ਉਹਨੇ ਮੱਥਾ ਟੇਕ ਕੇ ਕਹਿ ਦਿੱਤਾ ਦਰਸ਼ਨ ਭੇਟਾ ਕੀ 100 ਰੁਪਈਆ ਹੈ। ਹੱਸ ਕੇ ਕਹਿਣ ਲੱਗੇ ਤੇਰੇ ਸਵਾਲ ਦਾ ਉੱਤਰ ਹੈ, ਤੁਸੀਂ ਕਹਿੰਦੇ ਸੋ ਕਿਤੇ ਗਾਲਾਂ ਕੱਢਦੇ ਆ, ਕਿਤੇ ਜੀਆਂ ਆ ਕਹਿੰਦੇ ਆ, ਕਿਤੇ ਸਿਫਤਾਂ। ਕਹਿਣ ਲੱਗੇ ਜਿਨ੍ਹਾਂ ਨੂੰ ਗੁਣਾਂ ਦੀ ਕਦਰ ਹੈ ਉਹ ਦੇਖਣ ਦੇ ਵੀ ਮੱਥੇ ਟੇਕ ਦਿੰਦੇ ਆ ਮਰਦਾਨਿਆਂ, ਜਿਨ੍ਹਾਂ ਨੂੰ ਕਦਰ ਕੋਈ ਨੀ ਚੇਤੇ ਰੱਖੀ, ਕੀਮਤ ਦਾ ਪਤਾ ਨੀ, ਉਹ ਕੇਵਲ ਮੂਲੀਆਂ ਤੇ ਗਾਜਰੀ ਮੁੱਲ ਪਾਉਂਦੇ। ਇਹ ਧਰਮ ਦੀ ਦੁਨੀਆਂ ਵਿੱਚ ਹੈ ਜੀ। ਮੈਂ ਬੇਨਤੀ ਕਰਾਂਗਾ, ਗੁਰੂ ਸਾਹਿਬ ਕਹਿੰਦੇ ਆ ਕਿ ਸਭ ਤੋਂ ਪਹਿਲੀ ਗੱਲ ਗੁਣਵੰਤੀ, ਗੁਣਾਂ ਨੂੰ ਗ੍ਰਹਿਣ ਕਰੋ, ਜਿੱਥੇ ਜਾਏ ਬਈਏ ਭਲਾ ਕਰੇ ਕਹੀਏ। ਗੁਰੂ ਸਾਹਿਬ ਨੇ ਸ਼ਬਦ ਵਰਤਿਆ ਕਿ ਜਿੱਥੇ ਵੀ ਜਾਈਏ ਭਲਾ ਕਹਿਣ ਦੀ ਜਾਚ ਸਿੱਖੀਏ, ਜਿਹੜਾ ਗੁਣ ਉਹਨੂੰ ਲੈ ਲਈਏ, ਔਗਣ ਨੂੰ ਤਿਆਗ ਦੀਏ। ਕੱਲ੍ਹ ਨੂੰ ਇਸ ਲੜੀ ਨੂੰ ਥੋੜਾ ਜਿਹਾ ਹੋਰ ਮੈਂ ਅੱਗੇ ਬੇਨਤੀ ਕਰਨੀ, ਗੁਣਵੰਤੀ ਜਿਹੜਾ ਨਾ, ਕਿਉਂਕਿ ਨੁਕਸ ਕੱਢਣੇ ਬੜੇ ਸੌਖੇ ਨੇ ਜੀ, ਬਹੁਤ ਸੌਖੇ ਨੇ। ਮੈਂ ਇੱਕ ਵਾਰ ਕਿਹਾ ਸੀ ਕਿਸੇ ਨੇ ਵਿਚਾਰੇ ਨੇ ਬੜੀ ਮਿਹਨਤ ਕਰਕੇ ਪੇਂਟਿੰਗ ਬਣਾਈ, ਤੇ ਉਹਨੇ ਨਾਲ ਡਾਇਰੀ ਰੱਖ ਦਿੱਤੀ ਵੀ ਜਿਹੜਾ ਇਹ ਚ ਘਾਟ ਦੱਸ ਦਿਓ, ਸਾਰੇ ਜਿੰਨੇ ਲੱਗੇ ਉਹਨੂੰ ਰਜਿਸਟਰ ਭਰ ਦਿੱਤਾ ਸ਼ਾਮ ਤੱਕ। ਉਹਨੇ ਦੂਜੇ ਦੇ ਨਾਲ ਬੁਰਸ਼ ਵੀ ਰੱਖ ਦਿੱਤੇ, ਰੰਗ ਵੀ ਰੱਖ ਦਿੱਤਾ, ਤੇ ਥੱਲੇ ਲਿਖ ਦਿੱਤਾ ਜਿਹੜੇ ਜਿਹੜੇ ਔਗਣ ਕੱਢ ਕੇ ਗਏ ਨਾ ਨਵੀਂ ਮੂਰਤ ਬਣਾ ਕੇ ਦਿਖਾ ਦੇ। ਯਾਦ ਰੱਖਿਓ ਔਗਣ ਕੱਢਣੇ ਬੜੇ ਸੌਖੇ ਆ, ਮਾਰਬਲ ਤਾਂ ਅਰਬਾਂ ਰੁਪਈਆ ਦਾ ਹੁੰਦਾ, ਕੀੜੀ ਤਾਂ ਕੱਲੀ ਸੁਰਾਖ ਹੀ ਵਹਿੰਦੀ ਹੈ ਨਾ। ਛੱਜ ਬਣੀਏ ਛਾਨਣੀ ਨਾ ਬਣੀਏ, ਮੈਂ ਬੜੇ ਪੇਂਡੂ ਸ਼ਬਦ ਵਰਤਣਾ। ਇਹਦਾ ਛੱਜ ਦਾ ਮਤਲਬ ਇਹ ਨਹੀਂ ਕਿ ਲੋਕਾਂ ਨੂੰ ਛੱਟਣਾ ਹੈ, ਆਪਾਂ ਕਈ ਵਾਰੀ ਪਿੰਡਾਂ ਕਹਿੰਦੇ ਛੱਜ ਚ ਪਾ ਕੇ ਛੱਟਿਆ ਇਹਨੇ ਸਾਨੂੰ, ਇਹ ਤੇ ਛੱਜ ਦਾ ਮਤਲਬ ਹੈ ਛੱਜ ਨੇ ਜਦੋਂ ਬੀਬੀਆਂ ਛੱਟਦੀਆਂ ਸਨ ਨਾ ਜੀ, ਉਹਦੀ ਬਣਤਰ ਇਹੋ ਜਿਹੀ, ਜਦੋਂ ਉੱਤੇ ਉਹਨੂੰ ਸੱਟਣਾ ਦਾਣੇ ਨੂੰ, ਜਿਹੜਾ ਰੋੜ ਸੀ ਇਹ ਅੱਗੇ ਤੁਰ ਜਾਣੇ, ਮਿੱਟੀ ਬਾਹਰ ਨਿਕਲ ਜਾਣੀ, ਦਾਣੇ ਪਿੱਛੇ ਆ ਜਾਣੇ। ਛੱਜ ਬਣ ਓਏ, ਛੱਡ ਪੜਾ ਰੋੜ ਕਿਸੇ ਦੇ ਕੀ ਨੇ, ਤੂੰ ਗੁਣ ਇਕੱਠੇ ਕਰ ਤੇ ਛਾਨਣੀ ਨਾ ਬਣੀ। ਮੇਰੀ ਫਿਰ ਬੇਨਤੀ, ਛੱਜ ਬਣ, ਛਾਨਣੀ ਕਈ ਵਾਰੀ ਸਭ ਕੁਝ ਥੱਲੇ ਸੜ ਦਿੰਦੀ ਹੈ, ਬੁਰਾਦਾ ਹੀ ਸਾਂਭ ਕੇ ਰੱਖਦੀ।
0: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ ਸੱਤੋ ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।
2: प्रोग्राम का यह हिस्सा तुहाडे तक परमजीत पलाहा डेजर्डिन इंश्योरेंस एजेंट दे सहयोग नाल पहुंचाया जा रहा है।
3: इना तो किसी तरह दी इंश्योरेंस जिवें लाइफ डिसेबिलिटी ऑटो होम मोटरबाइक बोट अते होर बिजनेस इंश्योरेंस बारे जानकारी लैण लई तुसी परमजीत पलाहा जी नूं 403-554-4444
2: यानी 403-554-4444 ते संपर्क कर सकदे हो। परमजीत पलाहा जी दे ऑफिस दा पता है यूनिट नंबर 210-2332 32nd Avenue North East Calgary। प्रोग्राम दा ए हिस्सा तुहाडे तक रियो बैंक्वेट हाल दे सहयोग नाल पहुंचाया जा रहा है। इना तो किसी भी तरह दे ब्याह शादी दे प्रोग्राम बर्थडे पार्टी जां होर फंक्शन संबंधी हाल बुक करन दी जानकारी लैण लई तुसी रियो बैंक्वेट हाल नूं 403-633-2000 यानी 403-633-2000 ते संपर्क कर सकदे हो। रियो बैंक्वेट हाल दा पता है यूनिट नंबर 2850 होपवेल प्लेस नॉर्थ ईस्ट कैलगरी।
4: प्रोग्राम दा ए हिस्सा खालसा कलेक्शन दे सहयोग नाल पहुंचाया जा रहा है। इना कोल सभ्याचारक अते धार्मिक जिवें कि गुटका साहब गतका अते दुमाला शस्त्र ककार हर प्रकार दे म्यूजिक इंस्ट्रूमेंट्स दस्तारां छोटी बच्चियां दे सूट सरब लो दे पांडे फुलकारियां अते लोईयां वर्गियां वस्तां उपलब्ध हन। और जानकारी लई 587-917-0807 ते कॉल करो। खालसा कलेक्शन दा पता नोट करो। सेकंड फ्लोर यूनिट नंबर 3210-4310-104 Avenue नॉर्थ ईस्ट कैलगरी। प्रोग्राम दा ए हिस्सा तुहाडे तक एग्जोटिक एक्सटीरियर्स ग्रुप दे सहयोग नाल पहुंचाया जा रहा है। किसे भी तरह दी साइडिंग रूफिंग सॉफ्ट फेशिया जेम्स हार्डी ईव स्ट्रॉफ अते स्मार्ट बोर्ड दे काम कराउण दी जानकारी लई एग्जोटिक एक्सटीरियर्स ग्रुप नूं कॉल कर सकदे हो 403-710-0007 403-710-0007।
5: सत साहिब, क्या आप अपने जीवन में सुख शांति और समाधान चाहते हैं? क्या आप नशा पारिवारिक कलह और जीवन की परेशानियों से मुक्ति पाना चाहते हैं? तो अवश्य पढ़ें जगत गुरु तत्वदर्शी संत रामपाल जी महाराज द्वारा लिखित अनमोल पुस्तकें ज्ञान गंगा जीने की राह व गीता तेरा ज्ञान अमृत। ये सभी पुस्तकें पंजाबी उर्दू मराठी व अन्य भाषाओं में भी उपलब्ध है। ये पुस्तकें पूर्ण परमात्मा सच्ची भक्ति विधि और मोक्ष का मार्ग सरल भाषा में समझाती हैं। लाखों लोगों ने इन्हें पढ़कर अपने जीवन में सकारात्मक बदलाव पाया है। कनाडा में ये पुस्तकें बिल्कुल निःशुल्क मंगवाने के लिए आज ही हमारी वेबसाइट jagatgururampalji.org पर जाएं या 3065818061 पर संपर्क करें।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੌਫਟ ਫਿਸ਼ ਜਾਂ ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

0: ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd ਸਟਰੀਟ, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਧੰਨ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦਾ ਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਪਾਕ ਪਵਿੱਤਰ ਬਖਸ਼ਾਂ ਵਾਲੀ ਧਰਤੀ ਉਸ ਅਸਥਾਨ ਤੋਂ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਜੋ ਹੁਕਮ ਬਖਸ਼ਿਸ਼ ਕੀਤਾ ਹੈ ਉਹ ਹੈ ਸਾਹਿਬ ਗੁਰੂ ਰਾਮਦਾਸ ਪਿਤਾ ਦੇ ਬਚਨ ਸੂਈ ਰਾਗ ਅੰਦਰ 731 ਸਤਿਗੁਰਾਂ ਦਾ ਅੰਗ ਹੈ। ਅੱਜ ਦੇ ਬਖਸ਼ਾਂ ਭਰੇ ਹੁਕਮ ਦੇ ਅੰਦਰ ਜੋ ਕੁਝ ਸਤਿਗੁਰਾਂ ਨੇ ਬਚਨ ਕੀਤੇ ਉਹਦੀ ਵਿਚਾਰ ਪ੍ਰਾਰੰਭ ਕਰੀਏ। ਰਹਾਓ ਦੀ ਪੰਕਤੀ ਦੇ ਅੰਦਰ ਸਤਿਗੁਰਾਂ ਨੇ ਇੱਕ ਬਚਨ ਕਿਹਾ ਹੈ, ਆਪਣੇ ਗੁਰੂ ਨੂੰ ਮਨ ਤੇ ਤਨ ਭੇਟਾ ਕੀਤਾ ਹੈ ਤੇ ਸਿਰ ਵੇਚਿਆ ਹੈ ਤੇ ਬੜਾ ਮਹਿੰਗਾ ਵੇਚਿਆ ਹੈ। ਬਹੁਤ ਵਾਰੀ ਗੁਰਬਾਣੀ 'ਚ ਸ਼ਬਦ ਹੁੰਦਾ ਹੈ ਸਿਰ ਵੇਚਣ ਦੀ ਗੱਲ, ਇਹਦੇ ਮਗਰ ਰਾਜ ਕੀ ਕਾਰਨ? ਸਤਿਗੁਰਾਂ ਦਾ ਇੱਕ ਇੱਕ ਬਚਨ ਗੁਰੂ ਕੇ ਪਿਆਰੋ ਸਾਡੀ ਜ਼ਿੰਦਗੀ ਨੂੰ ਰੱਬ ਤੱਕ ਲੈ ਜਾਣ ਦੀ ਸਮਰੱਥਾ ਸ਼ਕਤੀ ਰੱਖਦਾ, ਪਰ ਵਿਰਲੇ ਭਾਗਾਂ ਵਾਲੇ ਉਹਦੇ ਨਾਲ ਤੁਰਦੇ ਕਾਰਨ ਕਿਧਰੇ ਸਤਿਗੁਰੂ ਜੀ ਆਖਦੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਸਾਡੇ ਨਾਲ ਖੇਡ ਖੇਡਣੀ ਤੇ ਸਿਰ ਤਲੀ ਤੇ ਧਰ ਕੇ ਲਿਆਓ। ਆਨੰਦ ਸਾਹਿਬ ਦਾ ਬਚਨ ਪੜ੍ਹਦੇ ਹੋ ਤੇ ਗੁਰੂ ਅਮਰਦਾਸ ਪਿਤਾ ਦੇ ਬਚਨ ਨੇ, ਐਸਾ ਸਤਿਗੁਰ ਜੀ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ। ਸਿਰ ਸੌਂਪ ਦਿਓ, ਇਹ ਕੀ ਕਹਾਣੀ ਗੁਰੂ ਕੀ ਸੰਗਤ? ਇੱਕ ਤਾਂ ਇਸ ਦੀ ਵਿਆਖਿਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਰੇਗੀ। ਸਿਰ ਕਿਵੇਂ ਸਤਿਗੁਰੂ ਨੂੰ ਦਈਏ, ਇਹਦੇ ਬਦਲੇ ਅੱਜ ਸ਼ਬਦ ਵਰਤਿਆ ਗਰੀਬ ਅਨੁਵਾਦ ਪਿਤਾ ਜੀ ਨੇ, ਮੈਂ ਮਨ ਤਨ ਅਰਪ ਧਰਿਓ ਗੁਰ ਆਗੈ ਸਿਰ ਵੇਚ ਲਿਓ। ਸਿਰ ਵੇਚਿਆ ਏ, ਮੁੱਲ ਮਹਿੰਗਾ ਪਰ ਇਹਦਾ ਮੁੱਲ ਬਹੁਤ ਮਿਲਿਆ ਹੈ। ਸਾਡੇ ਸਿਰ ਦੇ ਅੰਦਰ ਖਨ ਸੋਚਾਂ, ਸਾਡੇ ਸਿਰ ਵਿੱਚ ਦੁਨੀਆਂ ਨੇ ਤਿੰਨ ਚੀਜ਼ਾਂ ਪਾ ਦਿੱਤੀਆਂ ਅਤੇ ਲਗਾਤਾਰ ਪਾ ਰਹੀ ਹੈ। ਜਿੰਨਾ ਚਿਰ ਉਹ ਤਿੰਨ ਚੀਜ਼ਾਂ ਸਾਡੇ ਸਿਰ ਵਿੱਚ ਹੋਣਗੀਆਂ ਅਸੀਂ ਕਦੇ ਸੁਖੀ ਨਹੀਂ ਹੋ ਸਕਦੇ, ਭਾਵੇਂ ਕੋਈ ਗਰੀਬ ਹੈ ਅਤੇ ਭਾਵੇਂ ਕੋਈ ਅਮੀਰ ਹੈ। ਭੁਲੇਖਾ ਹੈ, ਮਹਾਰਾਜ ਨੇ ਨਰਪਤ ਰਾਜਿਆਂ ਦੀ ਗੱਲ ਕੀਤੀ ਹੈ, ਵੱਡੇ ਵੱਡੇ ਵੀ। ਤਿੰਨ ਚੀਜ਼ਾਂ ਸਾਨੂੰ ਦੁਨੀਆਂ ਦਿੰਦੀ ਹੈ ਗੁਰੂ ਕੇ ਪਿਆਰੂ, ਜਿਹੜਾ ਬੀਤ ਚੁੱਕਾ ਸਮਾਂ ਸਾਡੀ ਜ਼ਿੰਦਗੀ ਦਾ ਸਾਨੂੰ ਪਛਤਾਵੇ ਖਾਨ, ਕਾਸ਼ ਮੈਂ ਬੱਚਿਆਂ ਲਈ ਇੰਨੀ ਮਿਹਨਤ ਕਰਦਾ ਰਿਹਾ, ਮੇਰੇ ਆਖੇ ਨਹੀਂ ਲੱਗਦੇ। ਕਿਧਰੇ ਬੱਚਿਆਂ ਦਾ ਬੱਚੇ ਪਛਤਾ ਰਹੇ ਖਨ, ਸਾਡੇ ਮਾਪੇ ਕਿਹੋ ਜਿਹੇ? ਮਿੱਤਰ ਨੇ ਮੇਰੇ ਨਾਲ ਚੰਗਾ ਨਹੀਂ ਕੀਤਾ, ਪਾਰਟਨਰ ਨੇ ਚੰਗਾ ਨਹੀਂ ਕੀਤਾ, ਕੁਛ ਨਾ ਕੁਛ ਬਹਾਨਾ ਹੈ। ਹਰ ਬੰਦਾ ਬੀਤ ਚੁੱਕੇ ਸਮੇਂ 'ਤੇ ਪਛਤਾਤਾਪ ਕਰ ਪਿਆ ਹੈ, ਇਹ ਸਾਡੇ ਸਿਰ ਵਿੱਚ ਹਮੇਸ਼ਾ ਰਹਿੰਦਾ ਹੈ। ਮੈਂ ਕਿਸੇ ਦਾ ਬੁਰਾ ਨਹੀਂ ਕੀਤਾ, ਮੇਰੇ ਨਾਲ ਖੋਇਆ, ਪਛਤਾ ਰਿਹਾ ਹੈ। ਦੂਸਰੀ ਗੱਲ, ਆਉਣ ਵਾਲੇ ਸਮੇਂ ਦਾ ਸਾਨੂੰ ਡਰ ਹੈ, ਪਤਾ ਨਹੀਂ ਕੱਲ੍ਹ ਸਾਡਾ ਕੀ ਬਣੇਗਾ, ਪਤਾ ਨਹੀਂ ਸਾਡੀ ਜ਼ਿੰਦਗੀ ਕਿਹੋ ਜਿਹੇ ਖੂਹ ਖਾਤੇ 'ਚ ਪੈਗੀ, ਚੰਗੀ ਰਹੇਗੀ ਕਿ ਨਹੀਂ। ਹੈ ਕੁਛ ਨਹੀਂ, ਅਜੇ ਆਇਆ ਨਹੀਂ, ਪਰ ਡਰੇ ਹੋਏ ਹਾਂ। ਹੁਣ ਸਾਡੇ ਕੋਲ ਕੀ ਇਸ ਵਕਤ? ਇੱਕ ਸ਼ਿਕਾਇਤ, ਕਿਸੇ ਦੇ ਕੋਲ ਖਲੋ ਜਾਓ, ਦੁਨੀਆਂ ਦੀ ਗੱਲ ਚਾਹੇ ਰੱਬ ਦੀ, ਹਰ ਬੰਦਾ ਸ਼ਿਕਾਇਤਾਂ ਨਾਲ ਭਰਿਆ ਪਿਆ ਹੈ। ਸ਼ਿਕਾਇਤ ਹਮੇਸ਼ਾ ਹੰਕਾਰ 'ਚੋਂ ਨਿਕਲਦੀ, ਮੈਂ ਸਿਆਣਾ ਅਤੇ ਦੂਸਰੇ ਅਣਜਾਣ, ਉਹਨਾਂ ਨੂੰ ਪਤਾ ਹੀ ਨਹੀਂ, ਐਵੇਂ ਹੀ ਸ਼ਿਕਾਇਤ ਕਰੀ ਜਾਣੀ ਨਿੱਕੀਆਂ ਨਿੱਕੀਆਂ ਗੱਲਾਂ 'ਤੇ। ਗੁਰੂ ਕੇ ਪਿਆਰਿਓ, ਸੋਚੋ, ਜਿਹੜੇ ਸਿਰ ਵਿੱਚ ਜਾਂ ਪਛਤਾਵੇ ਦਾ ਭਾਰ ਹੋਵੇ, ਜਾਂ ਉਹਦੇ ਅੰਦਰ ਸ਼ਿਕਾਇਤਾਂ ਹੀ ਗਿਲੇ ਅਤੇ ਸ਼ਿਕਵੇ ਭਰੇ ਖੋਣ ਅਤੇ ਡਰ ਹੋਵੇ, ਉਹ ਬੰਦਾ ਕਦੇ ਸ਼ਾਂਤ ਹੋ ਸਕਦਾ ਹੈ? ਕਦੇ ਸੁਖੀ ਹੋ ਸਕਦਾ ਹੈ? ਮਹਾਰਾਜ ਕਹਿੰਦੇ, ਦੇਖ, ਇੱਕ ਚੀਜ਼ ਅਸੀਂ ਤੈਨੂੰ ਦੇਣ ਲੱਗੇ ਹਾਂ,
ਜੇ ਤੂੰ ਉਹ ਚੀਜ਼ ਆਪਣੀ ਜ਼ਿੰਦਗੀ 'ਚ ਤੂੰ ਰੱਖ ਲੈ ਕੋਲ ਆਪਣੇ ਸਿਰ ਵਿੱਚ ਪਾ ਲਵੇਂ, ਉਹ ਸਿਰ ਤੇ ਜਦੋਂ ਪੈ ਗਈ ਤੇ ਸਿਰ ਸਾਡਾ ਉਹ ਹੈਗਾ, ਉਹ ਤੂੰ ਸਿਰ ਸਾਨੂੰ ਵੇਚਦੇ ਜੋ ਕੁਝ ਅਸੀਂ ਕਹਿੰਦੇ ਹਾਂ ਨਾ ਉਹ ਕੁਝ ਕਰਨਾ ਸ਼ੁਰੂ ਕਰ ਦਿਓ। ਆਪਣੀਆਂ ਸੋਚਾਂ, ਆਪਣੇ ਫਿਕਰ, ਆਪਣੀ ਸਿਆਣਪ, ਜੋ ਕੁਝ ਵੀ ਤੁਹਾਡੇ ਕੋਲ ਸਿਆਣਪ ਵੀ ਤੁਹਾਨੂੰ ਬਹੁਤ ਚੰਗੀ ਲੱਗਦੀ, ਛੱਡ ਦਿਓ। ਉਸ ਦੀ ਜਗ੍ਹਾ ਤੇ ਸਤਿਗੁਰੂ ਜੀ ਜੋ ਕਹਿੰਦੇ ਨੇ ਉਹ ਸ਼ਬਦ ਨੂੰ ਪਾ ਲਓ। ਮਹਾਰਾਜ ਜੀ ਥੋੜਾ ਇਹਨੂੰ ਖੋਲੋ। ਗੁਰੂ ਅਮਰਦਾਸ ਸਾਹਿਬ ਜੀ ਦਾ ਇੱਕ ਬਚਨ ਧਿਆਨ ਵਿੱਚ ਲਿਆਇਆ ਜੀ। ਗੁਰੂ ਸਾਹਿਬ ਕਹਿੰਦੇ ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ। ਕਹਿੰਦੇ ਸਾਡਾ ਸੇਵਕ ਜਿਹਨੇ ਬਣਨਾ ਹੈ ਨਾ ਉਹ ਆਪਣਾ ਸਿਰ ਉਤਾਰ ਦੇਵੇ। ਮਹਾਰਾਜ ਜੀ ਸਿਰ ਕਿਰਪਾਨ ਨਾਲ ਵੱਢ ਕੇ ਤੁਹਾਨੂੰ ਦੇਣਾ ਹੈ? ਨਹੀਂ ਮਹਾਰਾਜ, ਕਹਿੰਦੇ ਉਹ ਇੱਕੋ ਵਾਰੀ ਘਟਨਾ ਘਟੀ ਸੀ ਅਨੰਦਪੁਰ ਸਾਹਿਬ। ਅਸੀਂ ਤੁਹਾਨੂੰ ਰੋਜ਼ ਇਹ ਬਚਨ ਸੁਣਾਉਂਦੇ ਹਾਂ, ਅਸੀਂ ਤੁਹਾਡਾ ਰੋਜ਼ ਸਿਰ ਮੰਗਦੇ ਹਾਂ ਅਤੇ ਹਰ ਪਲ ਮੰਗਦੇ ਹਾਂ। ਸੇਵਕ ਆਪਣੇ ਕੋਲ ਸਿਰ ਰੱਖਦਾ ਹੀ ਨਹੀਂ ਜਿਹਨੇ ਸੇਵਾ ਕਰਨੀ। ਗੁਰੂਖਾਨੀਅਤ ਦੀ ਬੋਲੀ ਕਹਿ ਪਿਆਰਿਓ, ਉਹਦੇ ਫਾਰਮੂਲੇ ਤਰੀਕੇ ਵੱਖਰੇ ਹੁੰਦੇ ਦੱਸਦੇ ਨੇ। ਅਗਲੀ ਪੰਕਤੀ ਇਹ ਸਿਰ ਕਿਵੇਂ ਉਤਾਰੀਦਾ। ਸਿਰ ਵੇਚ ਕੇ ਮੁੱਲ ਮਹਿੰਗਾ ਇਹਦਾ ਮਿਲਿਆ, ਸਿਰ ਵੇਚਣਾ ਕਿਵੇਂ ਤੇ ਮੁੱਲ ਕੀ ਲੈਣਾ ਇਹਦੇ ਬਦਲੇ? ਅੱਜ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਰਪਾ ਕੀਤੀ, ਉਹ ਗੁਰੂ ਅਮਰਦਾਸ ਸਾਹਿਬ ਦਾ ਬੱਚਾ ਨੇ। ਹਜ਼ੂਰ ਕਹਿੰਦੇ ਸਤਿਗੁਰ ਕਾ ਭਾਣਾ ਮੰਨ ਲੈ ਇੱਕ ਗੱਲ, ਦੂਸਰੀ ਸ਼ਬਦ ਰੱਖੈ ਉਰਧਾਰ। ਦੋ ਚੀਜ਼ਾਂ ਜੀ ਕਹਿੰਦੇ ਸਦਾ ਅੰਦਰ ਵਾਹਿਗੁਰੂ ਸ਼ਬਦ ਨੂੰ ਰੱਖਣ ਦੀ ਕੋਸ਼ਿਸ਼ ਕਰੋ। ਰੱਖਣ ਦੀ ਕੋਸ਼ਿਸ਼ ਕਰਾਂਗੇ ਜੇ ਪਹਿਲਾਂ ਜਪਾਂਗੇ, ਉਹਨੇ ਅੰਦਰ ਨਹੀਂ ਰਹਿਣਾ। ਭਾਣਾ ਮੰਨਣ ਦਾ ਇਹ ਨਹੀਂ ਮਤਲਬ ਹੁੰਦਾ ਕੋਈ ਘਾਟਾ ਪੈ ਗਿਆ, ਮੌਤ ਹੋ ਗਈ, ਪਹਿਲਾਂ ਜ਼ੋਰ ਲਾਇਆ ਰੋਏ ਕਲਪੇ ਮੁੜ ਕੇ ਭਾਣਾ ਕਹਿ ਦਿੱਤਾ। ਸਤਿਗੁਰੂ ਜੀ ਦਾ ਭਾਣਾ ਮਤਲਬ ਹੁੰਦਾ ਏ ਜਦੋਂ ਸਤਿਗੁਰੂ ਨੂੰ ਪਿਆਰ ਕਰੀਏ, ਸਿੱਖੀ ਦੇ ਰਾਹ ਤੇ ਤੁਰੀਏ। ਗੁਰੂ ਨੇ ਕਿਹਾ ਤੂੰ ਨਿਤਨੇਮ ਕਰਨਾ ਏ, ਅੰਮ੍ਰਿਤ ਆਦਿ ਖੋਣਾ, ਨਾਮ ਜਪਣਾ ਏ। ਮਨ ਨੇ ਕਹਿਣਾ ਏ ਵੀ ਮਨ ਤੇ ਲੱਗਦਾ ਕੋਈ ਨਹੀਂ, ਇਹ ਕਰਾਂ ਕਿ ਨਾ ਕਰਾਂ? ਕਹਿੰਦੇ ਤੈਨੂੰ ਤੇ ਸੋਚਣ ਦਾ ਅਧਿਕਾਰ ਦਿੱਤਾ ਹੀ ਨਹੀਂ, ਤੈਨੂੰ ਤੇ ਕਰਨ ਨੂੰ ਕਿਹਾ ਏ। ਭਾਣੇ ਵਿੱਚ ਆ, ਤੂੰ ਪਹਿਲਾਂ ਨੇਮ ਨਿਭਾ, ਅਗਲੀ ਗੱਲ ਨਾ ਕਰ ਮਨ ਲੱਗਦਾ ਕਿ ਨਹੀਂ ਲੱਗਦਾ। ਮਨ ਲੱਗੇ ਨਾ ਲੱਗੇ ਉਹਦਾ ਹੁਕਮ ਏ ਨਿਤਨੇਮ ਕਰਨ ਦਾ, ਤੇ ਕਰਨਾ ਹੀ ਏ। ਸੰਗਤ ਚ ਆਉਣ ਦਾ ਹੁਕਮ, ਅੰਮ੍ਰਿਤ ਵੇਲੇ ਉੱਠਣ ਦਾ, ਇਹਦੇ ਵਿੱਚੋਂ ਹੀ ਤੇ ਉਹਨੇ ਲੱਗਣਾ ਸੀ, ਪਹਿਲਾਂ ਹੀ ਛੱਡ ਕੇ ਬਹਿ ਜਾਂਦੇ ਹਾਂ। ਦੂਸਰੀ ਗੱਲ, ਗੁਰੂ ਕੀ ਸੰਗਤ, ਬਾਹਰੋਂ ਜ਼ਿੰਦਗੀ ਵਿੱਚ ਦੁੱਖ ਵੀ ਆਉਣੇ ਅਤੇ ਸੁੱਖ ਵੀ ਆਉਣੇ, ਚੰਗੇ ਦਿਨ ਵੀ ਆਉਂਦੇ ਅਤੇ ਮਾੜੇ ਵੀ। ਜੇ ਚੰਗੇ ਦਿਨ ਆਏ ਅਤੇ ਮਾੜੇ, ਲਗਾਤਾਰ ਆਪਣਾ ਨੇਮ ਨਿਭਾਉਣਾ ਅਤੇ ਗੁਰੂ ਨਾਲ ਪਿਆਰ ਵਿੱਚ ਵਾਧਾ ਕਰੀ ਜਾਣਾ, ਰੁਕਣਾ ਨਹੀਂ, ਸਵਾਲ ਨਹੀਂ ਕਰਨਾ ਮੇਰੇ ਤੇ ਦੁੱਖ ਕਿਉਂ ਆ ਗਏ, ਮੇਰੀਆਂ ਚਾਰ ਮੰਗਾਂ ਪੂਰੀਆਂ ਹੋਈਆਂ, ਪੰਜਵੀਂ ਕਿਉਂ ਨਹੀਂ ਖੋ ਰਹੀ? ਜਿੱਦ ਕਰਾਂਗੇ ਤੇ ਅਸੀਂ ਉਹਦੇ ਸਿਰ ਨਹੀਂ ਦਿੱਤਾ, ਅਜੇ ਸਿਰ ਵਿੱਚ ਦੁਨਿਆਵੀ ਖਿਆਲ, ਆਪਣੀ ਸਿਆਣਪ ਸਾਂਭੀਏ। ਸਾਡਾ ਅੰਦਰ ਕਹਿੰਦਾ ਗੁਰੂ ਨੂੰ ਨਹੀਂ ਪਤਾ ਮੇਰੇ ਤੇ ਦੁੱਖ ਆਇਆ ਏ, ਗੁਰੂ ਨੇ ਕਿਉਂ ਦਿੱਤਾ ਏ? ਜਿੱਥੇ ਕਿਉਂ ਆ ਗਿਆ ਉਹ ਕਦੇ ਸਿਰ ਨਹੀਂ ਦੇ ਸਕਦਾ, ਕਿਉਂ ਸ਼ਬਦ ਨਹੀਂ ਖੁੰਦਾ? ਸਿਰ ਦੇਣ ਦੀ ਕਹਾਣੀ ਜੇ ਸੰਗਤ ਜੀ ਬੜੇ ਸਿੰਪਲ ਜੇ ਸ਼ਬਦਾਂ ਵਿੱਚ ਕਹਿਣ ਦਾ ਯਤਨ ਕਰਨ ਲੱਗਾ ਵਾਂ ਸਮਝਾਉਣ ਲਈ। ਮਹਾਰਾਜ ਕਹਿੰਦੇ ਕੁਛ ਵੀ ਖੂਨ ਖਲਾਤ ਚੰਗੇ ਮਾੜੇ, ਗੁਰੂ ਰਾਮਦਾਸ ਸਾਹਿਬ ਜੀ ਦਾ ਹੀ ਬਚਨ ਨੇ। ਹਜ਼ੂਰ ਕਹਿੰਦੇ ਜੇ ਸੁਖ ਦੇ ਤਾਂ ਤੁਜੇ ਅਰਾਦੀ,

ਮਨਾਈ ਹਲਾਤ ਜਿਖੋ ਜੇ ਮਰਜ਼ੀ ਖੋਣ ਲਗਾਤਾਰ ਸਤਿਗੁਰੂ ਦੇ ਦੱਸੇ ਰਾਹ ਤੇ ਤੁਰੇ ਰਹਿਣਾ ਅੰਦਰ ਸ਼ਿਕਾਇਤ ਨੂੰ ਜਨਮ ਨਹੀਂ ਦੇਣ ਦੇਣਾ ਮੇਰੇ ਤਲਗੀਆਂ ਵਾਲੇ ਨੇ ਪੁੱਤਰਾਂ ਦੀ ਲਾਸ਼ ਨਹੀਂ ਠੰਡੀ ਹੋਈ ਮਾਛੀਵਾੜੇ ਪਹੁੰਚ ਕੇ ਉੱਥੇ ਕੋਈ ਗਿਲਾ ਤੇ ਸ਼ਿਕਵਾ ਨਹੀਂ ਕੀਤਾ ਤੱਤੀ ਤਵੀ ਤੇ ਬੈਠ ਕੇ ਨਹੀਂ ਕੀਤਾ ਭਾਈ ਤਾਰੂ ਸਿੰਘ ਜੀ ਨੇ ਖੋਪੜ ਲਵਾ ਲੱਗਿਆ ਕੋਈ ਗਿਲਾ ਨਹੀਂ ਕੀਤਾ ਸਾਡੇ ਵਿੱਚ ਕੇਵਲ ਚਾਰ ਦਿਨ ਪੈਸੇ ਘੱਟ ਗਏ ਤੇ ਅਸੀਂ ਗਿਲਾ ਤੇ ਸ਼ਿਕਵਾ ਕਰਦੇ ਹਾਂ ਸਿਰ ਨਹੀਂ ਦਿੱਤਾ ਜਿਸ ਦਿਨ ਸਿਰ ਦੇ ਲਿਆ ਤੇ ਇਹਦੇ ਬਦਲੇ ਕੀ ਮਿਲੇਗਾ ਮੈਂ ਬਾਅਦ ਵਿੱਚ ਬੇਨਤੀ ਕਰਦਾ ਸਿਰ ਕਿਵੇਂ ਦਿੱਤਾ ਜਾਂਦਾ ਸਤਿਗੁਰ ਕਾ ਭਾਣਾ ਮਨ ਲੈ ਗੁਰੂ ਸਾਹਿਬ ਕਹਿੰਦੇ ਮਨ ਲੱਗੇ ਨਾ ਲੱਗੇ ਤੁਰੇ ਰਹੀਏ ਬਾਹਰ ਦੇ ਹਾਲਾਤ ਚੰਗੇ ਮਾੜੇ ਦਿਨ ਆਉਣ ਤੁਰੇ ਰਹੀਏ ਤੀਸਰਾ ਸੇਵਕ ਦੀ ਪਰਿਭਾਸ਼ਾ ਹੈ ਪਿਆਰਿਓ ਉਹ ਹੈ ਭਾਈ ਅੰਦਰ ਜਿਹੜੀਆਂ ਦੋ ਚੀਜ਼ਾਂ ਤੇ ਕਹਿਣੀ ਇਹ ਇਸ ਤੋਂ ਇਲਾਵਾ ਜ਼ਿੰਦਗੀ ਨੂੰ ਇੰਜ ਸਮਝਿਆ ਜਾਵੇ ਜਿਵੇਂ ਆਪਾਂ ਖੇਡ ਵਿੱਚ ਖੇਡੀਦਾ ਹੈ ਨਾ ਤੇ ਖੇਡਦਿਆਂ ਪੂਰਾ ਧਿਆਨ ਰੱਖੀਦਾ ਮਾੜਾ ਜਿਹਾ ਧਿਆਨ ਪਾਸੇ ਗਿਆ ਨਹੀਂ ਤੇ ਮੈਂ ਹਾਰਿਆ ਨਹੀਂ ਕਹਿੰਦੇ ਗੁਰੂ ਕੇ ਬਚਨ ਨੂੰ ਪੂਰੀ ਬਰੀਕੀ ਨਾਲ ਲੈਣਾ ਕਿਸੇ ਨੂੰ ਛੋਟਾ ਨਹੀਂ ਲੈਣਾ ਤੇ ਚੌਥਾ ਨਿਮਰਤਾ ਵਿੱਚ ਰਹਿਣਾ ਹੈ ਸਾਹਿਬ ਕਹਿੰਦੇ ਇਹ ਤਾਂ ਆਏ ਜੇਕਰ ਸਿਮਰਨ ਕਰਾਂਗੇ ਇਹਨਾਂ ਗੱਲਾਂ ਦੀ ਸਮਝ ਤਾਂ ਪੈਣੀ ਸ਼ਬਦ ਰੱਖੇ ਉਰਤਾਰ ਜਦੋਂ ਅੰਦਰ ਸ਼ਬਦ ਰੱਖਾਂਗੇ ਓਨੀ ਮਨ ਲਾਣਾ ਹੈ ਓਨੀ ਦੁੱਖ ਸੁੱਖ ਵਿੱਚ ਸਾਨੂੰ ਸਥਿਰ ਰੱਖਣਾ ਹੈ ਓਨੀ ਗੁਰੂ ਕੇ ਪਿਆਰਿਓ ਸਾਡੇ ਅੰਦਰ ਲਗਾਤਾਰ ਨਿਮਰਤਾ ਨੂੰ ਪੈਦਾ ਕਰਨਾ ਹੈ ਸਾਰੇ ਗੁਣ ਆਉਣਗੇ ਪਰ ਉਸ ਤੋਂ ਪਹਿਲਾਂ

ਵਾਕ ਦੇ ਅੰਦਰ ਸ਼ਬਦ ਹੋਏਗਾ ਤੇ ਫਿਰ ਉਹਦੇ ਭਾਣੇ ਵਿੱਚ ਜਿਹੜਾ ਰਵੇ, ਜੋ ਕੁਛ ਜ਼ਿੰਦਗੀ ਚ ਮਰਜ਼ੀ ਉਤਰਾਅ ਚੜਾ ਆਉਣ, ਲਗਾਤਾਰ ਉਹ ਸ਼ਬਦ ਬੰਨ ਕੇ ਰੱਖੇਗਾ। ਸਿਰ ਬਾਹਰੋਂ ਨਹੀਂ ਉਤਾਰ ਕੇ, ਸਿਰ ਦੇ ਅੰਦਰ ਇੱਕ ਆਪਾ ਬਣਿਆ ਝੂਠਾ, ਸਿਰ ਦੇ ਅੰਦਰ ਸਿਆਣਪਾਂ ਦੀ ਪੰਡ, ਉਹਨੂੰ ਪਰਾਂ ਕਰੀਏ। ਮੈਂ ਇੱਕ ਦੋ ਸਾਖੀ ਤੁਹਾਡੇ ਸਾਹਮਣੇ ਰੱਖਦਾ, ਸ਼ਾਇਦ ਉਹਦੇ ਨਾਲ ਛੇਤੀ ਸਮਝ ਗੋਚਰੇ ਗੱਲ ਪਵੇ। ਆਮ ਇੱਕ ਜਪਜੀ ਸਾਹਿਬ ਚ ਬਚਨ ਪੜ੍ਹਦੇ ਹੋ ਨਾ, ਗਾਵੀਏ ਸੁਣੀਏ, ਮਨ ਰੱਖੀਏ ਭਾਉ ਦੁੱਖ ਪਰਖਾਰ, ਸੁੱਖ ਘਰ ਲੈ ਜਾਏ। ਭਈ ਦੁੱਖ ਛੱਡ ਜਾਓ, ਸਤਿਗੁਰੂ ਕਹਿੰਦੇ ਸੁੱਖ ਲੈ ਜਾਓ। ਤੁਹਾਨੂੰ ਦੁੱਖ ਛੱਡਣ ਦੀ ਜੇ ਜਾਚ ਆ ਗਈ ਤੇ ਸੁੱਖ ਉਸੇ ਵਕਤ ਲੈ ਜਾਂਗੇ। ਪਰ ਦੁੱਖ ਕੋਈ ਚੀਜ਼ ਥੋੜਾ ਜਿਹੜੇ ਅਸੀਂ ਇੱਥੇ ਢੇਰੀ ਲਾ ਜਾਂਗੇ। ਦੁੱਖ ਤੇ ਅੰਦਰ ਇੱਕ ਪੀੜਾ ਹੈ, ਇੱਕ ਮਹਿਸੂਸ ਕਰ ਕਿਸੇ ਚੀਜ਼ ਨੂੰ, ਦੁੱਖ ਕਿਵੇਂ ਛੱਡਾਂਗੇ? ਇੱਕੋ ਵਕਤ ਘਟਨਾ ਘਟਦੀ, ਸਿਰ ਵੇਚਣਾ, ਦੁੱਖ ਛੱਡਣੇ, ਸੁੱਖ ਲਿਜਾਣਾ, ਇਹ ਕੀ ਚੀਜ਼ਾਂ ਨੇ? ਇੱਕੋ ਹੀ ਫਾਰਮੂਲਾ ਜੇ ਉਹਦਾ ਪਹਿਲਾਂ ਜਪਜੀ ਸਾਹਿਬ ਚ ਦੱਸਿਆ, ਪਹਿਲਾਂ ਗਾਵੋ, ਵੱਧ ਤੋਂ ਵੱਧ ਪਰਮੇਸ਼ਰ ਦੇ ਗੁਣ ਗਾਵੋ। ਜੋ ਗਾਉਂਦੇ ਹੋ ਫਿਰ ਉਹਨੂੰ ਸੁਣੋ, ਆਪ ਧਿਆਨ ਲਾਓ। ਤੀਜਾ, ਉਹਦੇ ਨਾਲ ਪਿਆਰ ਪੈਦਾ ਕਰੋ, ਉਹਦੇ ਵਿੱਚ ਇਹ ਕਿਰਿਆ ਵਾਪਰੇਗੀ, ਦੁੱਖ ਤੁਸੀਂ ਦੇ ਲਓਗੇ ਤੇ ਸੁੱਖ ਆ ਜਾਣਗੇ। ਸਿਰ ਵੇਚਣ ਦੀ ਵੀ ਬਿਲਕੁਲ ਇਸੇ ਤਰ੍ਹਾਂ। ਇੱਕ ਦਿਨ ਨਾ ਜੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਆਪਣੇ ਜਿੱਥੇ ਰਖਾਇਸ਼ ਬਿਰਾਜਮਾਨ ਨੇ, ਬਾਜ਼ਾਰ ਗਲੀ ਲੰਘ ਰਹੇ, ਇੱਕ ਸੱਜਣ ਹੋਕਾ ਦੇ ਰਿਹਾ, ਹੋਕੇ ਵਿੱਚ ਉਹ ਕੁਝ ਵੇਚ ਰਿਹਾ ਹੈ। ਵੇਚਣ ਦੀ ਅੱਜ ਗੱਲ ਚੱਲੀ। ਗੁਰੂ ਰਾਮਦਾਸ ਸਾਹਿਬ ਕਹਿੰਦੇ ਸਿਰ ਵੇਚ ਦਿਓ, ਹਾਂ ਉਹਦੇ ਬਦਲੇ ਮੁੱਲ ਕੀ ਮਿਲੇਗਾ? ਕਹਿੰਦੇ ਹੁਣ ਫਿਕਰ ਲਏ ਜੇ ਨਾ ਦੁਨੀਆਂ ਦੀ ਸਿਆਣਪ ਨਾਲ, ਜੇ ਸਿਰ ਗੁਰੂ ਨੂੰ ਵੇਚ ਦਿੱਤਾ, ਜਿਉਂਦਾ ਜਾਗਦਾ ਪਰਮਾਤਮਾ ਉਹਦੇ ਬਦਲੇ ਮਿਲੇਗਾ। ਏਡੀ ਵੱਡੀ ਚੀਜ਼, ਇੰਨਾ ਮੁੱਲ ਪੈ ਸਕਦਾ ਸਿਰ ਦਾ? ਰੱਬ ਨੂੰ ਲੱਭਦੇ ਹਾਂ, ਸਤਿਗੁਰੂ ਕਹਿੰਦੇ ਰੱਬ ਤੁਹਾਡੇ ਸੀਸ ਵਿੱਚ ਪ੍ਰਤੱਖ ਤੁਰੇਗਾ, ਬੈਠੇਗਾ, ਦੀਦਾਰ ਦੇਵੇਗਾ, ਉਹਦੀ ਖਜੂਰੀ ਵਿੱਚ ਹੋਗੇ। ਇਹ ਗੱਲਾਂ ਵੈਸੇ ਗੁਰਬਾਣੀ ਰੋਜ਼ ਦੱਸਦੀ, ਪਰ ਧਿਆਨ ਨਹੀਂ ਕਰੀਦਾ ਉਹਨਾਂ ਵੱਲ। ਗੁਰੂ ਕਲਗੀਆਂ ਵਾਲੇ ਪਿਤਾ ਦੇ ਬਾਜ਼ਾਰ ਵਿੱਚ ਪਿੱਛੇ ਇੱਕ ਸੱਜਣ ਵੇਚਦਾ ਹੈ, ਤੇ ਵੇਚਦਾ ਕਦੇ ਕਹਿੰਦਾ ਸਿਰ ਲੈ ਲਓ, ਕਦੇ ਕਹਿੰਦਾ ਮੇਰੀ ਜਿੰਦ ਲੈ ਲਓ। ਜਿੰਦ ਵੇਚਣ ਆਇਆ, ਸਤਿਗੁਰੂ ਜਾਣਦੇ ਨੇ ਇਹ ਵੱਖਰੀ ਚੀਜ਼ ਵੇਚ ਰਿਹਾ ਈ। ਬਾਰੀ ਖੋਲੇ, ਪੁੱਛਿਆ ਸੱਜਣਾ ਤੇਰਾ ਨਾਮ? ਜੀ ਭਾਈ ਨੰਦ ਲਾਲ ਜੀ। ਕੀ ਵੇਚਣ ਆਇਆ ਈ? ਸਿਰ ਵੇਚਣ ਆਇਆ ਜੀ, ਸੀਸ ਲੈ ਲਓ। ਜਿੰਦ ਵੇਚਣ ਆਇਆ, ਜਿੰਦ ਲੈ ਲਓ, ਉਹਦੇ ਬਦਲੇ ਕੀ ਚਾਹੁੰਦਾ ਏ, ਮੁੱਲ ਕੀ ਰੱਖਿਆ ਈ? ਸਮਝਾਉਣ ਦਾ ਢੰਗ ਸੀ ਕੈਸਾ ਪਿਆਰਾ। ਕਹਿਣ ਲੱਗੇ ਜੀ, ਮੁੱਲ ਇਹ ਰੱਖਿਆ ਏ, ਮੇਰੇ ਸਮਰੱਥ ਗੁਰੂ ਦੀ ਇੱਕ ਦ੍ਰਿਸ਼ਟੀ ਪੈ ਜਾਵੇ ਰੋਜ਼ ਇਸ ਭਾਈ ਨੰਦ ਲਾਲ ਸਾਹਿਬ ਤੇ, ਉਹਦੇ ਬਦਲੇ ਮੈਂ ਆਪਣੀ ਜਿੰਦ ਤੇ ਇਹ ਸਿਰ ਦਿੰਦਾ ਹਾਂ। ਮਹਾਰਾਜ ਖੱਸੇ, ਕਹਿਣ ਲੱਗੇ ਅਜੇ ਪੂਰੀ ਸਮਝ ਨਹੀਂ ਆਈ। ਇੱਕ ਚੀਜ਼ ਦੀ ਤੇ ਸਮਝ ਆ ਗਈ ਵੀ ਸਿਰ ਵੇਚਣਾ ਹੀ, ਜਿੰਦ ਵੇਚਣੀ ਏ, ਮੁੱਲ ਉਹਦੇ ਪਰਮਾਤਮਾ ਤੇ ਸਤਿਗੁਰੂ ਦੀ ਨਜ਼ਰ ਲੈਣੀ ਏ। ਪਰ ਇਹ ਨਹੀਂ ਪਤਾ ਲੱਗਾ, ਇਹ ਚੀਜ਼ਾਂ ਜ਼ੁਬਾਨ ਤੋਂ ਬੋਲ ਕੇ ਨਹੀਂ ਹੁੰਦੀਆਂ, ਇਹ ਅੰਦਰੋਂ ਹੀ ਅੰਦਰ ਸੌਦਾ ਹੁੰਦਾ ਹੈ। ਕਹਿਣ ਲੱਗੇ ਤੇਰਾ ਅੰਦਰ ਅਜੇ ਮੈਲਾ, ਜਿਹੜੀ ਤੂੰ ਵੇਚਣਾ ਹੈ ਨਾ ਚੀਜ਼, ਇਹਦੇ ਵਿੱਚ ਅਜੇ ਮੈਂ ਬੋਲਦੀ ਏ, ਮੇਰਾ ਸਿਰ ਲੈ ਲਓ, ਮੇਰੀ ਜਿੰਦ ਲੈ ਲਓ। ਕਿੰਨੀ ਬਰੀਕੀ ਵਿੱਚ ਗੱਲ ਪਿਆਰਿਓ, ਸਤਿਗੁਰੂ ਜੀ ਮੈਨੂੰ ਦੱਸੋ, ਇਹ ਮੈਲੀ ਮਤ, ਮੈਲੀ ਸੋਚ, ਮੈਲਾ ਸਿਰ, ਮੈਲੀ ਜਿੰਦ, ਇਹਨੂੰ ਕਿਵੇਂ ਧੋਵਾਂ? ਤੇ ਗੁਰੂ ਗੋਬਿੰਦ ਸਿੰਘ ਪਿਤਾ ਜੀ ਕਹਿਣ ਲੱਗੇ, ਇਹਨੂੰ ਧੋਣ ਦਾ ਤਰੀਕਾ ਏ, ਸਾਧ ਸੰਗਤ ਇਹ ਜੂਠੇ ਬਰਤਨ ਮਾਂਜਿਆ ਕਰੋ, ਸਾਧ ਸੰਗਤ ਦੇ ਜੋੜੇ ਝਾੜਿਆ ਕਰੋ, ਸਾਧ ਸੰਗਤ ਦੇ ਚਰਨਾਂ ਨੂੰ ਰੱਬ ਦੇ ਪਿਆਰਿਆਂ ਦੇ ਚਰਨ ਸਮਝ ਕੇ ਚਰਨਾਂ ਨੂੰ ਧੋਵੋ। ਅਤ ਦੀ ਨਿਮਰਤਾ ਵਿੱਚ ਜਦੋਂ ਜਾਓਗੇ, ਇਹ ਚੀਜ਼ਾਂ ਨੀਵੇਂ ਖੋ ਕੇ ਮਿਲਦੀਆਂ ਨੇ।
ਵੇਖਦੇ ਹੋ ਨਾ ਆਪਣੇ ਆਵਲ ਮੀਟਰ ਲਾ ਕਰੀਏ ਸਾਡਾ ਅੰਦਰ ਕਹਿੰਦੇ ਮੈਂ ਪਾਠ ਬੜਾ ਕਰਦਾ ਵਾ ਪਰ ਸੁਣੀ ਨੀ ਗਈ ਅਜੇ ਤੇ ਤੇਰੇ ਅੰਦਰ ਅਹੰਕਾਰ ਇੰਨਾ ਭਰਿਆ ਤੂੰ ਤੇ ਦਾਵਾ ਕਰਨੇ। ਸਤਿਗੁਰੂ ਕਹਿੰਦੇ ਜਿਹੜਾ ਸਿਰ ਵੇਚਣ ਦੀ ਕਹਾਣੀ ਹੈ ਇਹਦਾ ਜਵਾਬ ਦਿੱਤਾ ਜੋ ਹੁਕਮਨਾਮਾ ਸਾਹਿਬ ਦੇ ਅੰਦਰ ਗੁਰੂ ਰਾਮਦਾਸ ਸਾਹਿਬ ਕਹਿੰਦੇ ਇੱਕ ਸੰਗਤ ਦੀ ਧੂੜ ਮੰਗੋ ਤੇ ਇੱਕ ਨਾਮ ਮੰਗੋ। ਆਪਾਂ ਲੜੀਵਾਰ ਇੱਕ ਇੱਕ ਪੰਕਤੀ ਦੇ ਅਰਥ ਵਿਚਾਰਾਂਗੇ ਕੇਂਦਰੀ ਭਾਵ ਸਾਂਝਾ ਕਰਾਂ। ਹੋਇਆ ਕਿ ਜਦੋਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਬਚਨ ਹੋਇਆ ਭਾਈ ਆਨੰਦ ਲਾਲ ਸਾਹਿਬ ਜਦੋਂ ਬਸ ਬਚਨ ਮੰਨ ਕੇ ਚਲੇ ਗਏ ਦਿਨ ਰਾਤ ਸੇਵਾ ਵਿੱਚ ਗੜੂੰਦ ਕਈ ਦਿਨ ਗੁਜ਼ਰ ਗਏ। ਸਿੱਖਾਂ ਨੇ ਪੁੱਛਿਆ ਭਾਈ ਆਨੰਦ ਲਾਲ ਸਾਹਿਬ ਤੁਹਾਡਾ ਸੌਦਾ ਹੋ ਗਿਆ ਗੁਰੂ ਗੋਬਿੰਦ ਸਿੰਘ ਪਿਤਾ ਜੀ ਦੇ ਨਾਲ ਸਿਰ ਵੇਚਣ ਗਏ ਸਾਜੇ ਉਹਦੇ ਬਦਲੇ ਉਹਦੀ ਮੇਰਾ ਭਰੀ ਨਿਗਾਹ ਮਿਲ ਗਈ ਜੇ ਜੀ ਮਿਲ ਗਈ ਹੈ ਸੌਦਾ ਖੋ ਗਿਆ ਹੋ ਗਿਆ ਕਿਵੇਂ ਹੋਇਆ ਸਾਨੂੰ ਦੱਸੋਗੇ। ਕਹਿਣ ਲੱਗੇ ਮੈਂ ਇੱਕ ਦਿਨ ਰੋਜ਼ ਸੇਵਾ ਕਰਦਿਆਂ ਕਰਦਿਆਂ ਮੇਰਾ ਧਿਆਨ ਲੋਕਾਂ ਵੱਲੋਂ ਖਟਿਆ ਦਿਨੇ ਰਾਤ ਅੰਦਰ ਗੁਰੂ ਕਾ ਸ਼ਬਦ ਤੇ ਪਿਆਰ ਦੀਆਂ ਤਰੰਗਾਂ ਸਨ ਆਪਣਾ ਤੇ ਬਗਾਨਾ ਨਹੀਂ ਸੀ ਦਿਸਦਾ ਨਸ਼ਾ ਜਿਹਾ ਚੜਿਆ ਰਹਿੰਦਾ ਬਸ ਸੇਵਾ ਵੱਲ ਧਿਆਨ ਤੇ ਸਿਮਰਨ ਵੱਲ। ਇੱਕ ਦਿਨ ਗੁਰੂ ਗੋਬਿੰਦ ਸਿੰਘ ਪਿਤਾ ਜੀ ਆਏ ਜਦੋਂ ਆਏ ਨਾ ਸੰਗਤ ਨੂੰ ਮਿਲਦੇ ਗਿਲਦੇ ਤੁਰੇ ਜਾਂਦੇ ਮੇਰੇ ਕੋਲੋਂ ਲੰਘ ਗਏ ਮੈਂ ਵੇਖਿਆ ਹੀ ਨਹੀਂ। ਜਦੋਂ ਮਹਾਰਾਜ ਮੇਰੇ ਤੋਂ ਥੋੜਾ ਅੱਗੇ ਲੰਘ ਗਏ ਨਾ ਤੇ ਮੈਨੂੰ ਕਿਸੇ ਸਿੱਖ ਨੇ ਹੱਥ ਲਾ ਕੇ ਕਿਹਾ ਸਤਿਗੁਰੂ ਜੀ ਆਏ ਸਨ ਕੋਲੋਂ ਲੰਘ ਗਏ ਤੂੰ ਮੱਥਾ ਹੀ ਨਹੀਂ ਟੇਕਿਆ। ਕਹਿੰਦੇ ਮੈਂ ਇੱਕਦਮ ਸਿਰ ਚੁੱਕਿਆ ਤੇ ਹੱਥ ਜੋੜੇ ਮੇਰਾ ਧਿਆਨ ਗੁਰੂ ਗੋਬਿੰਦ ਸਿੰਘ ਪਿਤਾ ਜੀ ਵੱਲ ਤੇ ਗੁਰੂ ਗੋਬਿੰਦ ਸਿੰਘ ਪਿਤਾ ਜੀ ਰੁਕ ਗਏ ਰੁਕ ਕੇ ਉਹਨਾਂ ਧੌਣ ਕਮਾਈ ਧੌਣ ਕਮਾ ਕੇ ਮੇਰੇ ਵੱਲ ਤੱਕਿਆ ਮੇਰੇ ਵੱਲ ਵੇਖ ਕੇ ਮੁਸਕਰਾ ਕੇ ਛਿਣ ਦੇ ਅੰਦਰ ਉਹਨਾਂ ਨੇ ਧੌਣ ਕਮਾ ਕੇ ਸਿੱਧੀ ਕਰ ਲਈ। ਉਹ ਜਦੋਂ ਉਹਨਾਂ ਨੇ ਧੌਣ ਕਮਾ ਕੇ ਮੇਰੇ ਵੱਲ ਦ੍ਰਿਸ਼ਟੀ ਪਾਈ ਧੌਣ ਕਮਾਈ ਉਹਨੇ ਵਿੱਚ ਹੀ ਸੌਦਾ ਖੋ ਗਿਆ। ਕਿਵੇਂ ਹੋਇਆ ਕਹਿੰਦੇ ਉਸ ਦ੍ਰਿਸ਼ਟੀ ਨਾਲ ਅੰਦਰ ਜੋ ਕੁਝ ਮੇਰੇ ਸੀ ਕੂੜ ਕਬਾੜ ਉਹ ਕੱਢ ਕੇ ਲੈ ਗਏ ਤੇ ਸਦਾ ਲਈ ਜਿਉਂਦਾ ਜਾਗਦਾ ਪਰਮਾਤਮਾ ਮੇਰੇ ਅੰਦਰ ਬਿਠਾ ਗਏ। ਜਿੰਦ ਲੈ ਗਿਆ ਜਿੰਦ ਤਾਂ ਮਾਖੀ ਸੀ ਜਿਹੜਾ ਮੇਰਾ ਪ੍ਰੀਤਮ ਕਹਿੰਦੇ ਹੁਣ ਮੈਂ ਨਹੀਂ ਰਹਿ ਗਿਆ ਹੁਣ ਕੇਵਲ ਤੂੰ ਖੋ ਗਿਆ ਵਾ। ਪੜ੍ਹਦੇ ਆ ਨਾ ਭਗਤ ਜੀ ਦਾ ਸ਼ਬਦ ਹਜ਼ੂਰ ਕਹਿੰਦੇ ਕਬੀਰ ਤੂੰ ਤੂੰ ਕਰਤਾ ਤੂੰ ਖੁਆ ਮੁਝ ਮੈਂ ਰਖਾ ਨਾ ਖੋ ਜਬ ਆਪਾ ਪਰ ਕੰਮ ਮਿਟ ਗਿਆ ਜਤ ਦੇਖਾਂ ਤਤ ਤੋ। ਇਸ ਤਰ੍ਹਾਂ ਸਿਰ ਦਿੱਤਾ ਜਾਂਦਾ ਹੈ ਕਿ ਆਪਾਂ ਤਿਆਰ ਸਿਰ ਵੇਚਣ ਨੂੰ ਨਹੀਂ ਤਿਆਰ ਨਹੀਂ ਖੁੰਦਾ ਹਰ ਸਿੱਖ ਜੇ ਤਿਆਰ ਹੋ ਜਾਏ ਮੈਂ ਇਹ ਕੰਮ ਕਰਨਾ ਹੀ ਸੇਵਾ ਤੇ ਸਿਮਰਨ ਉਹਦੇ ਵਿੱਚੋਂ ਹੀ ਸਿਰ ਭੇਟ ਹੋਣ ਆਈ। ਮਹਾਰਾਜ ਜੀ ਨੇ ਬੱਚਿਆਂ ਨੂੰ ਕਹਿ ਕੇ ਲੜੀ ਆਪਾਂ ਸ਼ੁਰੂ ਕਰੀ ਇਹ ਕਥਾ ਸਾਹਿਬ ਕਹਿੰਦੇ ਸਤਿਗੁਰ ਪੁਰਖ ਮਿਲਾਏ ਅਵਗਣ ਵਿਕਣਾ ਗੁਣ ਰਮਾ ਬਲਰਾਮ ਜੀਓ। ਕਹਿੰਦੇ ਔਗਣ ਵੇ ਆਪਣੇ ਵੇਚ ਲਓ ਗੁਰੂ ਕੋਲ ਆ ਕੇ ਤੇ ਗੁਣ ਲੈ ਲਓ। ਕਿਵੇਂ ਕਹਿੰਦੇ ਤੁਸੀਂ ਸਿਮਰਨ ਕਰਦੇ ਜਾਓਗੇ ਉਹਦੇ ਵਿੱਚ ਇੱਕੋ ਵਕਤ ਔਗਣ ਅੰਦਰੋਂ ਨਿਕਲ ਜਾਣੇ ਤੇ ਪਰਮੇਸ਼ਰ ਦੇ ਗੁਣ ਅੰਦਰ ਆ ਜਾਣੇ। ਸਿਰ ਵੇਚਣਾ ਪਿਆਰਿਓ ਇਹਦੇ ਲਈ ਮਿਹਨਤ ਤੇ ਮੁਸ਼ਕਤ ਕਰਨੀ ਪੈਂਦੀ ਸਾਡੀ ਸਾਰੀ ਸੋਚ ਧਰਤੀ ਦੇ ਨਾਲ ਤੁਰਨਾ ਸਿੱਖੀਏ। ਉੱਚਾ ਜਾਣਾ ਨਹੀਂ ਉੱਚਾ ਗੁਰੂ ਜਾਂਦਾ ਉੱਚੇ ਚੜ੍ਹਨ ਲਈ ਮਿਹਨਤ ਬਹੁਤ ਕਰਨੀ ਪੈਂਦੀ। ਤੁਸੀਂ ਥੋੜਾ ਜਿਹਾ ਉੱਚਾ ਰੱਬ ਵੱਲ ਧਿਆਨ ਕਰਦੇ ਹੋ ਲੋਕ ਤੇ ਰਿਸ਼ਤੇਦਾਰ ਤੇ ਪਰਿਵਾਰ ਰੋਕਦਾ ਹੀ ਕੰਮ ਵੀ ਕਰਨੇ ਨੇ ਕੰਮ ਛੁੱਟਦੇ ਨਹੀਂ ਕੰਮਾਂ ਚ ਸਗੋਂ ਬਰਕਤ ਵੱਧ ਪੈਂਦੀ ਹੈ। ਆਖੋ

ਅਰਥ ਹੁੰਦਾ ਹੈ ਦਲ ਸਮੂਹ, ਦਲ ਹੁੰਦੀ ਗਰੀਬੀ। ਕਹਿੰਦੇ ਜਦੋਂ ਨਾ ਮੈਂ ਪਰਮਾਤਮਾ ਦਾ ਨਾਮ ਜਪਿਆ ਪੁਰਖੋਤਮ ਸਭ ਤੋਂ ਉੱਚੇ ਪਰਮਾਤਮਾ ਦਾ, ਤੇ ਕਹਿੰਦੇ ਮੇਰੇ ਸਾਰੇ ਦੁੱਖ ਤੇ ਦਲਿੱਦਰ ਜਿੰਨੇ ਸਮੂਹ ਸੀ ਉਹ ਸਾਰੇ ਹੀ ਖਤਮ ਹੋ ਗਏ। ਇਹ ਬਚਨ ਗੁਰੂ ਰਾਮਦਾਸ ਸਾਹਿਬ ਜੀ ਦੇ ਨੇ। ਮਤਲਬ ਜੇ ਆਪਾਂ ਇਸ ਨਾਮ ਨੂੰ ਪਿਆਰ ਕਰਾਂਗੇ ਤੇ ਸਾਡੇ ਦੁੱਖ ਦਲਿੱਦਰ ਖਤਮ ਹੋਣਗੇ। ਪਰ ਸਾਡਾ ਮਨ ਤੇ ਸਵਾਲਾਂ ਦੀਆਂ ਪੰਡਾਂ ਸਾਂਭਦਾ ਹੈ, ਉਹਨਾਂ ਦੇ ਜਵਾਬ ਭਾਲਦਾ ਹੈ। ਨਾਮ ਜਪ ਕੇ ਦੁੱਖ ਨਹੀਂ ਦੂਰ ਕਰਾਉਣਾ ਚਾਹੁੰਦਾ। ਜਿੰਨਾ ਚਿਰ ਸਮਝਦੇ ਹੋ ਉਹਨਾਂ ਚਿਰ ਉਹ ਕੰਮ ਕਰ ਲਓ। ਕਈ ਵਾਰ ਸੱਜਣ ਕਹਿੰਦੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਪਿਤਾ ਦੇ ਅਰਥ ਪੜਾਂਗੇ ਇਕੱਲੇ ਇਕੱਲੇ ਸ਼ਬਦ ਤੇ, ਫਿਰ ਅਸੀਂ ਸਹਿਜ ਪਾਠ ਕਰਾਂਗੇ। ਇੱਕ ਪਾਸੇ ਤੇ ਚੰਗਾ ਅਰਥ ਆਉਣੇ ਚਾਹੀਦੇ ਨੇ, ਪਰ ਦੂਜੇ ਪਾਸੇ ਪਿਆਰਿਓ ਅਰਥ ਪੜ ਕੇ ਸਿਆਣਪ ਨਾ ਇਕੱਠੀ ਸਿਰ ਵਿੱਚ ਕਰ ਲਿਓ। ਨਿਤਨੇਮ ਵਧਾਓ, ਸਿਮਰਨ ਵਧਾਓ, ਉਹਦੇ ਵਿੱਚੋਂ ਅਰਥ ਦਿਮਾਗ ਵਿੱਚ ਨਹੀਂ ਤੁਹਾਡੀ ਜ਼ਿੰਦਗੀ ਚ ਆਉਣਗੇ। ਅਰਥ ਦਾ ਮਤਲਬ ਉਹ ਘਟਨਾ ਘਟ ਜਾਏਗੀ। ਅਰਥ ਸਮਝਣ ਤੋਂ ਬਾਅਦ ਵੀ ਤੇ ਅਜੇ ਉੱਥੇ ਖਲੋਤੇ ਆ ਜੇ ਕੀਤਾ ਕੁਝ ਨਹੀਂ। ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਦੇ ਅਰਥ ਨਾ ਸਮਝੋ, ਸੰਭਾਲ ਕੇ ਉਹਨੂੰ ਯਾਦ ਕਰੋ, ਅਸੀਂ ਬਖਸ਼ਿਸ਼ ਦਈਏ ਤੁਹਾਨੂੰ। ਤੁਸੀਂ ਗੁਰੂ ਵਾਲੇ ਬਣੋ, ਇਹਦੇ ਬਾਰੇ ਸੋਚੋ ਨਾ, ਬਣਨਾ ਚਾਹੀਦਾ ਹੈ। ਬਾਂਹ ਪਕੜਾਓ ਤੇ ਤੁਹਾਡਾ ਲੋਕ ਪਰਲੋਕ ਸਵਾਰੀਏ, ਉਹ ਕੰਮ ਕਰੀਏ ਨਾ। ਤੋ ਸਾਹਿਬ ਕਹਿੰਦੇ ਸਾਰੀ ਦੁੱਖ ਦਲਿੱਤਰ ਪਾਈ ਨਾਮ ਜਪ ਕੇ

0: ਮੰਗਾ ਦਾ ਅਰਥ ਸਮਾ ਜਾਣਾ। ਇਹ ਗੁਰੂ ਰਾਮਦਾਸ ਸਾਹਿਬ ਦੀ ਬਾਣੀ ਵਿੱਚ ਇਸ ਤਰ੍ਹਾਂ ਦੇ ਬਹੁਤ ਪਿਆਰੇ ਪਿਆਰੇ ਬਚਨ ਕਿਧਰੇ ਅੜਾੜਾ ਬਹੁਤ ਵਰਤਦੇ ਨੇ, ਪਿੱਛੇ ਸਾਜਨੜਾ, ਇੱਥੇ ਸਮੰਗਾ, ਪਿਰਗਾ, ਤੁਮਗਾ, ਦਲਗਾ, ਬੜੇ ਪਿਆਰੇ ਪਿਆਰੇ ਸ਼ਬਦ ਸਾਹਿਬਾਂ ਦੀ ਮੌਜ ਏ। ਇੱਥੇ ਗਰੀਬ ਅਨੁਵਾਦ ਪਿਤਾ ਜੀ ਦਾ ਹੁਕਮ ਏ, ਕਹਿੰਦੇ ਜਨਮ ਤੇ ਮਰਨ ਦਾ ਡਰ ਮੁੱਕ ਗਿਆ ਜੇ ਗੁਰੂ ਕੇ ਸ਼ਬਦ ਨੇ ਮੁਕਾ ਆਖਿਆ। ਜਦੋਂ ਇਹ ਮੁੱਕ ਗਿਆ, ਹਰ ਅਸਥਿਰ ਸੇਵ ਸੁਖ ਸਮੰਗਾ, ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕੀਤਾ ਤੇ ਮੈਂ ਸੁੱਖਾਂ ਵਿੱਚ ਮੇਰੀ ਸੁਰਤੀ ਸਮਾਈ ਗਈ, ਦੁੱਖ ਰਹਿ ਗਿਆ, ਸੁਰਤੀ ਸੁੱਖਾਂ ਵਿੱਚ ਸਮਾ ਗਈ।
1: ਮੇਰੇ ਮਨ ਭਜ ਰਾਮ ਨਾਮ ਅਤ ਪਿਰਗਾ।
0: ਹੁਣ ਕਹਿੰਦੇ ਆਪਾਂ ਲੋਕਾਂ ਨੂੰ ਸਮਝਾਉਂਦੇ ਰਹੇ ਨੇ, ਉਹ ਛੱਡੋ ਆਪਣੇ ਮਨ ਨੂੰ, ਕਵੋ ਭਈ ਦੇਖੋ ਮਨ ਪਿਰਗਾ ਦਰਸ਼ ਪਿਆਰਾ, ਅਤ ਦਾ ਪਿਆਰਾ ਪਰਮੇਸ਼ਰ ਦਾ ਨਾਮ ਏ, ਉਹਨੂੰ

ਸਿੱਖੋ ਤੁਸੀਂ ਨਾ ਕਿਆ ਕਰੋ, ਸਾਡੇ ਤਾਂ ਸਤਿਗੁਰੂ ਜੀ ਇੱਕ ਇੱਕ ਸ਼ਬਦ ਚ ਕਹਿੰਦੇ ਤੁਹਾਡੇ ਨੇੜੇ, ਤੇ ਜਦੋਂ ਕੋਈ ਉਹਨੂੰ ਜਪਦਾ ਤੇ ਉਹਨੂੰ ਮਹਿਸੂਸ ਹੁੰਦੇ। ਕੱਲ ਇੱਕ ਸੱਜਣ ਨੌਜਵਾਨ 32-34 ਸਾਲ ਦਾ ਕਹਿੰਦੇ 6 ਮਹੀਨਿਆਂ ਤੋਂ ਨਾਮ ਜਪਦਿਆਂ ਜੋੜੇ ਵਾਲੀ ਜਗ੍ਹਾ ਤੇ ਪ੍ਰੈਸ਼ਰ ਪੈਂਦਾ, ਦੂਸਰਾ ਅੰਦਰੋਂ ਵਾਈਬ੍ਰੇਸ਼ਨ ਬਹੁਤ ਹੁੰਦੀ। ਸਾਧੂ ਕਹਿਣ ਲੱਗਾ, ਪਰਮਾਤਮਾ ਹੱਥ ਰੱਖ ਕੇ ਕਹਿ ਰਿਹਾ ਅੰਦਰੋਂ, ਬੇਟਾ ਆ ਵੇਖ ਮੈਂ ਤੇਰੇ ਨਾਲ ਹੀ ਤੁਰਿਆ ਚਾਰੂ। ਕਦੇ ਉਹ ਤੁਰ ਕੇ ਵਿਖਾਂਦਾ, ਮੇਰਾ ਮਤਲਬ ਇਹ ਗੱਲਾਂ ਨੂੰ ਐਵੇਂ ਕਲਪਨਾ ਪਖੰਡ ਵਿੱਚ ਨਾ ਲਿਜਾਈਏ, ਉਹ ਮਹਿਸੂਸ ਕਰਾਉਂਦੇ ਆਪਣਾ ਆਪ। ਜਿਹੜੇ ਕਰਦੇ ਬੈਠੇ ਨੇ ਉਹ ਪਿਆਰਿਓ ਰੋਜ਼ ਉਹਦੀ ਖਾਜਰੀ ਖਜੂਰੀ ਨੂੰ ਮਾਣਦੇ, ਸਾਰਿਆਂ ਨੇ ਮਾਨਣਾ ਖੇ। ਕਹਿੰਦੇ ਇਸ ਗੱਲ ਨੂੰ ਰੁਕੋ ਤੇ

ਕਲ ਦਾ ਕਲ ਗਾ ਦਾ ਅਰਥ ਕਾਲਖ ਕਹਿੰਦੇ ਭਾਈ ਭਾਵੇਂ ਕੋ ਰਾਜਾ ਈ ਭਾਵੇਂ ਕੋ ਬਹੁਤ ਵੱਡਾ ਰਾਜਾ ਈ ਉਹ ਹਰ ਤਰ੍ਹਾਂ ਦੇ ਸੁੱਖ ਦੁਨੀਆਂ ਦੇ ਮਾਣਦਾ ਖੋਵੇ ਜੇ ਨਾਮ ਨਹੀਂ ਜਪਿਆ ਅੰਦਰ ਕਾਲਾ ਖੂਨ ਹੈ ਤੇ ਕਾਲਾ ਖੂਨ ਕਰਕੇ ਉਸ ਨੂੰ ਸਜਾਵਾਂ ਭੁਗਤਣੀਆਂ ਪੈਣੀਆਂ ਤੇ ਕਾਲਾ ਮੂੰਹ ਦਾ ਮਤਲਬ ਹੁੰਦਾ ਹੈ ਦੁੱਖ ਦੇਣੇ ਸਜਾਵਾਂ।

ਜਾਗਦਾਰ ਚ ਫਲ ਮਿਲਦਾ ਕਹਿ ਕਹਿੰਦੇ ਧਰਮ ਰਾਏ ਦਾ ਡੰਡਾ ਫਿਰ ਸਿਰ ਤੇ ਪੈਂਦਾ। ਡੰਡਾ ਕੋਈ ਆਮ ਡੰਡਾ ਨਹੀਂ, ਧਰਮ ਰਾਜ ਕੋਈ ਵਿਅਕਤੀ ਨਹੀਂ, ਨਿਰੰਕਾਰ ਦੀਆਂ ਤਾਕਤਾਂ ਨੇ। ਫਿਰ ਜਦੋਂ ਉਹ ਸਜਾਵਾਂ ਮਿਲਦੀਆਂ ਨੇ ਨਾ ਰੱਬ ਦਾ ਡੰਡਾ, ਸਿਆਣੇ ਬਹੁਤ ਪਿਆਰਾ ਢੰਗ ਸਮਝਾਉਂਦੇ ਨੇ। ਆਮ ਬੰਦਾ ਤੇ ਅਣਜਾਣਪੁਣੇ ਚ ਕਹਿੰਦਾ ਹੈ ਨਾ, ਰੱਬ ਕਿਹੜਾ ਮੇਰੀ ਲੱਤ ਤੋੜ ਲਏਗਾ। ਜਦੋਂ ਉਹ ਤੋੜਨ ਤੇ ਆਵੇ ਉਹ ਦਿਖਾਉਂਦਾ ਨਹੀਂ ਪਰ ਟੁੱਟੀਆਂ ਹੀ ਦਿਖਾਉਂਦਾ। ਖੈ ਅਰਦਾਸ ਕਰੀਏ ਕਦੇ ਕਿਸੇ ਦੇ ਮੂੰਹ ਤੋਂ ਇਹ ਸ਼ਬਦ ਨਾ ਨਿਕਲੇ ਵੀ ਵੇਖੀ ਜਾਏਗੀ ਰੱਬ ਦੀ ਮਾਰ ਕਿਹਨੂੰ ਪੈ ਜੇ ਪਿਆਰੇ ਉਹਦੀ ਕੋਈ ਜ਼ਿੰਦਗੀ। ਸਾਹਿਬ ਕਹਿੰਦੇ ਨਾਮ ਤੋਂ ਬਗੈਰ ਇਹ ਸਜਾਵਾਂ ਵੱਡਿਆਂ ਨੂੰ ਵੀ ਮਿਲਣਗੀਆਂ ਤੇ ਛੋਟਿਆਂ ਨੂੰ। ਨਾਮ ਤੋਂ ਬਗੈਰ ਇਹ ਜ਼ਿੰਦਗੀ ਬੜੀ ਮਾੜੀ।

ਮਤਲਬ ਇਹ ਪ੍ਰਤਪਾਲਕ ਹੈ। ਕਹਿੰਦੇ ਅਰਦਾਸ ਕਰੋ ਕਿ ਮੇਰੇ ਪ੍ਰਮਾਤਮਾ ਮੈਨੂੰ ਰੱਖ ਲਓ, ਰੱਖ ਲਓ ਕਿਰਪਾ ਕਰਕੇ ਮੈਨੂੰ, ਮੈਂ ਤੁਹਾਡਾ ਇੱਕ ਨਿੱਕਾ ਜਿਹਾ ਜਨ ਤੰਗ ਕਿਰਮ ਆ, ਤੁਹਾਡੀ ਸ਼ਰਨ ਵਿੱਚ ਆਇਆ, ਮੇਰੀ ਲਾਜ ਰੱਖੋ। ਸੇਵਾ ਸਿਮਰਨ ਕਰਕੇ ਇਹ ਚੀਜ਼ ਨਿਕਲੇ, ਡਿੱਗ ਪਈਏ ਦਾਤਾ, ਮੈਂ ਜਿੰਨਾ ਕੁ ਕਰ ਸਕਦਾ ਵਾ ਮੈਂ ਪੂਰਾ ਕੀਤਾ ਤੇ ਕਰਾਂਗਾ, ਪਰ ਮੇਰਾ ਭਲਾ ਤਾਂ ਖੋਣਾ ਜੇ ਤੁਸੀਂ ਮੈਨੂੰ ਸ਼ਰਨ ਵਿੱਚ ਰੱਖ ਲਓਗੇ। ਸਾਰਾ ਕੁਝ ਕਰਕੇ ਅੰਦਰ ਨਿਮਰਤਾ ਆਵੇ, ਦਾਵੇ ਨਾ ਆਉਣ, ਅਹੰਕਾਰ

ਅਰਥੇ ਤੇਰੇ ਖੇਮੇ ਰੇ ਵਾਹਿਗੁਰੂ ਜੀ, ਅਸੀਂ ਤੇਰੇ ਆ ਨਾ, ਸਾਨੂੰ ਨਾ ਆਪਣੇ ਸੰਤਾਂ ਦੇ ਦਰਸ਼ਨ ਦਿਓ, ਸਾਨੂੰ ਉੱਥੋਂ ਸੁੱਖ ਮਿਲਦਾ ਏ। ਆ ਸੰਤ ਰੂਹਾਂ ਕਹਿੰਦੇ ਜਿਹੜੇ ਸਤਿਗੁਰਾਂ ਦੇ ਚਰਨਾਂ ਵਿੱਚ ਬਹਿੰਦੇ, ਪਰਮੇਸ਼ਰ ਦੀ ਯਾਦ ਵਿੱਚ ਬਹਿੰਦੇ, ਕਹਿੰਦੇ ਇਹਨਾਂ ਤੋਂ ਸੁੱਖ ਮਿਲਦਾ ਜੀ, ਇਹਨਾਂ ਦਾ ਔਰਾ ਪਵਿੱਤਰ ਹੋ ਜਾਂਦਾ ਹੈ। ਉਹਨਾਂ ਨੂੰ ਵੇਖ ਕੇ ਸਾਡੇ ਵੀ ਅੰਦਰੋਂ ਕੁਝ ਸਮੇਂ ਲਈ ਸਿਆਣਪਾਂ ਨਿਕਲਦੀਆਂ, ਖਾਲੀ ਹੁੰਦਾ ਹੈ। ਕੈਸੀ ਖੇਡ ਏ ਮਹਾਰਾਜ ਕਹਿੰਦੇ, ਤੁਸੀਂ ਖਾਲੀ ਹੋਣਾ ਸਿੱਖ ਲਓ, ਭਾਰ ਅਸੀਂ ਆਪੇ ਦਿਆਂਗੇ। ਪਰ ਸਾਡੇ ਤੋਂ ਖਾਲੀ ਵੀ ਨਹੀਂ ਹੋਇਆ ਜਾਂਦਾ, ਖਾਲੀ ਗੁਰੂ

ਜੀ ਨਾਮ ਮਿਲੇ ਤੇ ਸੁਖ ਮਿਲਦਾ ਈ ਤੇ ਕੁਰਬਾਨ ਜਾਵਾਂ ਮੈਂ ਤੁਹਾਡੇ ਨਾਮ ਤੋਂ ਘੋਲ ਕਮਾਈ। ਇੱਕ ਦਿਨ ਨਾ ਜੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਬਚਨ ਕਹਿ ਦਿੱਤਾ, ਭਾਈ ਜਪਜੀ ਸਾਹਿਬ ਦਾ ਪਾਠ ਸੁਣਾਓ ਕੋਈ, ਤੇ ਸਿਰ ਵਿੱਚ ਕੇਵਲ ਜਪਜੀ ਦਾ ਪਾਠ ਹੋਵੇ, ਹੋਰ ਕੋਈ ਖਿਆਲ ਨਾ ਖੋਵੇ। ਕੋਈ ਨਾ ਉੱਠਿਆ ਤੇ ਭਾਈ ਗੋਪਾਲਾ ਜੀ ਉੱਠੇ, ਪਾਠ ਸ਼ੁਰੂ ਹੋ ਗਿਆ ਤੇ ਪਾਠ ਵਿੱਚ ਇੱਕ ਵੀ ਖਿਆਲ ਨਹੀਂ ਆਇਆ ਦੂਜਾ। ਅਖੀਰ ਚ ਸਲੋਕ ਤੇ ਜਾ ਕੇ ਇੱਕ ਖਿਆਲ ਆ ਗਿਆ, ਉਹਨੂੰ ਮਨ ਕਹੀਦਾ, ਸਿਆਣਪ ਕਹੀਦਾ। ਕਹਿੰਦੇ ਵੀ ਸੰਗਤ ਵੀ ਟਿਕ ਗਈ ਤੇ ਮਹਾਰਾਜ ਜੇ ਖੁਸ਼ ਹੋ ਗਏ। ਪੰਜ ਕੀਮਤੀ ਘੋੜੇ ਆਏ ਨੇ, ਜੇ ਕਿਧਰੇ ਮੈਨੂੰ ਇੱਕ ਘੋੜਾ ਦੇ ਦੇਣਾ ਖੁਸ਼ ਹੋ ਕੇ ਤੇ ਬੜੀ ਮੇਰੀ ਗੱਲ ਬਣ ਜਾਵੇ। ਹੁਣ ਜਿਹੜੀ ਤੇ ਘਟਨਾ ਘਟੀ, ਛੇਵੇਂ ਪਿਤਾ ਜੀ ਨੇ ਵੇਖਿਆ ਭੋਗ ਪਿਆ, ਘੋੜਾ ਮੰਗਾਇਆ ਤੇ ਬਚਨ ਕੀਤਾ ਧੰਨ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ। ਕਹਿਣ ਲੱਗੇ, ਭਾਈ ਗੋਪਾਲਾ ਕੈਸੀ ਖੇਡ ਬਣੀ, ਜੇਕਰ ਅੰਦਰ ਫੁਰਨਾ ਨਹੀਂ ਸੀ, ਅਸੀਂ ਦੀਨ ਦੁਨੀ ਦੇ ਮਾਲਕ ਦਾ ਤਖਤ ਤੇਰੇ ਹਵਾਲੇ ਕਰਨ ਨੂੰ ਤਿਆਰ ਸਾਂ, ਪਰ ਤੇਰੇ ਇੱਕ ਖਿਆਲ ਨੇ ਤਖਤ ਗਵਾ ਲਿਆ ਤੇ ਨਿੱਕਾ ਜਿਹਾ ਇੱਕ ਘੋੜਾ ਹੀ ਲੈ ਲਿਆ। ਅਸੀਂ ਸਮਝਦੇ ਹਾਂ ਭਈ ਸ਼ਾਇਦ ਇਹ ਖਿਆਲ ਆਉਂਦੇ ਨੇ ਤੇ ਆਈ ਜਾਣ, ਕੋਈ ਗੱਲ ਨਹੀਂ, ਅਸੀਂ ਉਹਨਾਂ ਗੰਭੀਰ ਨਹੀਂ ਆ ਖਿਆਲਾਂ ਨੂੰ ਮੁਕਾਉਣ ਲਈ ਮਾਫ ਕਰਨਾ। ਹਾਂ ਵੈਸੇ ਕਹਿੰਦੇ ਤੁਸੀਂ ਅਰਦਾਸ ਕਰ ਦਿਓ ਕੋਈ ਨਾ ਕੋਈ ਤੇ ਮੇਰੇ ਖਿਆਲ ਮੁੱਕ ਜਾਣ। ਮਹਾਰਾਜ ਕਹਿੰਦੇ ਆਪਣ ਖੱਛੀ ਆਪਣਾ ਆਪੇ ਕੀ ਕਾਜ ਸਵਾਰੀਏ। ਇਤਿਹਾਸ ਸੋਹਣੀਆਂ ਗੱਲ ਕਰਦੇ ਹਾਂ, ਅਰਦਾਸ ਵਾਲਾ ਅਰਦਾਸ ਕਰਦਾ ਹੁੰਦਾ ਏ ਤੇ ਜਿਹਦੇ ਲਈ ਅਰਦਾਸ ਕਰਨੀ ਏ ਉਹ ਨਾਲ ਨਾਲ ਕਹਿੰਦੇ ਪਿਤਾ ਦਾ ਵੀ ਨਾਲ ਲੈ ਲਿਆ ਜੇ, ਮਾਤਾ ਦੇ ਵੀ ਥੋੜੀ ਅਰਦਾਸ ਕਰਨੀ ਏ, ਉਹ ਬੱਚਾ ਵੀ ਰਹਿੰਦਾ ਜੇ ਤੁਸੀਂ ਤੇ ਉਹਨਾਂ ਚ ਗਵਾਚੇ ਹੋਏ ਤੇ ਅਰਦਾਸ ਕਿੰਨੇ ਕਰਨੀ। ਜਿਹਦੇ ਲਈ ਅਰਦਾਸ ਹੋ ਰਹੀ ਉੱਥੇ ਹਾਜ਼ਰ ਹੀ ਕੋਈ ਨਹੀਂ ਤੇ ਕੌਣ ਕਿਸੇ ਦੇ ਸ਼ਬਦ ਕਵੇਗਾ। ਭਾਈ ਗੋਪਾਲੇ ਨੂੰ ਕਿਹਾ ਉਹ ਖਿਆਲ ਨਾ ਆਉਂਦੇ ਤੇ ਤਖਤਾਂ ਦਾ ਮਾਲਕ ਇੱਕ ਖਿਆਲ ਨੇ ਇੱਕ ਨਿੱਕਾ ਜਿਹਾ ਘੋੜਾ ਦਿੱਤਾ। ਜੇ ਅਸੀਂ ਅੱਜ ਕਮਜ਼ੋਰ ਹਾਂ, ਸੁਖੀ ਨਹੀਂ ਹਾਂ ਤੇ ਕੇਵਲ ਇਹਨਾਂ ਖਿਆਲਾਂ ਮਾੜਿਆਂ ਦੇ ਕਾਰਨ। ਜੇ ਇਹਦੀ ਜਗ੍ਹਾ ਤੇ ਗੁਰੂ ਸ਼ਬਦ ਆ ਕੇ ਟਿਕ ਜਾਵੇ ਤੇ ਜਿੱਥੇ ਸਤਿਗੁਰੂ ਦਾ ਸ਼ਬਦ ਆ ਗਿਆ ਉੱਥੇ ਪਤਾ ਕੀ ਕੁਛ

0: ਮਾਰੂ ਰਾਗ ਅੰਦਰ ਧੰਨ ਗੁਰੂ ਨਾਨਕ ਸਾਹਿਬ ਦੇ ਪਿਆਰੇ ਬਚਨ ਹੇ ਮੇਰੇ ਸਿਰਜਣ ਖਾਰ ਸੱਚੇ ਸਾਹਿਬ ਜੀਓ
1: ਧਰ ਚੱਕਰ ਧਰੇ ਵਿਚਾਰੇ
0: ਸਾਰੀ ਧਰਤੀ ਤੇ ਚੱਕਰ ਜੋ ਕੁਝ ਵੀ ਇਹ ਤੁਹਾਡੇ

ਸਤਿਗੁਰੂ ਕੇ ਪਿਆਰਿਓ ਮੁਕਤੀ ਨਹੀਂ ਜੇ, ਇਸ ਲਈ ਸਤਿਗੁਰੂ ਕਹਿੰਦੇ ਸੱਚਾ ਨਾਮ ਜਪੋ, ਲਾਖਾ ਲਓ। ਲਾਖਾ ਕੇਵਲ ਤੇ ਕੇਵਲ ਨਾਮ ਵਿੱਚੋਂ ਮਿਲਦਾ, ਜਿੱਥੇ ਵੀ ਗੁਰਬਾਣੀ ਚ ਆਏਗਾ ਨਾ ਲਾਖਾ, ਇੱਕੋ ਹੀ ਲਾਖਾ, ਮਤਲਬ ਓਏ ਖਰ ਨਾਮ, ਨਾਮ ਜਪ ਲਾਖਾ ਤੇ ਆਖੋ ਪਿਆਰ ਨਾਲ ਜੀ।

0: ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street, Northeast Calgary।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈਂ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓਂ ਸੇ ਮੁਕਤੀ ਪਾਨਾ ਚਾਹਤੇ ਹੈਂ? ਤੋ ਅਵਸ਼ਯ ਪੜ੍ਹੇਂ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓਂ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਕਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈਂ। ਲਾਖੋਂ ਲੋਗੋਂ ਨੇ ਇਨ੍ਹੇਂ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਯਾ 306-581-8061 ਪਰ ਸੰਪਰਕ ਕਰੇ।

0: ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-283-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
0: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਟ੍ਰੈਵਲ ਵਰਲਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਟਿਕਟਾਂ ਦੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਟ੍ਰੈਵਲ ਵਰਲਡ ਨੂੰ 403-717-0771 ਤੇ ਯਾਨੀ 403-717-0771 ਤੇ ਸੰਪਰਕ ਕਰ ਸਕਦੇ ਹੋ। ਟ੍ਰੈਵਲ ਵਰਲਡ ਦਾ ਪੂਰਾ ਪਤਾ ਨੋਟ ਕਰੋ, ਗ੍ਰੀਨ ਪਲਾਜ਼ਾ, ਯੂਨਿਟ ਨੰਬਰ 1130, 4818 ਵੈਸਟ ਵਿੰਡ ਡਰਾਈਵ, ਨਾਰਥ ਈਸਟ ਕੈਲਗਰੀ।

ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਈ, ਕੀ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੀ ਤੇਰੀ ਰਹੀ ਸਮਾਈ। ਵੱਡੀ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਈ ਨਾ ਜਾਣੈ ਤੇਰਾ ਕੀਤਾ ਕੀ ਵੱਡ ਚੀਰਾ ਰਹਾਉ। ਸਭ ਸੁਰਤੀ ਮੇਲ ਸੁਰਤ ਕਮਾਈ, ਸਭ ਕੀਮਤ ਮੇਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਧ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾ ਹੀ ਠਾ ਕੇ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ। ਆਖਾ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਐ ਦੂਖ। ਸੋ ਕਿਉਂ ਵਿਸਰੈ ਮੇਰੀ ਮਾਇ, ਸਾਚਾ ਸਾਹਿਬ ਸਾਚੈ ਨਾਇ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੈ ਨਾ ਚੁਕੈ ਭੋਗ। ਗੁਣ ਇਹੋ ਹੋਰ ਨਾਹੀਂ ਕੋਈ, ਨਾ ਕੋ ਹੋਆ ਨਾ ਕੋ ਹੋਏ। ਜੇ ਵੱਡ ਆਪ ਤੇ ਵੱਡ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰਹਿ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨਾਉ ਕਰਉ ਗੁਰ ਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪਰਗਾਸ। ਮੇਰੇ ਮੀਤ ਗੁਰਦੇਵ, ਮੋ ਕਉ ਰਾਮ ਨਾਮ ਪਰਗਾਸ। ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੀ ਵੱਡ ਭਾਗ ਵਡੇਰੀ, ਜਿਨ ਹਰ ਹਰ ਸਰਧਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੀ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ। ਰਾਗ ਗੁਜਰੀ ਮਹੱਲਾ ਪੰਜਵਾ। ਕਾਹੀ ਰੀ ਮਨ ਚਿਤ ਵਹਿ ਉਦਮ, ਜਾ ਆਹਰ ਹਰ ਜੀਉ ਪਰਿਆ। ਸੈਲ ਪੱਥਰ ਮਹਿ ਜੰਤ ਉਪਾਈ, ਤਾ ਕਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਿਤਾ, ਕੋਏ ਨਾ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ।
ਉਡੀ ਊੜ ਆਵੈ ਸੈ ਕੋਸਾ, ਤਿਸ ਪਾਛੈ ਬਚਰੀ ਸ਼ਰਿਆ। ਤਿਨ ਕਮ

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾਵਣ ਆਈਆ ਸ਼ਬਦੋ ਤਾਂ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨਹੁ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ ਘਰ ਤਾਂ ਤੇਰੈ ਸਭ ਕਿਛੁ ਹੈ ਜਿਸ ਦੇਹ ਸੋ ਪਾਵਏ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵਏ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੈ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹਾਉ ਜਿਸ ਦੀਆ ਇਹ ਵਡਿਆਈਆ ਕਹੈ ਨਾਨਕ ਸੁਣਹੁ ਸੰਤਹੁ ਸ਼ਬਦ ਧਰਹੁ ਪਿਆਰੋ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਾਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤਹਿ ਸੁਖ ਹੋਆ।

ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ

0: ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸ ਹੋਈ ਸਹਾਏ, ਅਰਜਨ ਹਰਗੋਬਿੰਦ ਨਾ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ, ਘਰ ਨਾਉ ਨਿਧਿ ਆਵੈ ਧਾਏ। ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।

ਡਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ

ਖੇਤ ਸੀਸ ਦਿੱਤੇ। ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨ੍ਹਾਂ

ਪਿੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੁ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਸੋ ਦਰ ਰਹਿਰਾਸ ਸਾਹਿਬ ਜੀ ਦੇ ਪਾਠ ਜੀ।

ਸਾਸ ਹਾਮ ਪ੍ਰੇਮ ਬਦਨ ਤੁਮ ਬਾਧੇ ਆਪਣੇ ਛੂਟਨ ਕੋ ਜਤਨ ਕਰਹੁ ਹਾਮ ਛੂਟੇ ਤੁਮ ਆਰਾਧੇ ਜੋ ਹਮ ਬਾਂਧੇ ਮੋਹ ਫਾਸ ਹਾਮ ਪ੍ਰੇਮ ਬਦਨ ਤੁਮ ਬਾਧੇ ਆਪਣੇ ਛੂਟਨ ਕੋ ਜਤਨ ਕਰਹੁ ਹਾਮ ਛੂਟੇ ਤੁਮ ਆਰਾਧੇ।

खंड खंड करे भोजन कीना, तऊ ना बिसरयो पानी।

भगत नहीं संतापा, कह रविदास भगत एक बाढ़ी।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੈਲਗਰੀ 'ਚ 24 ਘੰਟੇ ਸੱਤੋ ਦਿਨ ਪ੍ਰਸਾਰਿਤ ਹੋਣ ਵਾਲੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹਰ ਹਫਤੇ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ ਤੋਂ 8 ਵਜੇ ਤੱਕ ਤੁਸੀਂ ਸੁਣਦੇ ਹੋ ਗੁਰਬਾਣੀ ਵਿਚਾਰ ਪ੍ਰੋਗਰਾਮ ਪੰਜਾਬੀ ਰੇਡੀਓ ਕੈਲਗਰੀ ਦੇ ਹੋਸਟ ਪ੍ਰੋਫੈਸਰ ਮਨਜੀਤ ਸਿੰਘ ਪਿਆਸਾ ਦੁਆਰਾ।